FM ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਅੱਜ ਸੋਮਵਾਰ ਹੈ। ਸ਼ਕ ਸੰਵਤ 1948 ਦੇ ਵੈਸਾਖ ਮਹੀਨੇ ਦੀ 26 ਤੇ ਈਸਵੀ ਸੰਨ 2026 ਦੇ ਮਈ ਮਹੀਨੇ ਦੀ 18 ਤਾਰੀਖ ਇਸ ਵੇਲੇ ਸਵੇਰ ਦੀ 5:56 ਹੋਈ ਨੇ। ਹੁਣ ਸਾਡੀ ਅੱਜ ਦੀ ਸਭਾ ਦਾ ਆਗਾਜ਼ ਹੁੰਦਾ। ਆਕਾਸ਼ਵਾਣੀ ਪਟਿਆਲਾ ਵੱਲੋਂ ਸਾਡੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ।

ਹੁਣੇ ਆਪਾਂ ਸ਼ਬਦ ਸਰਵਣ ਕੀਤਾ। ਗਾਇਨ ਕਰ ਰਹੇ ਸਨ ਭਾਈ ਗੁਰਮੀਤ ਸਿੰਘ ਅਤੇ ਉਹਨਾਂ ਦਾ ਰਾਗੀ ਜਥਾ। ਪ੍ਰੋਗਰਾਮ ਅੰਮ੍ਰਿਤਬਾਣੀ ਸਰਵਣ ਕਰ ਰਹੇ ਹਾਂ। ਇਸ ਪ੍ਰੋਗਰਾਮ ਵਿੱਚ ਹੁਣ ਸ਼ਿਵ ਭਜਨ ਸਰਵਣ ਕਰਦੇ ਹਾਂ, ਆਵਾਜ਼ਾਂ ਅਨੁਰਾਧਾ ਪੌੜਵਾਲ ਅਤੇ ਆਸ਼ਾ ਭੋਸਲੇ ਦੀਆਂ।

0: ਹੈ ਕਿਉਂਕਿ ਸਾਡੇ ਕੋਲ 12 ਮਹੀਨੇ 30 ਦਿਨ ਦੀ ਚੱਲਤ ਤਾਂ ਸੰਧੂ ਸਾਹਿਬ ਹੈ ਨਹੀਂ ਖੇਤੀ 'ਚ ਤੇ ਟਾਈਮ ਹੁੰਦਾ ਹੈ। ਇੱਕ ਤਾਂ ਦੇਖੋ ਵੀ ਨਾਲੇ ਪੁੰਨ ਨਾਲੇ ਫਲੀਆਂ ਨਾਲ ਤਾਂ ਸਾਡਾ ਟਾਈਮ ਲੰਘਦਾ ਹੈ, ਕੋਈ ਸੱਜਣ ਮਿੱਤਰ ਆਊਗਾ ਸ਼ਹਿਰ ਦੀ ਡੱਬੀ ਲਊਗਾ ਤੁਹਾਨੂੰ ਡਰੈਸ ਦੇਊਗਾ ਤੁਹਾਡਾ ਡਰੈਸ ਲਊਗਾ, ਇਹ ਵੀ ਤਾਂ ਹੈ ਨਾ,
1: ਹੈਗਾ
0: ਬਾਕੀ
1: ਗੱਲ ਹੋ ਜਾਂਦੀ ਕਿ ਜੇ ਅਸੀਂ ਵਧੀਆ ਚੀਜ਼ ਪੈਦਾ ਕਰਾਂਗੇ ਤਾਂ ਗੱਲ ਬਣਦੀ ਹੈਗੀ।
0: ਬਿਲਕੁਲ ਬਿਲਕੁਲ, ਚੱਲੀਏ ਜੀ ਫਿਰ ਆਪਾਂ।
1: ਜੈ ਹਿੰਦ ਜੀ,
0: ਜੈ ਹਿੰਦ ਜੀ।

ਤੁਸੀਂ ਖੇਤੀਬਾੜੀ ਪ੍ਰੋਗਰਾਮ ਸੁਣਿਆ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮਾਨਸਗਾਨ ਪ੍ਰੋਗਰਾਮ ਚ ਆਓ ਸਰਵਣ ਕਰੀਏ ਰਾਮਚਰਿਤ ਮਾਨਸ ਦੇ ਲੜੀਵਾਰ ਪਾਠ ਦੀ 77ਵੀਂ ਕੜੀ।

0: ਮਾਨਸਕਾਨ ਪ੍ਰੋਗਰਾਮ ਚ ਤੁਸੀਂ ਰਾਮਚਰਿਤ ਮਾਨਸ ਦੇ ਲੜੀਵਾਰ ਪਾਠ ਦੀ 77ਵੀਂ ਕੜੀ ਸਰਵਣ ਕਰ ਰਹੇ ਸੀ।
1: ਹੁਣ ਤੱਕ ਤੁਸੀਂ ਆਕਾਸ਼ਵਾਣੀ ਜਲੰਧਰ ਦੀ ਪ੍ਰੋਗਰਾਮ ਸੁਣ ਰਹੇ ਸੀ। FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। 6:50 ਹੋਏ ਨੇ ਇਸ ਵੇਲੇ ਸਵੇਰ ਦੀ। ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਨਵੀਂ ਸਵੇਰ।

ਪ੍ਰੋਗਰਾਮ ਨਵੀਂ ਸਵੇਰ ਤੇ ਨਵਾਂ ਵਿਚਾਰ ਸਾਂਝਾ ਕਰਦੇ ਹਾਂ। ਕਹਿੰਦੇ ਨੇ ਲੋਕਾਂ ਨੂੰ ਜਵਾਬ ਦੇਣ ਵਿੱਚ ਵਕਤ ਬਰਬਾਦ ਨਾ ਕਰੋ। ਜੀ ਹਾਂ, ਲੋਕਾਂ ਨੂੰ ਜਵਾਬ ਦੇਣ ਵਿੱਚ ਵਕਤ ਬਰਬਾਦ ਨਾ ਕਰੋ। ਬਸ ਆਪਣੇ ਕੰਮ ਨੂੰ ਇੰਨਾ ਲਾਜਵਾਬ ਕਰ ਦਿਓ ਕਿ ਲੋਕਾਂ ਕੋਲ ਕੋਈ ਸਵਾਲ ਹੀ ਨਾ ਬਚੇ। ਜੀ ਹਾਂ, ਸੋ ਬਹਿਸ ਕਰਨ ਤੋਂ ਬਚਣਾ ਚਾਹੀਦਾ। ਬੋਲ ਕੇ ਬਹਿਸ ਕਰਨ ਨਾਲੋਂ ਚੁੱਪ ਰਹਿ ਕੇ ਦਿਖਾਉਣਾ ਬਿਹਤਰ ਹੁੰਦਾ। ਇਹ ਤਾਂ ਸੀ ਜੀ ਅੱਜ ਦਾ ਵਿਚਾਰ ਜੋ ਅਸੀਂ ਤੁਹਾਡੇ ਨਾਲ ਸਾਂਝਾ ਕੀਤਾ, ਅਤੇ ਆਓ ਹੁਣ ਇੱਕ ਸ਼ਬਦ ਸਰਵਣ ਕਰਦੇ ਹਾਂ।

ਹੁਣੇ ਆਪਾਂ ਸ਼ਬਦ ਸਰਵਣ ਕੀਤਾ। ਗਾਇਨ ਕਰ ਰਹੇ ਸਨ ਭਾਈ ਸਿਮਰਨਜੀਤ ਸਿੰਘ ਅਤੇ ਉਹਨਾਂ ਦਾ ਰਾਗੀ ਜਥਾ। ਨਵੀਂ ਸਵੇਰ ਪ੍ਰੋਗਰਾਮ ਤੁਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਸੁਣ ਰਹੇ ਹੋ। ਅੱਜ ਸੋਮਵਾਰ ਹੈ, ਸ਼ਕ ਸੰਵਤ 1948 ਦੇ ਵੈਸਾਖ ਮਹੀਨੇ ਦੀ 26, 23ਵੀਂ ਸਨ 2026 ਦੇ ਮਈ ਮਹੀਨੇ ਦੀ 18 ਤਾਰੀਖ। ਇਸ ਦੇ ਨਾਲ ਹੀ ਅੱਜ ਦਾ ਨਵੀਂ ਸਵੇਰ ਪ੍ਰੋਗਰਾਮ ਹੁਣ ਇੱਥੇ ਸਮਾਪਤ ਹੁੰਦਾ ਹੈ।

ਹੁਣੇ ਤੁਸੀਂ ਸੁਣਿਆ ਪ੍ਰੋਗਰਾਮ ਨਵੀਂ ਸਵੇਰ। ਤੁਸੀਂ ਟਿਊਨ ਕੀਤਾ ਹੋਇਆ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ 100.2 MHz 7 ਵੱਜ ਰਹੇ ਨੇ ਇਸ ਵੇਲੇ ਸਵੇਰ ਦੇ। ਹੁਣ ਸੁਣਾਂਗੇ ਹਿੰਦੀ ਸਮਾਚਾਰ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਰਿਲੇਅ ਕੀਤੇ ਜਾਣਗੇ। ਕੁਛ ਪਲ ਕਰੋ ਉਡੀਕ।

0: ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ 100.2 ਮੈਗਾਹਰਟਸ 'ਤੇ। 7:05 ਹੋਏ ਨੇ, ਹੁਣ ਪੇਸ਼ ਕਰ ਰਹੇ ਹਾਂ ਕਿਸਾਨ ਵੀਰਾਂ ਅਤੇ ਕਿਸਾਨ ਭੈਣਾਂ ਲਈ ਸਾਡਾ ਖਾਸ ਸੈਗਮੈਂਟ ਖੇਤੀ ਨੁਕਤੇ। ਅੱਜ ਦੇ ਖੇਤੀ ਨੁਕਤੇ ਤੁਹਾਡੇ ਨਾਲ ਸਾਂਝਾ ਕਰਨਗੇ ਰਣਬੀਰ ਸਿੰਘ।
1: ਕਿਸਾਨ ਵੀਰੋ, ਪਿੰਡਾਂ ਦੇ ਵਿੱਚ ਬਣੀਆਂ ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ ਦੇ ਨਾਲ ਕਿਸਾਨਾਂ ਦਾ ਵਾਹ ਵਾਸਤਾ ਬਹੁਤ ਪੁਰਾਣੇ ਸਮੇਂ ਤੋਂ ਹੈ ਔਰ ਬਹੁਤ ਸਾਰੇ ਕਿਸਾਨ ਇਹਨਾਂ ਦੇ ਨਾਲ ਜੁੜ ਕੇ ਇਹਨਾਂ ਸਭਾਵਾਂ ਤੋਂ ਫਸਲੀ ਹੱਦ ਕਰਜ਼ੇ, ਖੇਤੀਬਾੜੀ ਦੇ ਸੰਦ ਕਿਰਾਏ 'ਤੇ, ਇਸ ਤੋਂ ਇਲਾਵਾ ਫਸਲਾਂ ਦੇ ਵਿੱਚ ਬੀਜ, ਖਾਦ, ਖੇਤੀ ਰਸਾਇਣ, ਸਾਰੀਆਂ ਚੀਜ਼ਾਂ ਇਹਨਾਂ ਸਭਾਵਾਂ ਤੋਂ ਹਾਸਿਲ ਕਰਦੇ ਨੇ ਔਰ ਕਿਸਾਨਾਂ ਦਾ ਇੱਕ ਸਮੂਹ ਇਸ ਦੇ ਨਾਲ ਜੁੜਿਆ ਹੁੰਦਾ ਹੈ। ਕਿਸਾਨ ਵੀਰੋ, ਫਸਲਾਂ ਦੀਆਂ ਕਾਸ਼ਤਕਾਰੀ ਲਾਗਤਾਂ ਨੂੰ ਧਿਆਨ 'ਚ ਰੱਖਦੇ ਹੋਏ ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ ਦੁਆਰਾ ਸਾਲ 2026-2027 ਲਈ ਥੋੜ੍ਹੀ ਮਿਆਦ ਦੇ ਫਸਲੀ ਹੱਦ ਕਰਜ਼ੇ ਨਿਰਧਾਰਿਤ ਕੀਤੇ ਗਏ ਨੇ, ਇਹਨਾਂ ਦੇ ਆਧਾਰਿਤ ਹੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਾਂਗੇ। ਕਿਸਾਨ ਵੀਰੋ, ਅਸੀਂ ਇਹ ਸਾਰੇ ਜਾਣਦੇ ਹਾਂ ਕਿ ਇਹਨਾਂ ਦੀ ਸਹੂਲਤ ਸਭਾਵਾਂ ਦੇ ਮੈਂਬਰਾਂ ਨੂੰ ਜਮ੍ਹਾਂਬੰਦੀ ਦੇ ਆਧਾਰ 'ਤੇ ਦਿੱਤੀ ਜਾਂਦੀ ਹੈ। ਇਸ ਨਿਰਧਾਰਿਤ ਫਸਲੀ ਹੱਦ ਕਰਜ਼ੇ ਵਿੱਚੋਂ ਕੁਝ ਰਾਸ਼ੀ ਨਕਦ, ਕੁਝ ਜਿਣਸ ਦੇ ਰੂਪ ਵਿੱਚ ਜਿਵੇਂ ਬੀਜ, ਖਾਦ, ਖੇਤੀ ਰਸਾਇਣ, ਕਿਰਾਏ 'ਤੇ ਉਪਲਬਧ ਖੇਤੀ ਸੰਦ ਅਤੇ ਹੋਰ ਘਰੇਲੂ ਜ਼ਰੂਰੀ ਵਸਤਾਂ ਵਿੱਚ ਦਿੱਤੀ ਜਾਂਦੀ ਹੈ। ਇਸ ਉੱਪਰ ਵਿਆਜ ਦੀ ਦਰ 7% ਸਲਾਨਾ ਹੁੰਦੀ ਹੈ, ਅਸੀਂ ਸਾਰੇ ਜਾਣਦੇ ਹਾਂ। ਪਰ ਜਿਹੜੇ ਕਿਸਾਨ ਸਮੇਂ ਸਿਰ ਕਰਜ਼ਾ ਮੋੜ ਦਿੰਦੇ ਨੇ ਉਸ ਦੇ ਵਿੱਚ 3% ਤੱਕ ਰਾਹਤ ਦਿੱਤੀ ਜਾਂਦੀ ਹੈ, ਯਾਨੀ ਕਿ 3% ਤੱਕ ਰਾਹਤ ਦੇ ਦਿੱਤੀ ਜਾਂਦੀ ਹੈ। 4% ਸਾਨੂੰ ਜਿਹੜਾ ਵਿਆਜ ਹੈ ਸਾਡੀ ਰਕਮ ਦੇ ਉੱਤੇ ਲੱਗਦਾ। ਜੇਕਰ ਕਿਸਾਨ ਸਹੀ ਸਮੇਂ ਦੇ ਉੱਤੇ ਆਪਣੀ ਕਿਸ਼ਤ ਨਹੀਂ ਭਰਦਾ ਜਾਂ ਆਪਣੇ ਕਰਜ਼ੇ ਦੀ ਅਦਾਇਗੀ ਨਹੀਂ ਕਰਦਾ ਤਾਂ ਫਿਰ ਇਹ ਵਿਆਜ ਦਰ ਵੱਧ ਕੇ 9.5% ਹੋ ਜਾਂਦੀ ਹੈ, ਜਿਹੜੀ ਕਿ ਬਹੁਤ ਜ਼ਿਆਦਾ ਹੁੰਦੀ ਹੈ। ਕਿਸਾਨਾਂ ਨੂੰ ਅਗਲੀ ਫਸਲ ਲਈ ਕਰਜ਼ਾ ਸਿਰਫ ਤਾਂ ਹੀ ਮਿਲ ਸਕਦਾ ਜੇਕਰ ਪਿਛਲੇ ਕਰਜ਼ੇ ਦਾ ਪੂਰਾ ਭੁਗਤਾਨ ਕਰ ਦਿੱਤਾ ਜਾਵੇ। ਥੋੜ੍ਹੀ ਮਿਆਦ ਦੇ ਹੱਦ ਕਰਜ਼ੇ ਦੀ ਘੱਟ ਵਿਆਜ ਦਰ ਦਾ ਲਾਭ ਉਠਾਉਣ ਲਈ ਇਹ ਜ਼ਰੂਰੀ ਹੈ ਕਿ ਇਸ ਕਰਜ਼ੇ ਦੀ ਅਦਾਇਗੀ ਉਪਜ ਦੇ ਮੰਡੀਕਰਨ ਤੋਂ ਬਾਅਦ ਸਮੇਂ ਸਿਰ ਕਰ ਦਿੱਤੀ ਜਾਵੇ। ਇਹ ਸਾਡੇ ਲਈ ਜ਼ਰੂਰੀ ਵੀ ਹੈ ਕਿਸਾਨ ਵੀਰੋ, ਕਿ ਜਦੋਂ ਅਸੀਂ ਆਪਣੀ ਫਸਲ ਦਾ ਕੰਮ ਮੁਕਾ ਲਿਆ ਹੈ ਉਸ ਤੋਂ ਬਾਅਦ ਅਸੀਂ ਅਗਲੀ ਫਸਲ ਦੇ ਲਈ ਕਰਜ਼ਾ ਲੈਣਾ ਜਾਂ ਖਾਦ ਲੈਣੀ ਹੈ, ਬੀਜ ਲੈਣੇ ਨੇ ਜਾਂ ਕਿਰਾਏ ਦੇ ਉੱਤੇ ਜਿਹੜੇ ਖੇਤੀ ਸੰਦ ਉਪਲਬਧ ਹੁੰਦੇ ਨੇ ਸਾਡੀ ਖੇਤੀਬਾੜੀ ਸੁਸਾਇਟੀ ਦੇ ਵਿੱਚ, ਉਹ ਅਸੀਂ ਲੈਣੇ ਹੁੰਦੇ ਨੇ। ਇਸ ਲਈ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਕਰਜ਼ੇ ਦੀ ਅਦਾਇਗੀ ਬਿਲਕੁਲ ਸਹੀ ਸਮੇਂ 'ਤੇ ਕਰੀਏ ਤਾਂ ਕਿ ਸਾਨੂੰ ਕੋਈ ਦਿੱਕਤ ਨਾ ਆਵੇ। ਵੈਸੇ ਵੀ ਅਸੀਂ ਜੇਕਰ ਕਿਸੇ ਵੀ ਬੈਂਕ ਤੋਂ ਕਰਜ਼ਾ ਲੈਂਦੇ ਹਾਂ ਤਾਂ ਕਰਜ਼ਾ ਲੈਣ ਵੇਲੇ ਹੀ ਸੋਚ ਲੈਣਾ ਚਾਹੀਦਾ ਕਿ ਅਸੀਂ ਇਸ ਦੀ ਅਦਾਇਗੀ ਸਹੀ ਢੰਗ ਨਾਲ ਕਰ ਵੀ ਪਾਵਾਂਗੇ, ਕਿਉਂਕਿ ਕਈ ਵਾਰ ਫਸਲ ਦਾ ਕਾਫੀ ਨੁਕਸਾਨ ਹੋ ਜਾਂਦਾ। ਜਿਵੇਂ ਕਿ ਪਿਛਲੀ ਵਾਰ ਅਸੀਂ ਦੇਖਿਆ ਕਿ ਝੋਨੇ ਦੇ ਵਿੱਚ ਮਧਰੇਪਣ ਦੀ ਸਮੱਸਿਆ ਨੇ ਬਹੁਤ ਨੁਕਸਾਨ ਕਿਸਾਨ ਵੀਰਾਂ ਦਾ ਕੀਤਾ। ਹਾਲਾਂਕਿ ਸਾਰੇ ਹੀ ਕਿਸਾਨ ਵੀਰ ਸੂਝਵਾਨ ਨੇ, ਉਹਨਾਂ ਨੇ ਆਪਣੇ ਕਰਜ਼ਿਆਂ ਦੀ ਅਦਾਇਗੀ ਵੀ ਸਹੀ ਸਮੇਂ 'ਤੇ ਕੀਤੀ ਔਰ ਅਗਲੀ ਫਸਲ 'ਤੇ ਵੀ ਪੂਰੀ ਤਨਦੇਹੀ ਦੇ ਨਾਲ ਮਿਹਨਤ ਕਰਕੇ ਉਹਨਾਂ ਨੇ ਆਪਣੇ ਘਰ ਦੇ ਹਾਲਾਤ ਔਰ ਆਰਥਿਕਤਾ ਨੂੰ ਬਹੁਤ ਸਹੀ ਰੱਖਿਆ। ਕਿਸਾਨ ਵੀਰੋ, ਜਿਹੜੀਆਂ ਸਹਿਕਾਰੀ ਸਭਾਵਾਂ ਦੁਆਰਾ ਕਰਜ਼ੇ ਦੀ ਹੱਦ ਮਿੱਥੀ ਗਈ ਹੈ ਉਸ ਦੇ ਬਾਬਤ ਗੱਲ ਕਰਦੇ ਹਾਂ। ਫਸਲੀ ਹੱਦ ਕਰਜ਼ੇ ਦੀ ਗੱਲ ਕਰੀਏ ਤਾਂ ਕਣਕ ਦੇ ਲਈ 30,000 ਰੁਪਏ ਮਿੱਥਿਆ ਗਿਆ, ਝੋਨੇ ਦੇ ਲਈ 39,000 ਰੁਪਏ, ਮੱਕੀ ਦੇ ਲਈ ਵੀ 30,000, ਤੇਲ ਬੀਜ ਫਸਲਾਂ ਦੇ ਲਈ 25,000, ਮੂੰਗਫਲੀ ਅਤੇ ਹਲਦੀ ਲਈ 40,000 ਰੁਪਏ, ਗੰਨੇ ਦੀ ਨਵੀਂ ਬਿਜਾਂਦ ਦੇ ਲਈ 1,00,000 ਰੁਪਇਆ ਅਤੇ ਗੰਨੇ ਮੋਢੇ ਦੇ ਲਈ 65,000 ਰੁਪਇਆ। ਇਸ ਤੋਂ ਇਲਾਵਾ ਸਬਜ਼ੀਆਂ ਦੇ ਵਿੱਚ ਆਲੂ ਦੇ ਲਈ 67,000 ਰੁਪਏ, ਭਿੰਡੀ ਦੇ ਲਈ 47,000 ਰੁਪਏ, ਘੀਆ ਦੇ ਲਈ 46,000 ਰੁਪਏ, ਪਿਆਜ਼ ਦੇ ਲਈ 92,686 ਰੁਪਏ, ਲਸਣ ਦੇ ਲਈ 1,57,372 ਰੁਪਏ। ਜੇਕਰ ਅਸੀਂ ਤਕਰੀਬਨ ਸਾਰੀਆਂ ਸਬਜ਼ੀਆਂ ਦੀ ਗੱਲ ਕਰੀਏ ਤਾਂ ਇਹ ਰਕਮ ਜਿਹੜੀ 32,000 ਰੁਪਏ ਤੋਂ ਲੈ ਕੇ 1,57,372 ਰੁਪਏ ਤੱਕ ਮਿੱਥੀ ਗਈ ਹੈ ਵੱਖ ਵੱਖ ਸਬਜ਼ੀਆਂ ਦੇ ਹਿਸਾਬ ਦੇ ਨਾਲ। ਸਬਜ਼ੀਆਂ ਦੇ ਵਿੱਚ ਹੱਦ ਕਰਜ਼ਾ ਅਸੀਂ ਵੱਧ ਲੈ ਸਕਦੇ ਹਾਂ ਜੇਕਰ ਅਸੀਂ ਫਸਲੀ ਤੌਰ 'ਤੇ ਕਰਜ਼ਾ ਲੈਂਦੇ ਹਾਂ ਤਾਂ ਸਾਨੂੰ ਕਣਕ ਦੇ ਲਈ 30,000 ਅਤੇ ਝੋਨੇ ਦੇ ਲਈ 39,000 ਰੁਪਇਆ ਹੱਦ ਕਰਜ਼ਾ ਮਿੱਥਿਆ ਗਿਆ, ਜਿਹੜਾ ਕਿ ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ ਦੁਆਰਾ ਸਾਲ 2026-27 ਦੇ ਲਈ ਨਿਰਧਾਰਿਤ ਕੀਤਾ ਗਿਆ। ਇਸ ਤੋਂ ਇਲਾਵਾ ਸਹਾਇਕ ਕਿੱਤਿਆਂ ਲਈ ਹੱਦ ਕਰਜ਼ੇ ਦੀ ਰਾਸ਼ੀ ਹੈ ਜਿਹੜੀ ਉਹ ਹੈ ਮਧੂਮੱਖੀ ਪਾਲਣ ਦੇ ਲਈ 50 ਕਲੋਨੀਆਂ ਦੇ ਲਈ 78,750 ਰੁਪਏ ਔਰ 200 ਕਲੋਨੀਆਂ ਦੇ ਲਈ 2,94,000 ਰੁਪਏ, ਖੁੰਬਾਂ ਦੇ ਲਈ ਵਾਈਟ ਬਟਨ ਦੀਆਂ 100 ਟਰੇਆਂ ਦੇ ਲਈ 33,000 ਰੁਪਏ, ਓਇਸਟਰ ਖੁੰਬਾਂ ਦੇ 100 ਬੈਗਾਂ ਦੇ ਲਈ 10,000 ਰੁਪਏ ਹੱਦ ਕਰਜ਼ੇ ਦੀ ਰਾਸ਼ੀ ਮਿੱਥੀ ਗਈ ਹੈ ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ ਦੁਆਰਾ ਸਾਲ 2026-27 ਦੇ ਲਈ। ਜੇਕਰ ਤੁਸੀਂ ਆਪਣੇ ਹੱਦ ਕਰਜ਼ੇ ਨੂੰ ਵਧਾਉਣਾ ਚਾਹੁੰਦੇ ਹੋ, ਕੋਈ ਹੋਰ ਨਵੀਂ ਫਸਲ ਉਗਾਉਣਾ ਚਾਹੁੰਦੇ ਹੋ ਜਾਂ ਸਬਜ਼ੀਆਂ ਵਾਲੇ ਪਾਸੇ ਆਉਣਾ ਚਾਹੁੰਦੇ ਹੋ, ਖੇਤੀ ਵਿਭਿੰਨਤਾ ਦੇ ਵਿੱਚ ਆਉਣਾ ਚਾਹੁੰਦੇ ਹੋ, ਤਾਂ ਤੁਸੀਂ ਆਪਣੇ ਨੇੜਲੀ ਸਹਿਕਾਰੀ ਸਭਾ ਦੇ ਵਿੱਚ ਜਾ ਕੇ ਉੱਥੋਂ ਦੇ ਨੁਮਾਇੰਦਿਆਂ ਦੇ ਨਾਲ ਗੱਲ ਕਰ ਸਕਦੇ ਹੋ। ਉਹ ਤੁਹਾਡੇ ਹੱਦ ਕਰਜ਼ੇ ਵੀ ਵਧਾ ਦੇਣਗੇ ਔਰ ਜੋ ਅਮਾਊਂਟ ਮਿੱਥੀ ਗਈ ਹੈ, ਜਿਹੜੀ ਰਾਸ਼ੀ ਮਿੱਥੀ ਗਈ ਹੈ, ਉਹ ਤੁਹਾਡੀ ਕਾਪੀ ਦੇ ਉੱਤੇ ਜਾਂ ਜਿਹੜੀ ਤੁਹਾਡੀ ਪਾਸਬੁੱਕ ਹੈ ਉਹਦੇ ਵਿੱਚ ਐਡ ਕਰ ਦਿੱਤੀ ਜਾਏਗੀ। ਤੁਸੀਂ ਕਰਜ਼ਾ ਆਪਣਾ ਵਧਾ ਸਕਦੇ ਹੋ। ਕਿਸਾਨ ਵੀਰੋ, ਜ਼ਰੂਰੀ ਹੈ ਕਿ ਅਸੀਂ ਫਸਲੀ ਕਰਜ਼ਾ ਲਈਏ। ਜਦੋਂ ਸਰਕਾਰ ਦੀ ਸਾਡੇ ਲਈ ਸਹੂਲਤ ਰੱਖੀ ਗਈ ਹੈ ਕਿ ਕਿਸਾਨਾਂ ਦੇ ਲਈ ਇੰਨਾ ਕਰਜ਼ਾ ਮਿਥਿਆ ਗਿਆ ਔਰ ਉਸ ਕਰਜ਼ੇ ਦੇ ਉੱਤੇ ਰਾਹਤ ਵੀ ਹੈ, 3% ਸਾਨੂੰ ਰਾਹਤ ਦਿੱਤੀ ਜਾਂਦੀ ਹੈ, ਔਰ ਜਿਹੜਾ ਕਰਜ਼ੇ ਦੀ ਵਿਆਜ ਦਰ ਹੈ ਉਹ ਸਿਰਫ 7 ਦੇ ਵਿੱਚੋਂ 3% ਘੱਟ ਕੇ 4% ਰਹਿ ਜਾਂਦੀ ਹੈ ਜੇਕਰ ਅਸੀਂ ਸਹੀ ਸਮੇਂ ਦੇ ਉੱਤੇ ਆਪਣਾ ਕਰਜ਼ਾ ਮੋੜਦੇ ਹਾਂ। ਤਾਂ ਸਾਡੇ ਲਈ ਵੀ ਜ਼ਰੂਰੀ ਹੋ ਜਾਂਦਾ ਕਿ ਅਸੀਂ ਆਪਣੀ ਅਦਾਇਗੀ ਸਹੀ ਸਮੇਂ ਸਿਰ ਕਰੀਏ ਔਰ ਇਹਨਾਂ ਸਕੀਮਾਂ ਦਾ ਭਰਪੂਰ ਲਾਭ ਲਈਏ। ਅੱਜ ਦੇ ਲਈ ਕਿਸਾਨ ਵੀਰੋ ਇੰਨਾ ਹੀ, ਭਲਕੇ ਫਿਰ ਮਿਲਾਂਗੇ। ਜੈ ਹਿੰਦ।
0: ਕਿਸਾਨ ਵੀਰੋ ਅਤੇ ਕਿਸਾਨ ਭੈਣੋ, ਇਹ ਤਾਂ ਸੀ ਅੱਜ ਦੇ ਖੇਤੀ ਨੁਕਤੇ ਜੋ ਤੁਹਾਡੇ ਨਾਲ ਸਾਂਝਾ ਕਰ ਰਹੇ ਸਨ ਰਣਬੀਰ ਸਿੰਘ ਰਾਣਾ। ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਤੁਸੀਂ ਟਿਊਨ ਇਨ ਕੀਤਾ ਹੋਇਆ 100.2 ਮੈਗਾਹਰਟਸ 'ਤੇ। ਮਾਰਨਿੰਗ ਇਨਫੋਰਮੇਸ਼ਨ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਪੇਸ਼ ਕਰ ਰਹੇ ਹਾਂ ਜੀ।

ਗੁੱਡ ਮਾਰਨਿੰਗ ਮਾਲਵਾ ਪ੍ਰੋਗਰਾਮ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਮੈਂ ਹਾਂ ਤੁਹਾਡੇ ਨਾਲ ਅੰਮ੍ਰਿਤਪਾਲ। ਦੋਸਤੋ, ਕਿਸੇ ਦੇ ਨਾ ਖਾਸ ਬਣਨ ਦੀ ਦੌੜ ਦੇ ਵਿੱਚ ਕਦੇ ਆਪਣੇ ਆਪ ਨੂੰ ਆਮ ਨਾ ਬਣਾ ਲਿਓ। ਜੀ ਹਾਂ, ਦੁਨੀਆਂ ਵਿੱਚ ਆਪਣੀ ਪਹਿਚਾਣ ਉਦੋਂ ਬਣਦੀ ਹੈ ਜਦੋਂ ਆਪਾਂ ਭੀੜ ਦਾ ਹਿੱਸਾ ਬਣਨ ਦੀ ਬਜਾਏ ਭੀੜ ਵਿੱਚ ਵੀ ਖੁਦ ਰਹਿਣਾ ਸਿੱਖ ਲੈਂਦੇ ਹਾਂ। ਮਤਲਬ ਕਿ ਅਸੀਂ ਅੱਜ ਕੱਲ੍ਹ ਕੀ ਕਰਦੇ ਹਾਂ ਕਿ ਦੂਜਿਆਂ ਨੂੰ ਖੁਸ਼ ਕਰਨ ਚ ਦੀ ਦੌੜ ਦੇ ਵਿੱਚ ਲੱਗੇ ਰਹਿੰਦੇ ਹਾਂ, ਅਤੇ ਕਿਸੇ ਦੀਆਂ ਨਜ਼ਰਾਂ ਵਿੱਚ ਚੰਗਾ ਬਣਨ ਲਈ ਆਪਣੀ ਜਿਹੜੀ ਅਸਲੀਅਤ ਹੁੰਦੀ ਹੈ ਉਹਨੂੰ ਗੁਆ ਦਿੰਦੇ ਹਾਂ। ਪਰ ਸੱਚਾਈ ਤਾਂ ਇਹ ਹੈ ਕਿ ਜਿਹੜਾ ਇਨਸਾਨ ਆਪਣੀ ਵੱਖਰੀ ਸੋਚ, ਆਪਣੀ ਅਣਖ ਨੂੰ ਕਾਇਮ ਰੱਖਦਾ ਹੈ, ਦੁਨੀਆ ਆਖਿਰਕਾਰ ਉਸੇ ਦੀ ਹੀ ਕਦਰ ਕਰਦੀ ਹੈ। ਕਹਿਣ ਦਾ ਮਤਲਬ ਇਹ ਕਿ ਕਿਸੇ ਦੀ ਕਾਪੀ ਬਣਨ ਨਾਲੋਂ ਆਪਣਾ ਓਰਿਜਨਲ ਵਰਜ਼ਨ ਬਣੋ। ਸੋ ਗੁੱਡ ਮਾਰਨਿੰਗ ਮਾਲਵਾ ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਹੈ ਜੀ। ਸਭ ਤੋਂ ਪਹਿਲਾਂ ਹੁਣ ਤੁਹਾਨੂੰ ਜਾਣਕਾਰੀ ਦਿੰਦੇ ਹਾਂ ਜੀ ਕਿ ਆਕਾਸ਼ਵਾਣੀ ਪਟਿਆਲਾ ਤੋਂ ਅੱਜ ਕਿਹੜੇ ਖਾਸ ਪ੍ਰੋਗਰਾਮ ਹੋਣਗੇ, ਕੀ ਉਹਨਾਂ ਦਾ ਪ੍ਰਸਾਰਣ ਸਮਾਂ ਰਹੇਗਾ।

0: ਗੱਲਬਾਤ ਆਪਾਂ ਸੁਣਾਵਾਂਗੇ ਤੁਹਾਨੂੰ ਅਤੇ ਆਓ ਫਿਰ ਉਹਨਾਂ ਨੂੰ ਫੋਨ ਲਾਈਨ 'ਤੇ ਲੈਂਦੇ ਉਹਨਾਂ ਨਾਲ ਗੱਲ ਕਰਦੇ ਹਾਂ। ਹੈਲੋ
1: ਹੈਲੋ
0: ਹਾਂਜੀ ਮੈਮ, ਪ੍ਰੋਗਰਾਮ ਵਿੱਚ ਸਵਾਗਤ ਕਰਦੇ ਹਾਂ ਤੁਹਾਡਾ।
1: ਥੈਂਕ ਯੂ ਜੀ, ਥੈਂਕ ਯੂ ਮੈਨੂੰ ਇਹ ਅਪਰਚੁਨਿਟੀ ਦੇਣ ਦੇ ਲਈ।
0: ਜੀ ਡਾਕਟਰ ਉਪਿੰਦਰ ਬਖਸ਼ੀ, ਤੁਸੀਂ ਅੱਜ ਸਾਡੇ ਨਾਲ ਫੋਨ ਲਾਈਨ 'ਤੇ ਮੌਜੂਦ ਹੋ ਅਤੇ ਸਾਨੂੰ ਵਿਸ਼ਵ ਏਡਜ਼ ਟੀਕਾਕਰਨ ਦਿਵਸ ਬਾਰੇ ਜਾਣਕਾਰੀ ਤੁਸੀਂ ਦੇਣੀ ਹੈ। ਅਤੇ ਮੈਮ ਸਭ ਤੋਂ ਪਹਿਲਾਂ ਤਾਂ ਇਹੀ ਦੱਸੋ ਕਿ ਇਹ ਦਿਨ ਕਿਉਂ ਮਨਾਇਆ ਜਾਂਦਾ ਜਾਂ ਇਸ ਦਿਨ ਨੂੰ ਮਨਾਉਣ ਦਾ ਕੀ ਮਕਸਦ ਹੈ?
1: ਪਹਿਲਾਂ ਤਾਂ ਮੈਮ ਮੈਂ ਤੁਹਾਡਾ ਆਲ ਇੰਡੀਆ ਰੇਡੀਓ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਤੇ ਮੈਂ ਆਪਣੇ ਸਰੋਤਿਆਂ ਨੂੰ ਵੀ ਸਾਰਿਆਂ ਨੂੰ ਬਹੁਤ ਸਤਿ ਸ਼੍ਰੀ ਅਕਾਲ ਕਹਿਣਾ ਚਾਹੁੰਦੀ ਹਾਂ। ਅੱਜ ਅਸੀਂ ਸਾਰੇ ਜਾਣੇ ਮਿਲ ਕੇ HIV ਵੈਕਸੀਨ ਅਵੇਅਰਨੈਸ ਡੇ ਮਨਾ ਰਹੇ ਹਾਂ ਤੇ ਇਹ 18 ਮਈ ਨੂੰ ਹਰ ਸਾਲ ਮਨਾਇਆ ਜਾਂਦਾ ਹੈ 1997 ਤੋਂ ਬਾਅਦ, ਜਦੋਂ ਉਦੋਂ ਦੇ ਪ੍ਰੈਜੀਡੈਂਟ ਸੀਗੇ ਬਿਲ ਕਲਿੰਟਨ ਅਮੈਰੀਕਾ ਦੇ, ਜਿਨ੍ਹਾਂ ਨੇ ਅਨਾਊਂਸ ਕੀਤਾ ਸੀਗਾ ਇਹ ਡੇ HIV ਦੀ ਵੈਕਸੀਨ ਦੀ ਪ੍ਰਮੋਸ਼ਨ ਕਰਨ ਦੇ ਲਈ। ਇਹ ਡੇ ਬੇਸਿਕਲੀ ਉਹਨਾਂ ਰਿਸਰਚਰਸ, ਹੈਲਥ ਕੇਅਰ ਵਰਕਰਸ, ਵਲੰਟੀਅਰਸ ਦੇ ਨਾਮ ਤੇ ਉਹਨਾਂ ਨੂੰ ਦਿਵਸ ਮਨਾਇਆ ਜਾਂਦਾ ਜਿਨ੍ਹਾਂ ਨੇ HIV ਵੈਕਸੀਨ ਦੇ ਲਈ ਕੰਮ ਕੀਤਾ ਤੇ ਕਲੀਨਿਕਲ ਟ੍ਰਾਇਲਸ ਦੇ ਵਿੱਚ ਉਹਨਾਂ ਨੂੰ ਹੈਲਪ ਕੀਤੀ ਹੈ ਤੇ ਇਸ ਲਈ 18 ਮਈ ਨੂੰ ਇਹ ਹਰ ਸਾਲ ਮਨਾਇਆ ਜਾਂਦਾ।
0: ਜੀ ਮੈਮ, ਜਦੋਂ ਵੈਕਸੀਨ ਦੀ ਗੱਲ ਹੁੰਦੀ ਹੈ ਤਾਂ ਬਹੁਤ ਸਾਰੀਆਂ ਪੜ੍ਹਨ ਸੁਣਨ ਨੂੰ ਖਬਰਾਂ ਮਿਲਦੀਆਂ ਨੇ ਕਿ ਅਜੇ ਰਿਸਰਚ ਚੱਲ ਰਹੀ ਹੈ, ਕੀ ਅਜੇ ਏਡਸ ਨੂੰ ਰੋਕਣ ਲਈ ਕੋਈ ਵੈਕਸੀਨ ਬਣ ਗਈ ਹੈ ਜਾਂ ਅਜੇ ਵੀ ਰਿਸਰਚਸ ਚੱਲ ਰਹੀਆਂ ਨੇ ਇਸ ਸੰਬੰਧੀ?
1: ਮੈਮ ਅਜੇ ਫਿਲਹਾਲ ਵਰਲਡ ਵਾਈਡ ਕੋਈ ਜਿਹੜੀ ਵੈਕਸੀਨ ਹੈਗੀ ਹੈ ਉਹ ਅਵੇਲੇਬਲ ਨਹੀਂ ਹੋਈ ਫੋਰ ਜਨਰਲ ਪਬਲਿਕ, ਪਰ ਕੁਝ ਕਲੀਨਿਕਲ ਟ੍ਰਾਇਲਸ ਜਿਹੜੇ ਹੈਗੇ ਉਹ ਸਟਿਲ ਚੱਲ ਰਹੇ ਹੈਗੇ, ਜਿਹੜੇ ਕਿ ਜਿੱਥੇ ਜ਼ਿਆਦਾ ਪ੍ਰੈਵਲੈਂਟ ਹੈ ਜਿਵੇਂ ਸਾਊਥ ਅਫਰੀਕਾ, ਥਾਈਲੈਂਡ, ਇਸ ਤਰ੍ਹਾਂ ਉਹਨਾਂ ਦੇ ਕਲੀਨਿਕਲ ਟ੍ਰਾਇਲ ਚੱਲ ਰਹੇ। ਉਹਦੇ ਲਈ ਇੱਕ ਵੈਕਸੀਨ RV144 ਸਟਿਲ ਅੰਡਰ ਟ੍ਰਾਇਲ ਹੈ, ਪਰ ਅਜੇ ਕੋਈ ਵੀ ਅਪਰੂਵਡ ਵੈਕਸੀਨ ਅਜੇ ਮਾਰਕੀਟ ਦੇ ਵਿੱਚ ਨਹੀਂ ਹੈ ਜਿਹੜੀ ਕਿ ਜਨਰਲ ਪਬਲਿਕ ਨੂੰ ਦਿੱਤੀ ਜਾ ਸਕੇ।
0: ਜੀ ਇਹ ਨਹੀਂ ਕਿਹਾ ਜਾ ਸਕਦਾ ਕਿ ਹਾਂ ਇਹ ਵਾਲਾ ਇੰਜੈਕਸ਼ਨ ਲਗਾ ਕੇ ਕਿ ਇਸ ਵਾਲਾ ਵਿਅਕਤੀ ਹੈ ਜਿਹੜਾ ਉਹ ਠੀਕ ਹੋ ਸਕਦਾ ਹੈ।
1: ਜੀ ਜੀ ਜੀ,
0: ਕਾਫੀ ਮੁਸ਼ਕਲ ਆ ਰਹੀਆਂ ਨੇ ਕਿ ਕਾਫੀ ਦੇਰ ਤੋਂ ਇਹ ਰਿਸਰਚਸ ਚੱਲ ਰਹੀਆਂ ਨੇ ਅਜੇ ਵੀ ਨਾ।
1: ਹਾਂਜੀ ਮੈਮ, ਕਿਉਂਕਿ ਜਿਹੜਾ HIV ਵਾਇਰਸ ਹੈ ਨਾ ਜੀ, ਇਹ ਰੋਜ਼ ਹਰ ਰੋਜ਼ ਬਹੁਤ ਜ਼ਿਆਦਾ ਟਾਈਮ ਮਲਟੀਪਲਾਈ ਹੁੰਦਾ ਹੈ ਇੱਕ ਇਨਸਾਨ ਦੀ ਬਾਡੀ ਵਿੱਚ, ਜਿੰਨਾ ਕਹਿ ਲਓ ਕਿ 10 ਬਿਲੀਅਨ ਟਾਈਮਸ ਉਹ ਮਲਟੀਪਲਾਈ ਹੁੰਦਾ। ਜਿਵੇਂ ਜਿਵੇਂ ਆਪਣੇ ਸੈੱਲ ਬਾਡੀ ਚ ਬਣਦੇ ਆ ਉਸ ਤਰ੍ਹਾਂ ਉਸੀ ਤਰੀਕੇ ਦੇ ਨਾਲ HIV ਜਿਹੜਾ ਹੈਗਾ ਉਹ ਵੀ ਆਪਣੇ ਸੈੱਲਾਂ ਦੇ ਨਾਲ ਨਾਲ ਮਲਟੀਪਲਾਈ ਹੋਈ ਜਾਂਦਾ। ਜਦੋਂ ਉਹ ਚੀਜ਼ ਇੰਨੀ ਵਾਰੀ ਬਣਦੀ ਹੈ ਉਹਦੇ ਵਿੱਚ ਐਰਰ ਆਉਂਦੇ ਆ, ਐਰਰ ਨੂੰ ਕਹਿੰਦੇ ਆ ਮੁਟੇਸ਼ਨ। ਮੁਟੇਸ਼ਨ ਐਵਰੀ ਡੇ ਬਹੁਤ ਜ਼ਿਆਦਾ ਹੋਣ ਕਰਕੇ ਕੋਈ ਵੀ ਵੈਕਸੀਨ ਇਹਦੇ ਅਗੇਂਸਟ ਇਫੈਕਟਿਵ ਰੋਲ ਪਲੇ ਨਹੀਂ ਕਰ ਪਾ ਰਹੀ ਹੈ। ਇਹੀ ਇੱਕ ਰੀਜ਼ਨ ਹੈ ਕਿ ਇਹਦੇ ਵਿੱਚ ਅਜੇ ਵੈਕਸੀਨ ਬਣਾਉਣ ਨੂੰ ਰਿਸਰਚਰਸ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ।
0: ਜੀ ਮੈਮ, ਜਦੋਂ ਤੱਕ ਵੈਕਸੀਨ ਨਹੀਂ ਬਣ ਰਹੀ ਜਾਂ ਇਸ ਤੋਂ ਇਲਾਵਾ ਦਵਾਈਆਂ ਜਿਹੜੀਆਂ ਹੁੰਦੀਆਂ ਨੇ ਤੁਸੀਂ ਦਿੰਦੇ ਹੋ ਤਾਂ ਉਹ ਅਸਰ ਕਿੰਨੀ ਕੁ ਅਸਰਦਾਰ ਹੁੰਦੀਆਂ ਨੇ ਕਿ ਉਹਦੇ ਬਦਲ ਦੇ ਵਿੱਚ ਆਪਾਂ ਇੰਜੈਕਸ਼ਨ ਦੇ ਬਦਲ 'ਚ ਦਵਾਈਆਂ ਲੈ ਸਕਦੇ ਹਾਂ?
1: ਮੈਮ ਜਿਹੜੀਆਂ ਅੱਜ ਕੱਲ ਜਿਹੜੀਆਂ ਦਵਾਈਆਂ ਹੈਗੀਆਂ ਬਹੁਤ ਵਧੀਆ ਦਵਾਈਆਂ ਅਵੇਲੇਬਲ ਹੈਗੀਆਂ ਔਰ ਉਹ ਫ੍ਰੀ ਆਫ ਕੋਸਟ ART ਸੈਂਟਰ ਜਿਹੜੇ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹੈਗੀਆਂ ਉਹ ਉਹਨਾਂ ਸੈਂਟਰਾਂ ਦੇ ਵਿੱਚ ਦਿੱਤੀ ਜਾਂਦੀ ਹੈ। ਜਿਹੜੇ ਵੀ ਲੋਕ HIV ਦੇ ਨਾਲ ਗ੍ਰਸਤ ਹੋ ਜਾਂਦੇ ਆ ਜਾਂ ਪੋਜ਼ਿਟਿਵ ਹੋ ਜਾਂਦੇ ਆ ਉਹਨਾਂ ਨੂੰ ਫਿਰ ERT ਸੈਂਟਰ 'ਚ ਰੈਫਰ ਕਰ ਦਿੱਤਾ ਜਾਂਦਾ। ਉੱਥੇ ਉਹਨਾਂ ਦਾ ਹਰ ਰੋਜ਼ ਹਰ ਮਤਲਬ ਵਿਜ਼ਿਟ ਦੇ CD4 ਕਾਊਂਟ ਕੀਤਾ ਜਾਂਦਾ। ਅਗਰ ਉਹ CD4 ਕਾਊਂਟ ਉਸ ਤੋਂ ਲੈਸ ਹੁੰਦਾ ਤਾਂ ਉਹਦੇ ਹਿਸਾਬ ਦੇ ਨਾਲ ਉਹਨਾਂ ਦਾ ਟ੍ਰੀਟਮੈਂਟ ਜਿਹੜਾ ਹੈਗਾ ਪਲਾਨ ਕੀਤਾ ਜਾਂਦਾ। ਔਰ ਇਹ ਸਾਰਾ ਜਿਹੜਾ ਟ੍ਰੀਟਮੈਂਟ ਹੈ, ਡਾਇਗਨੋਸਿਸ ਹੈ, ਸਾਰਾ ਫ੍ਰੀ ਹੈਗਾ ਸਰਕਾਰ ਵੱਲੋਂ, ਲੋਕਾਂ ਦੇ ਲਈ ਅਵੇਅਰਨੈਸ ਕ੍ਰੀਏਟ ਕਰਕੇ ਉਹਨਾਂ ਨੂੰ ਉੱਥੇ ਪਹੁੰਚਾਇਆ ਜਾਂਦਾ।
0: ਜੀ ਪਟਿਆਲਾ ਵਿਖੇ ਇਹੋ ਜਿਹਾ ਸੈਂਟਰ ਕਿਤੇ ਖੁੱਲਿਆ ਹੋਇਆ ਉਸ ਬਾਰੇ ਦੱਸ?
1: ਹਾਂਜੀ ਹਾਂਜੀ ਮੈਮ, ਮੈਡੀਕਲ ਕਾਲਜ ਪਟਿਆਲਾ ਜਿਹੜਾ ਹੈਗਾ ਉਹਦੇ ਵਿੱਚ ERT ਸੈਂਟਰ ਅਵੇਲੇਬਲ ਹੈ, ਉੱਥੇ ਸਾਰੇ ਲੋਕਾਂ ਦਾ CD4 ਕਾਊਂਟ, ਵਾਇਰਲ ਲੋਡ ਤੇ ਟ੍ਰੀਟਮੈਂਟ ਜਿਹੜਾ ਹੈਗਾ ਉਹ ਕੀਤਾ ਜਾਂਦਾ।
0: ਜੀ ਮੈਮ, ਇੱਕ ਆਮ ਵਿਅਕਤੀ ਹੈ ਜੀ, ਉਹਨੂੰ ਲੱਗਦਾ ਹੈ ਕਿ ਹਾਂ ਮੈਂ HIV ਦਾ ਟੈਸਟ ਕਰਾਉਣਾ ਜਾਂ ਉਹਨੂੰ ਸ਼ੱਕ ਪੈ ਰਿਹਾ ਕਿ ਹਾਂ ਮੈਨੂੰ HIV ਹੋ ਗਿਆ, ਤਾਂ ਉਹ ਤੁਰੰਤ ਉਸ ਵੇਲੇ ਕੀ ਕਰਨਾ ਚਾਹੀਦਾ? ਉਸਨੂੰ ਕੋਈ ਮੈਡੀਸਨ ਲੈਣੀ ਚਾਹੀਦੀ ਹੈ ਜਾਂ ਕੋਈ ਟੈਸਟ ਕਰਾਉਣਾ ਜਾਂ ਸਿੱਧਾ ਪਹਿਲਾਂ ਤੁਹਾਡੇ ਕੋਲੋਂ ਆਉਣਾ ਚਾਹੀਦਾ? ਜੀ
1: ਨਹੀਂ ਮੈਮ, ਅਗਰ ਕਿਸੇ ਬੰਦੇ ਨੂੰ ਲੱਗਦਾ ਵੀ ਉਹ ਕਿਸੇ ਤਰੀਕੇ ਦੇ ਨਾਲ ਐਕਸਪੋਜ਼ ਹੋ ਗਿਆ HIV ਦੇ ਨੂੰ, ਤਾਂ ਇਮੀਡੀਏਟਲੀ ਉਹਨੂੰ ਡਾਕਟਰ ਨੂੰ ਮਿਲਣਾ ਚਾਹੀਦਾ, ਜਿਹੜੇ ਕਲੀਨਿਸ਼ੀਅਨ ਹੈਗੇ ਆ ਡਾਕਟਰ ਦੀ ਐਡਵਾਈਸ ਦੇ ਨਾਲ ਇਮੀਡੀਏਟਲੀ ਉਹਨੂੰ ਟੈਸਟਿੰਗ। ਅੱਜ ਕੱਲ ਜਿਹੜੇ ਸੈਂਟਰ ਹੈ ICTC ਜਿਹਦੇ ਵਿੱਚ ਬੰਦਾ ਡਾਇਰੈਕਟਲੀ ਜਾ ਕੇ ਵੀ ICTC ਸੈਂਟਰ 'ਚ ਕਾਉਂਸਲਿੰਗ ਕਰਾ ਕੇ ਆਪਣੀ ਟੈਸਟ ਕਰਵਾ ਸਕਦਾ। ਉਹ ਜਿਹੜੀਆਂ ਕੰਡੀਸ਼ਨ ਹੈ ਜਿਵੇਂ ਕਿਸੇ ਨੂੰ ਕੋਈ HIV ਗ੍ਰਸਤ ਬੰਦਾ ਆ ਉਹਦੇ ਨਾਲ ਉਹਨਾਂ ਨੇ ਅੱਜ ਕੱਲ ਜਿਵੇਂ ਬਾਡੀ ਉਹ ਇੰਜੈਕਸ਼ਨ ਲੈਂਦੇ ਆ ਡਰੱਗ ਯੂਜ ਕਰਦੇ ਆ ਜਾਂ ਸੇਮ ਨੀਡਲ ਸਿੰਜਸ ਵਾਲੇ ਬੰਦੇ ਆ ਜਾਂ ਕਿਸੇ ਇਨਫੈਕਟਡ ਬਲੱਡ ਦੇ ਨਾਲ ਆ ਗਿਆ ਜਾਂ ਅਨਪ੍ਰੋਟੈਕਟਿਡ ਬਿਹੇਵੀਅਰ ਕਰਕੇ ਉਹਨੂੰ ਪਤਾ ਲੱਗਦਾ ਹੈ ਕਿ ਮੈਂ ਕਿਸੇ ਐਚ ਆਈ ਵੀ ਪੋਜ਼ਿਟਿਵ ਪੇਸ਼ੈਂਟ ਦੇ ਕੰਟੈਕਟ 'ਚ ਆ ਰਿਹਾ।

0: ਉਹ ਬੰਦੇ ਨੂੰ ਖੁਦ ਨੂੰ ਪਤਾ ਹੁੰਦਾ ਕਿ ਮੈਂ ਇਹ ਗਲਤੀ ਕਰ ਲਈ ਹੈ ਤੇ ਮੈਨੂੰ ਜਾ ਕੇ ਆਪਣਾ ਟੈਸਟ ਜਿਹੜਾ ਹੈਗਾ ਉਹ ਕਰਾਉਣਾ ਚਾਹੀਦਾ।
1: ਸੋ ਸਭ ਤੋਂ ਪਹਿਲਾਂ ਟੈਸਟ ਹੋਏਗਾ, ਉਸ ਤੋਂ ਬਾਅਦ ਹੀ ਉਸਦਾ ਇਲਾਜ ਹੈ ਜਿਹੜਾ ਉਹ ਸ਼ੁਰੂ ਹੋ
0: ਜਾਏਗਾ। ਹਾਂਜੀ ਬਿਲਕੁਲ ਜੀ ਬਿਲਕੁਲ
1: ਹਾਂਜੀ। ਤੇ ਜਿੱਦਾਂ ਤੁਸੀਂ ਦੱਸਿਆ ਕਿ ਇਲਾਜ ਬਿਲਕੁਲ ਫ੍ਰੀ ਹੁੰਦਾ, ਕੋਈ ਉਹਦੇ ਲਈ ਖਰਚਾ ਨਹੀਂ ਹੁੰਦਾ। ਮੈਮ ਤੁਸੀਂ ਮਾਈਕਰੋਬਾਇਓਲੋਜੀ ਦੇ ਮਾਹਿਰ ਹੋ ਤੁਸੀਂ, ਹਾਂ ਇਸ ਮਾਹਰ ਹੋਣ ਦੇ ਨਾਤੇ ਲੋਕਾਂ ਦਾ ਡਰ ਹੈ ਜਿਵੇਂ ਕਿਵੇਂ ਦੂਰ ਕਰ ਸਕਦੇ ਹੋ? ਮੰਨ ਲਓ ਕਿਉਂਕਿ ਸਮਾਜ ਦੇ ਵਿੱਚ ਨਾ ਅਜੇ ਵੀ HIV ਲਈ ਬੜਾ ਭੇਦਭਾਵ ਕੀਤਾ ਜਾਂਦਾ ਉਸ ਮਰੀਜ਼ ਦੇ ਨਾਲ, ਕਿ ਲੋਕ ਆਪਣੀ ਬਿਮਾਰੀ ਛੁਪਾ ਕੇ ਵੀ ਰੱਖਦੇ ਨੇ, ਉਹਨਾਂ ਨੂੰ ਲੱਗਦਾ ਕਿ ਹਾਂ ਪਤਾ ਨਾ ਲੱਗ ਜਾਏ ਕਿ ਮੈਨੂੰ ਬਿਮਾਰੀ ਹੈ। ਤਾਂ ਲੋਕਾਂ ਦਾ ਡਰ ਦੂਰ ਕਰਨ ਲਈ ਕਿੱਦਾਂ ਕੀ ਕਹਿਣਾ ਚਾਹੋਗੇ ਤੁਸੀਂ?
0: ਦੇਖੋ ਮੈਮ, ਜਿਹੜਾ ਡਰ ਹੈਗਾ ਆ ਉਹ ਜੈਨੂਅਨ ਹੈ, ਕਿਉਂਕਿ HIV ਦਾ ਅਜੇ ਕੋਈ ਵੀ ਵੈਕਸੀਨ ਅਵੇਲੇਬਲ ਨਹੀਂ ਹੈ, ਕੋਈ ਕਿਓਰ ਨਹੀਂ ਹੈਗਾ ਪੂਰੀ ਤਰ੍ਹਾਂ ਦੇ ਨਾਲ, ਇਸ ਕਰਕੇ ਡਰ ਜੈਨੂਅਨ ਹੈ। ਪਰ ਜਿਹੜੀ ਗੱਲ ਡਿਸਕ੍ਰਿਮੀਨੇਸ਼ਨ ਕਰਨ ਦੀ, ਡਿਸਕ੍ਰਿਮੀਨੇਸ਼ਨ ਉਹ ਇਸ ਕਰਕੇ ਹੈ ਕਿਉਂਕਿ ਅਵੇਅਰਨੈਸ ਨਹੀਂ ਹੈ ਲੋਕਾਂ ਨੂੰ। ਤਾਂ ਜਦੋਂ ਤੁਸੀਂ ਉਹਨਾਂ ਨੂੰ ਅਵੇਅਰ ਕਰੋਗੇ ਕਿ ਇਹ ਕਿਸ ਤਰ੍ਹਾਂ ਫੈਲਦਾ ਤੇ ਕਿਸ ਤਰ੍ਹਾਂ ਨਹੀਂ ਫੈਲਦਾ, ਤੇ ਉਹਨਾਂ ਲੋਕਾਂ ਦਾ ਵੀ ਡਰ ਜਿਹੜਾ ਹੈਗਾ ਉਹ ਖਤਮ ਹੋ ਜਾਏਗਾ। ਉਹਦੇ ਚ ਕੀ ਕਰਨਾ ਚਾਹੀਦਾ ਹੈਗਾ ਕਿ ਡਰ ਉਹਨਾਂ ਨੂੰ ਜਿਹੜਾ ਲੱਗਦਾ ਕਿ ਉਹ ਹੈਂਡਸ਼ੇਕ ਕਰਨ ਨਾਲ, ਹੱਗ ਕਰਨ ਦੇ ਨਾਲ, ਮਤਲਬ ਮਿਲਣ ਨਾਲ, ਖਾਣਾ ਇਕੱਠੇ ਖਾਣ ਦੇ ਨਾਲ, ਜੇ ਅਗਰ ਤੁਸੀਂ ਕਿਸੇ HIV ਪੋਜ਼ਿਟਿਵ ਪੇਸ਼ੈਂਟ ਨਾਲ ਬੈਠੇ ਹੋ ਤਾਂ ਉਹ ਨਹੀਂ ਫੈਲੇਗਾ। ਉਸ ਕਰਕੇ ਉਹਨਾਂ ਨੂੰ ਅਗਰ ਉਹ ਪਤਾ ਹੈਗਾ ਆ ਕਿ ਇਸ ਤਰੀਕੇ ਨਾਲ ਨਹੀਂ ਫੈਲਦਾ, ਤੇ ਉਹਨਾਂ ਨਾਲ ਡਿਸਕ੍ਰਿਮੀਨੇਸ਼ਨ ਨਹੀਂ ਕਰਨਗੇ। ਸੋ ਅਵੇਅਰਨੈਸ ਐਜੂਕੇਸ਼ਨ ਜਿਹੜੇ ਪ੍ਰੋਗਰਾਮਸ ਹੈ ਉਹ ਸਕੂਲਾਂ, ਕਾਲਜਾਂ, ਵਰਕ ਪਲੇਸ ਤੇ ਚੱਲਣੇ ਚਾਹੀਦੇ ਆ ਤਾਂ ਕਿ ਉਹ ਜਿਹੜੀ ਡਿਸਕ੍ਰਿਮੀਨੇਸ਼ਨ ਹੈ ਉਹਨੂੰ ਹਟਾਇਆ ਜਾ ਸਕੇ।
1: ਜੀ ਮੈਮ, ਪ੍ਰੋਗਰਾਮ ਦੇ ਅਖੀਰ ਵਿੱਚ ਤੁਸੀਂ ਸਾਡੇ ਹੋਰ ਲਿਸਨਰਸ ਨੂੰ ਕੋਈ ਸੁਨੇਹਾ ਦੇਣਾ ਚਾਹੋ ਅੱਜ ਦੇ ਦਿਨ ਵਾਸਤੇ? ਜੀ ਕੁਛ ਕਹਿਣਾ
0: ਚਾਹੋ? ਅੱਜ ਦਾ ਦਿਨ ਬਹੁਤ ਇੰਪੋਰਟੈਂਟ ਡੇ ਹੈ, ਕਿਉਂਕਿ ਅਵੇਅਰਨੈਸ ਜਿਹੜੀ ਹੈਗੀ ਹੈ ਉਹੀ ਇਸ ਪ੍ਰੋਗਰਾਮ ਦਾ ਇੱਕ ਬੇਸਿਕ ਮੁੱਦਾ ਹੈ ਤੇ ਬੇਸਿਕ ਸਟਰੈਂਥ ਹੈ। ਸੋ ਅਸੀਂ ਸਾਰੇ ਪਹਿਲਾਂ ਤਾਂ ਸਲਾਮ ਕਰਦੇ ਹਾਂ ਜਿਹੜੇ ਬੰਦੇ ਰਿਸਰਚ ਕਰ ਰਹੇ ਆ HIV ਵੈਕਸੀਨ ਦੇ ਲਈ, ਕਿ ਉਹ ਉਸਨੂੰ ਲੱਗਣ ਦੇ ਨਾਲ ਹੋਰ ਤਰੀਕੇ ਦੇ ਨਾਲ ਲੱਗੇ ਰਹਿਣ ਤਾਂ ਕਿ ਇਸਦਾ ਜਿਹੜਾ ਹੈਗਾ ਹੱਲ ਨਿਕਲ ਸਕੇ ਤੇ HIV ਨੂੰ ਅਸੀਂ ਪ੍ਰਿਵੈਂਟ ਕਰ ਸਕੀਏ ਫੋਰ ਦਾ ਫਰਦਰ ਫਿਊਚਰ। ਤੇ ਵਿਊਅਰ ਜਿਹੜੇ ਸਾਡੇ ਸਰੋਤੇ ਆ, ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹਾਂਗੀ ਕਿ ਇਹ ਜਿਹੜੀ ਹੈਗੀ ਹੈ ਇਹਦੀ ਅਵੇਅਰਨੈਸ, ਪ੍ਰੀਵੈਂਸ਼ਨ, ਅਰਲੀ ਟੈਸਟਿੰਗ ਐਂਡ ਟਾਈਮਲੀ ਜਿਹੜਾ ਟ੍ਰੀਟਮੈਂਟ ਹੈਗਾ, ਇਹੀ ਇੱਕ ਮਜ਼ਬੂਤ ਕੜੀ ਹੈ HIV/AIDS ਤੋਂ ਬਚਾਅ ਕਰਨ ਦੇ ਲਈ। ਸੋ ਟੁਗੈਦਰ ਵੀ ਕੈਨ ਫਾਈਟ ਅਗੇਂਸਟ ਦਿਸ ਸਟਿਗਮਾ, ਪ੍ਰਮੋਟ ਹੋਪ ਐਂਡ ਮੂਵ ਟੁਵਰਡਸ ਐਨ HIV ਫ੍ਰੀ ਫਿਊਚਰ। ਇਹ ਮੇਰਾ ਮੈਸੇਜ ਹੈ ਤੁਹਾਡੇ ਸਰੋਤਿਆਂ ਦੇ ਲਈ।
1: ਜੀ ਥੈਂਕ ਯੂ ਮੈਮ, ਥੈਂਕ ਯੂ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ, ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ।
0: ਮੈਂ ਤੁਹਾਡਾ ਵੀ ਧੰਨਵਾਦ ਕਰਦੀ ਹਾਂ ਮੈਨੂੰ ਮੌਕਾ ਦੇਣ ਦੇ ਲਈ। ਥੈਂਕ ਯੂ ਜੀ।
1: ਓਕੇ ਮੈਮ। ਦੋਸਤੋ, ਇਹ ਤਾਂ ਸਨ ਡਾਕਟਰ ਉਪਿੰਦਰ ਬਖਸ਼ੀ, ਜੋ ਪ੍ਰੋਫੈਸਰ ਤੇ ਹੈੱਡ ਨੇ ਡਿਪਾਰਟਮੈਂਟ ਆਫ ਮਾਈਕਰੋਬਾਇਓਲੋਜੀ, ਗੌਰਮੈਂਟ ਮੈਡੀਕਲ ਕਾਲਜ ਪਟਿਆਲਾ ਵਿਖੇ। ਸੋ ਆਪਣੀਆਂ ਸੇਵਾਵਾਂ ਇਹ ਨਿਭਾ ਰਹੇ ਨੇ ਤੇ ਇਹਨਾਂ ਨੇ ਸਾਨੂੰ ਵਿਸ਼ਵ AIDS ਟੀਕਾਕਰਨ ਦਿਵਸ ਬਾਰੇ ਜਾਣਕਾਰੀ ਦਿੱਤੀ। ਸੋ ਗੱਲ ਦਾ ਸਿੱਟਾ ਤਾਂ ਇਹ ਨਿਕਲਦਾ ਕਿ ਬਸ ਬਚਾਅ ਦੇ ਵਿੱਚ ਹੀ ਬਚਾਅ ਹੈ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਕਿਸੇ ਵੀ ਕਾਰਨ HIV ਹੋ ਗਿਆ ਤਾਂ ਤੁਰੰਤ ਉਸਦਾ ਤੁਸੀਂ ਟੈਸਟ ਕਰਾਓ। ਡਰਨਾ ਥੋੜ੍ਹਾ ਜਿਹਾ ਲਾਜ਼ਮੀ ਵੀ ਹੈ ਇਸ ਬਿਮਾਰੀ ਲਈ, ਕਿਉਂਕਿ ਫਿਲਹਾਲ ਕੋਈ ਪੱਕਾ ਟੀਕਾਕਰਨ ਜਾਂ ਕੋਈ ਪੱਕੀ ਵੈਕਸੀਨ ਇਹਦੇ ਲਈ ਨਹੀਂ ਬਣੀ। ਜਿੱਦਾਂ ਕਰੋਨਾ ਦਾ ਟਾਈਮ ਆਇਆ ਸੀ ਕਿ ਹਾਂ ਲੱਗ ਗਿਆ ਸੀ ਕਿ ਕਰੋਨਾ ਦੀ ਵੈਕਸੀਨ ਹੈ, ਇਹਨੂੰ ਲਗਾਓ ਤਾਂ ਆਪਾਂ ਠੀਕ ਰਹਿ ਸਕਦੇ ਹਾਂ। ਸੋ ਇਹੋ ਜਿਹੀ AIDS ਸੰਬੰਧੀ ਵੈਕਸੀਨ ਅਜੇ ਕੋਈ ਨਹੀਂ ਬਣੀ। ਦਵਾਈਆਂ ਲੈ ਕੇ ਤੁਸੀਂ ਆਪਣਾ ਇਲਾਜ ਕਰਾ ਕੇ ਟ੍ਰੀਟਮੈਂਟ ਜ਼ਰੂਰ ਕਰ ਸਕਦੇ ਹੋ, ਆਪਣਾ ਠੀਕ ਰਹਿ ਸਕਦੇ ਹੋ ਕੁਛ ਹੱਦ ਤੱਕ, ਪਰ ਫਿਰ ਵੀ ਥੋੜ੍ਹਾ ਜਿਹਾ ਬਚਾਅ ਜਿਹੜਾ ਉਹ ਤੁਸੀਂ ਜ਼ਰੂਰ ਕਰਕੇ ਰੱਖਣਾ। ਅਤੇ ਗੱਲਾਂ ਬਾਤਾਂ ਗੁੱਡ ਮਾਰਨਿੰਗ ਮਾਲਵਾ ਪ੍ਰੋਗਰਾਮ ਦੇ ਵਿੱਚ ਹੋਰ ਵੀ ਕਰਾਂਗੇ, ਅਸੀਂ ਬਹੁਤ ਸਾਰੀਆਂ ਜਾਣਕਾਰੀਆਂ ਵੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ, ਪਰ ਪਹਿਲਾਂ ਇੱਕ ਗੀਤ ਹੈ ਜਿਹੜਾ ਉਹ ਜ਼ਰੂਰ ਸੁਣਦੇ ਹਾਂ।

0: ਗੀਤ ਆਪਾਂ ਸੁਣ ਰਹੇ ਸੀ ਆਵਾਜ਼ ਕੁਰਬਾਨ ਦੀ।
1: 23 ਜੁਲਾਈ 1927 ਨੂੰ ਮੁੰਬਈ ਰੇਡੀਓ ਸਟੇਸ਼ਨ ਦੇ ਉਦਘਾਟਨ ਦੇ ਨਾਲ ਭਾਰਤ 'ਚ ਰੇਡੀਓ ਪ੍ਰਸਾਰਣ ਦੀ ਰਸਮੀ ਸ਼ੁਰੂਆਤ ਹੋਈ। ਹਾਲਾਂਕਿ ਗੈਰ ਰਸਮੀ ਸ਼ੁਰੂਆਤ ਇਸ ਤੋਂ 3 ਸਾਲ ਪਹਿਲਾਂ ਹੋ ਚੁੱਕੀ ਸੀ। ਉਦੋਂ ਬ੍ਰਿਟਿਸ਼ ਹਕੂਮਤ ਨੇ ਪ੍ਰਾਈਵੇਟ ਰੇਡੀਓ ਸਟੇਸ਼ਨਸ ਨੂੰ ਲਾਇਸੈਂਸ ਦੇਣ ਦਾ ਫੈਸਲਾ ਕੀਤਾ ਸੀ ਅਤੇ ਇਸ ਦੇ ਤਹਿਤ ਮੁੰਬਈ 'ਚ ਗੇਟਵੇ ਆਫ ਇੰਡੀਆ ਦੇ ਨੇੜਿਓਂ ਰੇਡੀਓ ਕਲੱਬ ਤੋਂ ਪਹਿਲਾਂ ਪ੍ਰਸਾਰਣ ਕੀਤਾ ਗਿਆ। ਸਨ 1930 'ਚ ਰੇਡੀਓ ਦਾ ਰਾਸ਼ਟਰੀਕਰਨ ਹੋਇਆ, ਉਦੋਂ ਇਸ ਦਾ ਨਾਂ ਰੱਖਿਆ ਗਿਆ ਇੰਡੀਅਨ ਬ੍ਰੌਡਕਾਸਟਿੰਗ। 8 ਜੂਨ 1936 ਨੂੰ ਇਸ ਕੰਪਨੀ ਦਾ ਨਾਂ ਰੱਖਿਆ ਗਿਆ ਆਲ ਇੰਡੀਆ ਰੇਡੀਓ। ਇਹ ਨਾਂ ਕਾਫੀ ਸੋਚ ਵਿਚਾਰ ਕੇ ਰੱਖਿਆ ਗਿਆ ਸੀ ਤੇ ਇਹ ਨਾਂ ਦੁਨੀਆ ਭਰ ਦੀ ਪ੍ਰਸਾਰਣ ਸੰਸਥਾਵਾਂ ਵਿੱਚੋਂ ਸਭ ਤੋਂ ਨਿਰਾਲਾ ਹੈ। ਆਕਾਸ਼ਵਾਣੀ ਤਾਂ ਹੋਰ ਵੀ ਅਨੋਖਾ ਨਾਮ ਹੈ। ਦਰਅਸਲ ਮੈਸੂਰ ਰਿਆਸਤ ਨੇ ਜਦ ਆਪਣਾ ਰੇਡੀਓ ਸਟੇਸ਼ਨ ਸ਼ੁਰੂ ਕੀਤਾ ਤਾਂ ਉਸਨੇ ਪੁਰਾਣਾ ਅਤੇ ਮਿਥਕਾਂ ਤੋਂ ਪ੍ਰੇਰਣਾ ਲੈ ਕੇ ਇਸਨੂੰ ਆਕਾਸ਼ਵਾਣੀ ਦਾ ਨਾਂ ਦਿੱਤਾ। ਅੱਜ ਆਕਾਸ਼ਵਾਣੀ ਆਪਣੇ 90ਵੇਂ ਵਰੇ ਵੱਲ ਵੱਧ ਰਹੀ ਹੈ। ਪੂਰੇ ਆਕਾਸ਼ਵਾਣੀ ਪਰਿਵਾਰ ਨੂੰ ਇਸ ਖਾਸ ਮੌਕੇ ਤੇ ਢੇਰ ਸਾਰੀਆਂ

हाँ दोस्तों, गुड मॉर्निंग। मालवा दे विच अगली जानकारी वाल वधदे हां। हुण इत्थे जी मैं तुहानू पूछा कि अजिही थां या अजिही जगह किहड़ी है जिथे वक्त है जिहड़ा खड़ जांदा है, समां थम जांदा है, जिथे सदियां पुराना इतिहास, राजियां महाराजियां दे किस्से ते साडी संस्कृति अज भी साह लैंदी नज़र आउंदी है। ज़रा सोचो। मैं लगता कई ने सोच भी लिया ना, वो थां है जी अजायब घर, यानी साडे म्यूजियम। ते अज 18 मई नू पूरी दुनिया विच मनाया जांदा है जी अंतरराष्ट्रीय अजायब घर दिवस। बहुत सारे लोग सोचते होंगे कि अजायब घर सिर्फ पुरानियां टूटियां भज्जियां चीज़ां रखने की थां हुंदा है, पर अजिहा बिल्कुल नहीं। अजायब घर साडी पहचान हुंदे ने। इसे महत्व नूं दुनिया तक पहुँचाने लई साल 1977 विच इंटरनेशनल काउंसिल ऑफ म्यूजियम ने इस दिन नूं मनाउण की शुरुआत की थी। हर साल यह दिन किसी खास विषय नाल मनाया जाता है, जिसका मकसद है कि लोगों नूं अपने इतिहास, कला ते विज्ञान नाल जोड़ना। जे हुण अपने गल पंजाब दी करिए तां साडा अमीर विरसा अजायब घरां विच बहुत सोहणे तरीके नाल सांभिया होया है। जेकर तुसीं कदे श्री आनंदपुर साहिब गए हो तां उत्थे स्थित विरासत ए खालसा नूं कौण भुल सकता है। ਇਹ ਨਾ ਸਿਰਫ ਪੰਜਾਬ ਸਗੋਂ ਪੂਰੀ ਦੁਨੀਆ ਦੇ ਸਭ ਤੋਂ ਆਧੁਨਿਕ ਅਤੇ ਸਭ ਤੋਂ ਵੱਧ ਦੇਖੇ ਜਾਣ ਵਾਲੇ ਅਜਾਇਬ ਘਰਾਂ ਵਿੱਚੋਂ ਇੱਕ ਹੈ, ਜੋ ਸਾਨੂੰ ਇਤਿਹਾਸ ਦੇ ਰੂਬਰੂ ਕਰਾਉਂਦਾ ਹੈ। ਅਤੇ ਇਸ ਤੋਂ ਇਲਾਵਾ ਅੰਮ੍ਰਿਤਸਰ ਵਿਖੇ ਵੰਡ ਦਾ ਅਜਾਇਬ ਘਰ, ਜੋ 1947 ਦੀ ਵੰਡ ਦੀ ਦਰਦ ਅਤੇ ਕਹਾਣੀਆਂ ਨੂੰ ਬਿਆਨ ਕਰਦਾ ਹੈ, ਜਿਸ ਨੂੰ ਦੇਖ ਕੇ ਹਰ ਅੱਖ ਨਮ ਹੋ ਜਾਂਦੀ ਹੈ। ਅਤੇ ਸਾਡੇ ਪਟਿਆਲਾ ਦਾ ਸ਼ੀਸ਼ ਮਹਿਲ ਮਿਊਜ਼ੀਅਮ, ਜਿੱਥੇ ਰਾਜੇ ਮਹਾਰਾਜਿਆਂ ਦੇ ਹਥਿਆਰ, ਮੈਡਲ ਅਤੇ ਦੁਰਲੱਭ ਚਿੱਤਰਕਾਰੀ ਦੇਖਣ ਨੂੰ ਮਿਲਦੀ ਹੈ। ਦੋਸਤੋ, ਅੱਜ ਦੇ ਡਿਜੀਟਲ ਦੌਰ ਵਿੱਚ ਜਿੱਥੇ ਅਸੀਂ ਸਾਰੀ ਦੁਨੀਆ ਮੋਬਾਈਲ ਦੀ ਸਕਰੀਨ 'ਤੇ ਦੇਖਦੇ ਹਾਂ, ਉੱਥੇ ਕਦੇ ਸਮਾਂ ਕੱਢ ਕੇ ਆਪਣੇ ਬੱਚਿਆਂ, ਪਰਿਵਾਰ ਜਾਂ ਦੋਸਤਾਂ ਨਾਲ ਕਿਸੇ ਨਜ਼ਦੀਕੀ ਅਜਾਇਬ ਘਰ ਵਿੱਚ ਜ਼ਰੂਰ ਜਾਓ। ਕਿਉਂਕਿ ਜੋ ਇਤਿਹਾਸ ਆਪਾਂ ਨੂੰ ਕਈ ਵਾਰ ਕਿਤਾਬਾਂ, ਅਖਬਾਰਾਂ ਜਾਂ ਸੋਸ਼ਲ ਮੀਡੀਆ 'ਤੇ ਪੜ੍ਹ ਕੇ ਸਮਝ ਨਹੀਂ ਆਉਂਦਾ, ਉਹ ਅਜਾਇਬ ਘਰਾਂ ਵਿੱਚ ਚੀਜ਼ਾਂ ਨੂੰ ਸਾਹਮਣੇ ਦੇਖ ਕੇ ਸਿੱਧਾ ਦਿਲ ਵਿੱਚ ਉਤਰ ਜਾਂਦਾ ਹੈ।

गुड मॉर्निंग मालवा प्रोग्राम तुसीं सुन रहे हो आकाशवाणी दे पटियाला केंद्र तों मैं हां तुहाडे नाल अमृतपाल कौर। दोस्तों हुण गल फिल्मी दुनिया दी करदे हां ते अज दे दिन 18 मई 1912 नूं रिलीज़ होई सी जी पहली मराठी फिल्म 18 मई 1912 नूं जो दादा साहेब फालके द्वारा अपनी पूरी लंबाई वाली फिल्म सी ते राजा हरीश चंद्र नूं रिलीज़ करन तों लगभग एक साल पहला इस नूं रिलीज़ किया गया सी। दस दईए कि 18 मई 1912 नूं भारत की पहली फीचर फिल्म श्री पुंडलिक रिलीज़ हुई सी। ਇਹ ਪਹਿਲੀ ਮੌਕ ਫਿਲਮ ਸੀ ਯਾਨੀ ਭਾਰਤੀ ਸਿਨੇਮਾ ਦੀ ਸ਼ੁਰੂਆਤ ਇੱਥੋਂ ਹੀ ਹੋਈ ਸੀ। ਇਹ ਇੱਕ ਮਰਾਠੀ ਫਿਲਮ ਸੀ ਅਤੇ ਇਸਦੀ ਲੰਬਾਈ ਹੈ ਜਿਹੜੀ 22 ਮਿੰਟ ਦੀ ਸੀਗੀ ਅਤੇ ਫਿਲਮ ਦਾ ਨਿਰਦੇਸ਼ਨ ਦਾਦਾ ਸਾਹਿਬ ਟੋਰਨੇ ਦੁਆਰਾ ਕੀਤਾ ਗਿਆ ਸੀ ਅਤੇ 2 ਹਫ਼ਤੇ ਤੱਕ ਇਹ ਫਿਲਮ ਸਿਨੇਮਾ ਘਰਾਂ ਵਿੱਚ ਲੱਗੀ ਹੋਈ ਸੀ। ਪਰ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਬਹੁਤ ਸਾਰੇ ਫਿਲਮ ਪ੍ਰੇਮੀਆਂ ਦਾ ਤਰਕ ਹੈ ਕਿ ਸ਼੍ਰੀ ਪੁੰਡਲਿਕ ਪਹਿਲੀ ਭਾਰਤੀ ਫਿਲਮ ਕਹਾਉਣ ਦੇ ਸਨਮਾਨ ਦੇ ਹੱਕਦਾਰ ਨਹੀਂ ਕਿਉਂਕਿ ਇਹ ਇੱਕ ਪ੍ਰਸਿੱਧ ਮਰਾਠੀ ਨਾਟਕ ਦੀ ਫੋਟੋਗ੍ਰਾਫਿਕ ਰਿਕਾਰਡਿੰਗ ਸੀ। ਕੈਮਰਾਮੈਨ ਇੱਕ ਬ੍ਰਿਟਿਸ਼ ਨਾਗਰਿਕ ਸੀ ਅਤੇ ਫਿਲਮ ਲੰਡਨ ਵਿੱਚ ਪ੍ਰੋਸੈਸ ਕੀਤੀ ਗਈ ਸੀ। ਬਹੁਤ ਸਾਰੇ ਲੋਕ ਇਹ ਵੀ ਦਾਅਵਾ ਕਰਦੇ ਨੇ ਕਿ ਦਾਦਾ ਸਾਹਿਬ ਫਾਲਕੇ ਦੀ ਰਾਜਾ ਹਰੀਸ਼ ਚੰਦਰ ਪਹਿਲੀ ਭਾਰਤੀ ਫਿਲਮ ਹੋਣ ਦੇ ਵਧੇਰੇ ਹੱਕਦਾਰ ਹੈ ਕਿਉਂਕਿ ਇਹ ਸੱਚਮੁੱਚ ਭਾਰਤ ਵਿੱਚ ਬਣੀ ਮੋਸ਼ਨ ਸਾਇਲੈਂਟ ਫਿਲਮ ਸੀ। ਸੋ ਇਹਨਾਂ ਚੀਜ਼ਾਂ ਦੀ ਅਜੇ ਵੀ ਬਹਿਸ ਜਾਰੀ ਹੈ ਪਰ ਜਿਹੜੀ ਇਹ ਫਿਲਮ ਹੈ ਮਰਾਠੀ ਫਿਲਮ ਸ਼੍ਰੀ ਪੁੰਡਲਿਕ ਨੂੰ ਅਜੇ ਵੀ ਭਾਰਤ ਦੀ ਪਹਿਲੀ ਫੀਚਰ ਫਿਲਮ ਵਜੋਂ ਵਿਆਪਕ ਤੌਰ 'ਤੇ ਮਾਨਤਾ ਪ੍ਰਾਪਤ ਹੈ।

0: ਪ੍ਰੋਗਰਾਮ ਵਿੱਚ ਇੱਕ ਹੋਰ ਬਾਲੀਵੁੱਡ ਨਾਲ ਸੰਬੰਧਿਤ ਜਾਣਕਾਰੀ ਸਾਂਝੀ ਕਰਾਂਗੇ, ਪਰ ਹੁਣ ਤੋਂ ਥੋੜ੍ਹੀ ਦੇਰ ਬਾਅਦ।
1: ਮੋਟਰਸਾਈਕਲ

0: ਤੈਨੂੰ ਫਟਕ ਦੇ ਹੇਠਾਂ ਤੋਂ ਕੱਢ ਲੈਂਦੇ ਆ। ਤੂੰ ਆ ਬੈਗ ਫੜ, ਮੈਂ ਹੇਠਾਂ ਤੋਂ ਕੱਢਦਾ।
1: ਰੁਕੋ, ਤੁਸੀਂ ਇਹ ਕੀ ਕਰ ਰਹੇ ਹੋ? ਆਪਣੀ ਜਾਨ ਨੂੰ ਜੋਖਮ ਵਿੱਚ ਪਾ ਰਹੇ ਹੋ। ਤੁਹਾਨੂੰ ਫਾਟਕਣ ਦੇ ਪਿੱਛੇ ਖੜਨਾ ਚਾਹੀਦਾ ਏ ਤੇ ਗੱਡੀ ਆਉਣ ਦੀ ਉਡੀਕ ਕਰਨੀ ਚਾਹੀਦੀ ਏ। ਜਦੋਂ ਗੱਡੀ ਲੰਘ ਜਾਵੇ ਫਿਰ ਫਾਟਕ ਖੁੱਲ੍ਹਣ 'ਤੇ ਹੀ ਫਾਟਕ ਪਾਰ ਕਰਨਾ ਚਾਹੀਦਾ ਏ। ਇਸ ਤਰ੍ਹਾਂ ਫਾਟਕ ਪਾਰ ਕਰਦੇ ਸਮੇਂ ਜੇਕਰ ਗੱਡੀ ਆ ਜਾਵੇ ਤਾਂ ਵੱਡੀ ਦੁਰਘਟਨਾ ਵਾਪਰ ਸਕਦੀ ਹੈ ਅਤੇ ਅਨੇਕਾਂ ਐਕਸੀਡੈਂਟ ਇਸ ਤਰ੍ਹਾਂ ਹੀ ਹੁੰਦੇ ਨੇ। ਸੋ ਆਓ ਆਪਾਂ ਵੀ ਸਾਰੇ ਇਸ ਗੱਲ ਨੂੰ ਸਮਝੀਏ ਅਤੇ ਇੱਕ ਜ਼ਿੰਮੇਵਾਰ ਨਾਗਰਿਕ ਬਣੀਏ। ਹੱਸਦੇ ਹੱਸਦੇ ਘਰ ਤੋਂ ਜਾਈਏ, ਹੱਸਦੇ ਹੱਸਦੇ ਘਰ ਨੂੰ ਆਈਏ।
2: ਬਦਲੋ ਬਦਲੋ ਆਦਤ ਬਦਲੋ।
3: ਮਸ਼ੀਨ ਵਿੱਚ ਕੱਪੜੇ ਪਾਉਣ ਤੋਂ ਪਹਿਲਾਂ ਚੈੱਕ ਨਹੀਂ ਕੀਤਾ ਸੀ ਕੀ?
2: ਬਦਲੋ ਬਦਲੋ ਆਦਤ ਬਦਲੋ। ਹੁਣ ਨੇੜੇ ਦੇ ਬੈਂਕ ਜਾ ਕੇ ਫਾਟੇ ਪੁਰਾਣੇ ਨੋਟ ਬਦਲੋ। ਜੇ ਬੈਂਕ ਮਨਾ ਕਰੇ ਤਾਂ RBI ਦੇ ਓਮਬਡਸਮੈਨ ਨੂੰ ਸ਼ਿਕਾਇਤ ਕਰੋ। RBI ਕਹਿੰਦਾ ਹੈ, ਜਾਣਕਾਰ ਬਣੋ, ਸਚੇਤ ਰਹੋ।

ਸੋ ਬਾਲੀਵੁੱਡ ਦੀਆਂ ਗੱਲਾਂ ਚੱਲ ਰਹੀਆਂ ਨੇ। ਦੋਸਤੋ ਜਦੋਂ ਵੀ ਬਾਲੀਵੁੱਡ ਦੇ ਵਿੱਚ ਇੱਕ ਅਜਿਹੀ ਮਾਂ ਦਾ ਜ਼ਿਕਰ ਆਉਂਦਾ ਹੈ ਜੋ ਮਾਂ ਵੀ ਹੈ, ਸਹੇਲੀ ਵੀ ਹੈ, ਮਾਡਰਨ ਵੀ ਹੈ, ਪਰ ਸੰਸਕਾਰਾਂ ਨਾਲ ਜੁੜੀ ਹੋਈ ਹੈ, ਤਾਂ ਸਾਡੇ ਜ਼ਿਹਨ ਵਿੱਚ ਸਭ ਤੋਂ ਪਹਿਲਾਂ ਇੱਕ ਹੀ ਚਿਹਰਾ ਆਉਂਦਾ, ਉਹ ਹੈ ਜੀ ਪਿਆਰੀ ਜਿਹੀ ਮੁਸਕਰਾਹਟ ਵਾਲਾ ਚਿਹਰਾ, ਯਾਨੀ ਰੀਮਾ ਲਾਗੂ ਦਾ। ਰੀਮਾ ਲਾਗੂ ਨੇ ਪਰਦੇ 'ਤੇ ਮਾਂ ਦੇ ਕਿਰਦਾਰ ਨੂੰ ਇੱਕ ਬਿਲਕੁਲ ਨਵੀਂ ਪਹਿਚਾਣ ਦਿੱਤੀ। ਉਹ ਰੋਂਦੀ ਧੋਂਦੀ ਮਾਂ ਨਹੀਂ, ਸਗੋਂ ਬੱਚਿਆਂ ਦੇ ਹਾਸੇ ਮਜ਼ਾਕ ਵਿੱਚ ਸ਼ਾਮਿਲ ਹੋਣ ਵਾਲੀ ਨਿਊ ਏਜ ਮਾਂ ਸੀ। ਪਰ ਕੀ ਤੁਸੀਂ ਜਾਣਦੇ ਹੋ ਕਿ ਉਹਨਾਂ ਦਾ ਅਸਲੀ ਨਾਂ ਕੀ ਹੈ ਜਾਂ ਉਹਨਾਂ ਦਾ ਜਨਮ ਕਿੱਥੇ ਹੋਇਆ? ਚਲੋ ਜੀ ਫਿਰ ਤੁਹਾਨੂੰ ਜਾਣਕਾਰੀ ਦਿੰਦੇ ਹਾਂ। ਰੀਮਾ ਲਾਗੂ ਦਾ ਜਨਮ 21 ਜੂਨ 1958 ਨੂੰ ਮੁੰਬਈ ਵਿੱਚ ਹੋਇਆ ਸੀ। ਉਹਨਾਂ ਦਾ ਬਚਪਨ ਦਾ ਨਾਂ ਜਿਹੜਾ ਸੀ ਉਹ ਸੀ ਨਯਨ ਪੜਪੜੇ। ਨਯਨ ਪੜਪੜੇ ਉਹਨਾਂ ਦਾ ਬਚਪਨ ਦਾ ਨਾਂ ਸੀ। ਉਹਨਾਂ ਦੀ ਮਾਂ ਮੰਦਾਕਿਨੀ ਪੜਪੜੇ ਖੁਦ ਇੱਕ ਡਰਾਮਾ ਕਲਾਕਾਰ ਸੀ, ਇਸ ਲਈ ਅਦਾਕਾਰੀ ਰੀਮਾ ਜੀ ਦੇ ਖੂਨ ਵਿੱਚ ਹੀ ਸੀ। ਸਕੂਲ ਖਤਮ ਕਰਦੇ ਹੀ ਉਹਨਾਂ ਨੇ ਥੀਏਟਰ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਹਨਾਂ ਦੀ ਸ਼ੁਰੂਆਤ ਮਰਾਠੀ ਰੰਗਮੰਚ ਤੋਂ ਹੋਈ ਅਤੇ ਇਹ ਸਫ਼ਰ ਹੌਲੀ ਹੌਲੀ ਹਿੰਦੀ ਸਿਨੇਮਾ ਤੱਕ ਪਹੁੰਚ ਗਿਆ। ਸਭ ਤੋਂ ਪਹਿਲਾਂ ਫਿਲਮ ਕਿਆਮਤ ਸੇ ਕਿਆਮਤ ਤੱਕ ਉਹਨਾਂ ਨੂੰ ਵੱਡੀ ਪਹਿਚਾਣ ਮਿਲੀ, ਪਰ 90 ਦੇ ਦਹਾਕੇ ਵਿੱਚ ਉਹ ਸਲਮਾਨ ਖਾਨ, ਸ਼ਾਹਰੁਖ ਖਾਨ, ਸੰਜੇ ਦੱਤ, ਮਾਧੁਰੀ ਦੀਕਸ਼ਿਤ ਵਰਗੇ ਵੱਡੇ ਸਿਤਾਰਿਆਂ ਦੀ ਸਭ ਤੋਂ ਪਸੰਦੀਦਾ ਮਾਂ ਬਣ ਗਈ ਸੀ। ਇਸ ਤੋਂ ਇਲਾਵਾ ਮੈਨੇ ਪਿਆਰ ਕੀਆ ਵਿੱਚ ਸਲਮਾਨ ਖਾਨ ਦੀ ਮਾਂ ਦਾ ਕਿਰਦਾਰ ਉਹਨਾਂ ਨੇ ਨਿਭਾਇਆ ਅਤੇ ਹਮ ਆਪਕੇ ਹੈਂ ਕੌਣ ਵਿੱਚ ਸਮਧਨ ਜੀ ਦਾ ਉਹ ਲਾਜਵਾਬ ਕਿਰਦਾਰ, ਕੌਣ ਉਸ ਕਿਰਦਾਰ ਨੂੰ ਭੁੱਲ ਸਕਦਾ ਹੈ? ਅਤੇ ਇਸ ਤੋਂ ਇਲਾਵਾ ਕੁਛ ਕੁਛ ਹੋਤਾ ਹੈ ਵਿੱਚ ਕਾਜੋਲ ਦੀ ਸਮਝਦਾਰ ਮਾਂ। ਅਤੇ ਫਿਲਮ ਵਾਸਤਵ ਵਿੱਚ ਜਿਸ ਵਿੱਚ ਉਹਨਾਂ ਨੇ ਇੱਕ ਅਜਿਹੀ ਮਾਂ ਦਾ ਕਿਰਦਾਰ ਨਿਭਾਇਆ ਜੋ ਆਪਣੇ ਗੈਂਗਸਟਰ ਪੁੱਤਰ ਨੂੰ ਖੁਦ ਹੀ ਗੋਲੀ ਮਾਰ ਦਿੰਦੀ ਹੈ ਅਤੇ ਇਸ ਕਿਰਦਾਰ ਨੇ ਸਭ ਨੂੰ ਇਮੋਸ਼ਨਲ ਕਰ ਦਿੱਤਾ ਸੀ, ਸਭ ਨੂੰ ਰੁਆ ਦਿੱਤਾ ਸੀ। ਦੋਸਤੋ ਸਿਰਫ ਫਿਲਮਾਂ ਵਿੱਚ ਹੀ ਨਹੀਂ, ਉਹਨਾਂ ਨੇ ਟੀ ਵੀ ਦੀ ਦੁਨੀਆ ਵਿੱਚ ਵੀ ਆਪਣੀ ਅਦਾਕਾਰੀ ਦਾ ਜਲਵੇ ਬਿਖੇਰੇ। ਸੀਰੀਅਲ ਤੂ ਤੂ ਮੈਂ ਮੈਂ ਜਾਂ ਇਸ ਤੋਂ ਇਲਾਵਾ ਹੋਰ ਵੀ ਕਾਫੀ ਉਹਨਾਂ ਨੇ ਸੀਰੀਅਲਸ ਵਿੱਚ ਕੰਮ ਕੀਤਾ। ਸੱਸ ਦਾ ਕਿਰਦਾਰ ਉਹਨਾਂ ਨੇ ਬਾਖੂਬੀ ਨਿਭਾਇਆ। ਸੱਸ ਦੀ ਨੋਕ ਝੋਕ ਨੂੰ ਉਹਨਾਂ ਨੇ ਇੰਨਾ ਪਿਆਰਾ ਬਣਾ ਦਿੱਤਾ ਨਾ ਕਿ ਹਰ ਘਰ ਉਹਨਾਂ ਦਾ ਦੀਵਾਨਾ ਹੋ ਗਿਆ ਸੀ। ਪਰ ਅਫਸੋਸ ਬੜੀ ਹੀ ਛੋਟੀ ਉਮਰ ਦੇ ਵਿੱਚ, ਯਾਨੀ 59 ਸਾਲ ਦੀ ਉਮਰ ਵਿੱਚ ਉਹਨਾਂ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਚਮਕਦਾ ਸਿਤਾਰਾ ਸਾਨੂੰ ਅਲਵਿਦਾ ਗਿਆ। ਅਤੇ ਜਿਸ ਦਿਨ ਇਸ ਸਿਤਾਰੇ ਨੇ ਸਾਨੂੰ ਸਭ ਨੂੰ ਅਲਵਿਦਾ ਆਖਿਆ ਉਹ ਤਾਰੀਖ ਸੀ 18 ਮਈ 2017, ਯਾਨੀ ਅੱਜ ਦੇ ਦਿਨ ਸਾਲ 2017 ਦੇ ਵਿੱਚ ਰੀਮਾ ਲਾਗੂ ਦਾ ਦੇਹਾਂਤ ਹੋ ਗਿਆ ਸੀ। ਪਰ ਉਹਨਾਂ ਦੀਆਂ ਫਿਲਮਾਂ, ਉਹਨਾਂ ਦੀ ਅਦਾਕਾਰੀ ਅਤੇ ਉਹਨਾਂ ਦੀ ਪਿਆਰੀ ਜਿਹੀ ਮੁਸਕਰਾਹਟ ਹਮੇਸ਼ਾ ਸਾਡੇ ਦਿਲਾਂ ਵਿੱਚ ਜ਼ਿੰਦਾ ਰਹੇਗੀ। ਅਤੇ ਉਹ ਫਿਰ

ਉਹਨਾਂ ਦੀ ਹੀ ਫਿਲਮ ਦੇ ਵਿੱਚੋਂ ਇੱਕ ਗੀਤ ਸੁਣਦੇ ਹਾਂ, ਉਹਨਾਂ ਦੇ ਉੱਤੇ ਫਿਲਮਾਇਆ ਹੋਇਆ ਇਹ ਗੀਤ ਹੈ ਜੀ, ਜਿਹਦੇ ਵਿੱਚ ਉਹਨਾਂ ਨੇ ਸਮਧਨ ਦਾ ਰੋਲ ਕੀਤਾ ਸੀ। ਹਮ ਆਪਕੇ ਹੈ ਕੌਣ ਫਿਲਮ ਵਿੱਚੋਂ ਸੁਣਦੇ ਹਾਂ, ਲਤਾ ਮੰਗੇਸ਼ਕਰ ਅਤੇ ਸਾਥੀਆਂ ਦੀਆਂ ਆਵਾਜ਼ਾਂ ਨੇ।

ਨਾਰਵੇ ਪਹੁੰਚਣਗੇ। ਇਹ ਪ੍ਰਧਾਨ ਮੰਤਰੀ ਮੋਦੀ ਦਾ ਨਾਰਵੇ ਦਾ ਪਹਿਲਾ ਦੌਰਾ ਹੋਵੇਗਾ। ਉਹ 43 ਸਾਲਾਂ ਵਿਚ ਨਾਰਵੇ ਦਾ ਦੌਰਾ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹੋਣਗੇ। ਦੌਰੇ ਦੌਰਾਨ ਸ੍ਰੀ ਮੋਦੀ ਤੀਜੇ ਭਾਰਤ ਨੌਰਡਿਕ ਸੰਮੇਲਨ ਅਤੇ ਦੁਵੱਲੀਆਂ ਮੀਟਿੰਗਾਂ ਵਿਚ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਨਾਰਵੇ ਦੇ ਕਿੰਗ ਹੈਰਲਡ 5ਵੇਂ ਅਤੇ ਰਾਣੀ ਸੋਨਜਾ ਨਾਲ ਮੁਲਾਕਾਤ ਕਰਨਗੇ ਅਤੇ ਪ੍ਰਧਾਨ ਮੰਤਰੀ ਜੌਨਸ ਗਾਰ ਸਟੋਰ ਨਾਲ ਦਵੱਲੀ ਗੱਲਬਾਤ ਕਰਨਗੇ। ਸ੍ਰੀ ਮੋਦੀ ਨਾਰਵੇ ਦੇ ਪ੍ਰਧਾਨ ਮੰਤਰੀ ਨਾਲ ਭਾਰਤ ਨੌਰਡਿਕ ਵਪਾਰ ਅਤੇ ਖੋਜ ਸਿਖਰ ਸੰਮੇਲਨ ਨੂੰ ਵੀ ਸੰਬੋਧਨ ਕਰਨਗੇ। ਸਿਖਰ ਸੰਮੇਲਨ ਦੌਰਾਨ ਭਾਰਤ ਨੌਰਡਿਕ ਸਬੰਧਾਂ ਵਿਚ ਪ੍ਰਗਤੀ ਦੀ ਸਮੀਖਿਆ ਕੀਤੀ ਜਾਏਗੀ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਕਾਂਗਰਸ ਨੇਤਾ ਵੀਡੀ ਸਤੀਸ਼ਨ ਅੱਜ ਕੇਰਲਮ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਰਾਜ ਦੇ ਰਾਜਪਾਲ ਰਜਿੰਦਰ ਵਿਸ਼ਵਨਾਥ ਅਰਲੇਕਰ ਅੱਜ ਸਵੇਰੇ 10 ਵਜੇ ਤਿਰੁਵਨੰਤਪੁਰਮ ਵਿਚ ਇਕ ਸਮਾਰੋਹ ਵਿਚ ਉਨ੍ਹਾਂ ਨੂੰ ਅਹੁਦੇ ਅਤੇ ਰਾਜਦਾਰੀ ਦੀ ਸਹੁੰ ਚੁਕਾਉਣਗੇ। ਮੁੱਖ ਮੰਤਰੀ ਵਜੋਂ ਨਾਮਜ਼ਦ ਸਤੀਸ਼ਨ ਨੇ ਕੱਲ੍ਹ ਸ਼ਾਮ 21 ਮੈਂਬਰੀ UDF ਕੈਬਨਿਟ ਦਾ ਐਲਾਨ ਕੀਤਾ। 10 ਸਾਲਾਂ ਦੇ ਵਕਫੇ ਤੋਂ ਬਾਅਦ ਕੇਰਲਮ ਵਿਚ ਕਾਂਗਰਸ ਦੀ ਅਗਵਾਈ ਵਾਲੀ UDF ਸਰਕਾਰ ਸੱਤਾ ਚ ਵਾਪਸ ਆ ਰਹੀ ਹੈ। ਮੁੱਖ ਮੰਤਰੀ ਅਤੇ 20 ਹੋਰ ਮੰਤਰੀ ਤਿਰੁਵਨੰਤਪੁਰਮ ਦੇ ਸੈਂਟਰਲ ਸਟੇਡੀਅਮ ਵਿਚ ਹੋਣ ਵਾਲੇ ਇਕ ਸਮਾਰੋਹ ਵਿਚ ਸਹੁੰ ਚੁੱਕਣਗੇ। ਮੁੱਖ ਮੰਤਰੀ ਵੀਡੀ ਸਤੀਸ਼ਨ ਸਮੇਤ ਨਵੀਂ ਸਰਕਾਰ ਦੇ 16 ਮੈਂਬਰ ਪਹਿਲੀ ਵਾਰ ਮੰਤਰੀ ਬਣ ਰਹੇ ਨੇ। ਸਹੁੰ ਚੁੱਕ ਸਮਾਗਮ ਚ ਕਾਂਗਰਸ ਪ੍ਰਧਾਨ ਮਲਲਿਕਾਰਜੁਨ ਖੜਗੇ, ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਕਰਨਾਟਕਾ, ਹਿਮਾਚਲ ਪ੍ਰਦੇਸ਼ ਤੇ ਤੇਲੰਗਾਨਾ ਦੇ ਮੁੱਖ ਮੰਤਰੀਆਂ, ਅਹੁਦੇ ਤੋਂ ਹਟ ਰਹੇ ਮੁੱਖ ਮੰਤਰੀ ਪਿਨਾਰਾਈ ਵਿਜੇਨ ਅਤੇ BJP ਦੇ ਸੂਬਾ ਪ੍ਰਧਾਨ ਰਾਜੀਵ ਚੰਦਰ ਸ਼ੇਖਰ ਸਮੇਤ ਕਈ ਸੀਨੀਅਰ ਆਗੂਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਛੱਤੀਸਗੜ੍ਹ ਦੇ 2 ਦਿਨਾਂ ਦੌਰੇ ਤੇ ਕੱਲ੍ਹ ਸ਼ਾਮ ਰਾਏਪੁਰ ਪਹੁੰਚੇ। ਦੌਰੇ ਦੌਰਾਨ ਸ੍ਰੀ ਸ਼ਾਹ ਰਾਏਪੁਰ ਅਤੇ ਬਸਤਰ ਵਿਚ ਕਈ ਪ੍ਰੋਗਰਾਮਾਂ ਵਿਚ ਹਿੱਸਾ ਲੈਣਗੇ। ਨੀਟ UG ਦਾਖਲਾ ਪ੍ਰੀਖਿਆ ਪ੍ਰਸ਼ਨ ਪੱਤਰ ਲੀਕ ਮਾਮਲੇ ਦੀ ਜਾਂਚ ਹੁਣ ਮਹਾਰਾਸ਼ਟਰ ਦੇ ਲਾਤੂਰ ਤੋਂ ਨਾਂਦੇੜ ਤੱਕ ਫੈਲ ਗਈ ਹੈ। ਇਕ ਪਿਤਾ ਤੇ ਦੋਸ਼ ਹੈ ਕਿ ਉਸਨੇ ਆਪਣੀ ਧੀ ਲਈ ਲੀਕ ਹੋਏ ਪ੍ਰਸ਼ਨ ਪੱਤਰ ਨੂੰ 5 ਲੱਖ ਰੁਪਏ ਵਿਚ ਖਰੀਦਿਆ ਸੀ। ਕੇਂਦਰੀ ਜਾਂਚ ਬਿਊਰੋ ਦੀ ਇਕ ਟੀਮ ਨੇ ਕੱਲ੍ਹ ਉਸ ਵਿਅਕਤੀ ਤੋਂ ਪੁੱਛਗਿੱਛ ਕੀਤੀ ਅਤੇ ਉਸ ਨੂੰ ਹੋਰ ਜਾਂਚ ਲਈ ਏਜੰਸੀ ਦੇ ਪੁਣੇ ਦਫ਼ਤਰ ਵਿਚ ਪੇਸ਼ ਹੋਣ ਲਈ ਬੁਲਾਇਆ। ਇਸ ਮਾਮਲੇ ਵਿਚ ਦਿੱਲੀ ਦੀ ਰਾਊਸ ਐਵੇਨਿਊ ਅਦਾਲਤ ਨੇ ਪੁਣੇ ਦੀ ਮਨੀਸ਼ਾ ਮੰਦਾਰੇ ਨੂੰ 14 ਦਿਨਾਂ ਦੀ CBI ਹਿਰਾਸਤ ਵਿਚ ਭੇਜ ਦਿੱਤਾ ਹੈ। ਏਜੰਸੀ ਅਨੁਸਾਰ ਮੰਦਾਰੇ ਨੀਟ ਦਾ ਜੀਵ ਵਿਗਿਆਨ ਦਾ ਪ੍ਰਸ਼ਨ ਪੱਤਰ ਲੀਕ ਕਰਨ ਦੇ ਮਾਮਲੇ ਵਿਚ ਮੁੱਖ ਸਾਜਿਸ਼ਕਰਤਾ ਸੀ। ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ 79ਵੀਂ ਵਿਸ਼ਵ ਸਿਹਤ ਅਸੈਂਬਲੀ ਵਿਚ ਸ਼ਾਮਲ ਹੋਣ ਲਈ ਸਵਿਟਜ਼ਰਲੈਂਡ ਪਹੁੰਚ ਗਏ ਨੇ। 6 ਦਿਨਾਂ ਸੰਮੇਲਨ ਅੱਜ ਜਨੇਵਾ ਵਿਚ ਸ਼ੁਰੂ ਹੋਏਗਾ। ਇਹ ਸੰਮੇਲਨ ਮਜ਼ਬੂਤ, ਵਧੇਰੇ ਸਮਾਵੇਸ਼ੀ ਅਤੇ ਅਨੁਕੂਲ ਸਿਹਤ ਪ੍ਰਣਾਲੀਆਂ ਦੇ ਨਿਰਮਾਣ ਲਈ ਸਾਂਝੀ ਵਿਸ਼ਵ ਵਿਆਪੀ ਵਚਨਬੱਧਤਾ ਦੀ ਪੁਸ਼ਟੀ ਕਰੇਗਾ। ਮੌਸਮ ਵਿਭਾਗ ਨੇ ਕਿਹਾ ਕਿ ਦੱਖਣ ਪੱਛਮੀ ਮਾਨਸੂਨ ਦੇ 26 ਮਈ ਨੂੰ ਕੇਰਲਮ ਪਹੁੰਚਣ ਦੀ ਸੰਭਾਵਨਾ ਹੈ, ਜੋ ਕਿ ਆਮ ਤਰੀਕ 1 ਜੂਨ ਤੋਂ 6 ਦਿਨ ਪਹਿਲਾਂ ਹੈ। ਸਾਡੇ ਪੱਤਰਕਾਰ ਨੇ ਖ਼ਬਰ ਦਿੱਤੀ ਹੈ ਕਿ ਦੱਖਣ ਪੱਛਮੀ ਮਾਨਸੂਨ ਦੇ ਅਗਲੇ 2 ਤੋਂ 3 ਦਿਨਾਂ ਵਿਚ ਦੱਖਣ ਪੂਰਬੀ ਅਰਬ ਸਾਗਰ, ਬੰਗਾਲ ਦੀ ਖਾੜੀ, ਅੰਡੇਮਾਨ ਟਾਪੂਆਂ ਅਤੇ ਅੰਡੇਮਾਨ ਸਾਗਰ ਦੇ ਹੋਰ ਹਿੱਸਿਆਂ ਤੱਕ ਪਹੁੰਚਣ ਲਈ ਹਾਲਾਤ ਅਨੁਕੂਲ ਨੇ। ਇਸ ਦੌਰਾਨ ਮੌਸਮ ਵਿਭਾਗ ਨੇ ਅੱਜ ਪੱਛਮੀ ਉੱਤਰ ਪ੍ਰਦੇਸ਼ ਵਿਚ ਜ਼ਬਰਦਸਤ ਲੂ ਦੀ ਪੇਸ਼ੀਨਗੋਈ ਕੀਤੀ ਹੈ। ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਪੂਰਬੀ ਉੱਤਰ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼, ਮਰਾਠਵਾੜਾ, ਤੇਲੰਗਾਨਾ ਅਤੇ ਵਿਦਰਭ ਵਿਚ ਵੀ ਅੱਜ ਕੁਝ ਥਾਵਾਂ ਤੇ ਲੂ ਚੱਲਣ ਦੀ ਸੰਭਾਵਨਾ ਹੈ। IPL ਕ੍ਰਿਕਟ ਵਿਚ ਬੀਤੀ ਰਾਤ ਦਿੱਲੀ ਕੈਪੀਟਲਸ ਨੇ ਰਾਜਸਥਾਨ ਰਾਇਲਸ ਨੂੰ 5 ਵਿਕਟਾਂ ਨਾਲ ਹਰਾ ਕੇ ਪਲੇਅ ਆਫ ਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ ਹੈ। ਰਾਜਸਥਾਨ ਰਾਇਲਸ ਵੱਲੋਂ ਦਿੱਤੇ ਗਏ 194 ਦੌੜਾਂ ਦੇ ਟੀਚੇ ਦੇ ਜਵਾਬ ਵਿਚ ਦਿੱਲੀ ਕੈਪੀਟਲਸ ਨੇ 19 ਓਵਰਾਂ ਅਤੇ 2 ਗੇਂਦਾਂ ਵਿਚ 5 ਵਿਕਟਾਂ ਅਤੇ 197 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਰਾਜਸਥਾਨ ਰਾਇਲਸ ਨੇ ਨਿਰਧਾਰਿਤ 20 ਓਵਰਾਂ ਵਿਚ 8 ਵਿਕਟਾਂ ਅਤੇ 193 ਦੌੜਾਂ ਬਣਾਈਆਂ। ਕੱਲ੍ਹ ਇਕ ਹੋਰ ਮੈਚ ਵਿਚ ਧਰਮਸ਼ਾਲਾ ਚ ਰਾਇਲ ਚੈਲੇਂਜਰਸ ਬੰਗਲੁਰੂ ਨੇ ਪੰਜਾਬ ਕਿੰਗਸ ਨੂੰ 23 ਦੌੜਾਂ ਨਾਲ ਹਰਾ ਕੇ ਪਲੇਅ ਆਫ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਟੀਮ ਬਣ ਗਈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਰਾਇਲ ਚੈਲੇਂਜਰਸ ਬੰਗਲੁਰੂ ਨੇ ਨਿਰਧਾਰਿਤ 20 ਓਵਰਾਂ ਵਿਚ 4 ਵਿਕਟਾਂ ਅਤੇ 222 ਦੌੜਾਂ ਬਣਾਈਆਂ। ਜਵਾਬ ਵਿਚ ਪੰਜਾਬ ਕਿੰਗਸ 8 ਵਿਕਟਾਂ ਅਤੇ 199 ਦੌੜਾਂ ਹੀ ਬਣਾ ਸਕੀ। ਅੱਜ ਚੇਨਈ ਵਿਚ ਸ਼ਾਮੀ 7:30 ਵਜੇ ਚੇਨਈ ਸੁਪਰ ਕਿੰਗਸ ਦਾ ਮੁਕਾਬਲਾ ਸਨਰਾਈਜ਼ਰਸ ਹੈਦਰਾਬਾਦ ਨਾਲ ਹੋਏਗਾ। ਭਾਰਤ ਨੇ ਗਾਂਧੀ ਨਗਰ ਵਿਚ ਏਸ਼ੀਆਈ ਵੇਟ ਲਿਫਟਿੰਗ ਚੈਂਪੀਅਨਸ਼ਿਪ 2026 ਵਿਚ 1 ਚਾਂਦੀ ਅਤੇ 9 ਕਾਂਸੀ ਦੇ ਤਮਗਾ ਸਮੇਤ ਕੁੱਲ 10 ਤਮਗੇ ਜਿੱਤੇ ਨੇ। ਭਾਰਤ ਦਾ 1-1 ਚਾਂਦੀ ਦਾ ਤਮਗਾ ਗਿਆਨੇਸ਼ਵਰੀ ਯਾਦਵ ਨੇ ਔਰਤਾਂ ਦੇ 53 ਕਿਲੋਗ੍ਰਾਮ ਸਨੈਚ ਮੁਕਾਬਲੇ ਵਿਚ ਜਿੱਤਿਆ। ਅੰਤ ਵਿਚ ਚੋਣਵੀਆਂ ਖ਼ਬਰਾਂ ਤੇ ਇਕ ਨਜ਼ਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੋਥਨਬਰਗ ਵਿਚ ਸਵੀਡਨ ਦੇ ਪ੍ਰਧਾਨ ਮੰਤਰੀ ਔਲਫ ਕ੍ਰਿਸਟਰਸਨ ਨਾਲ ਗੱਲਬਾਤ ਕੀਤੀ ਹੈ। ਭਾਰਤ ਅਤੇ ਸਵੀਡਨ ਨੇ ਆਪਸੀ ਸਹਿਯੋਗ ਨੂੰ ਵਿਆਪਕ ਰਣਨੀਤਿਕ ਭਾਈਵਾਲੀ ਤੱਕ ਵਧਾਉਣ ਦਾ ਫੈਸਲਾ ਕੀਤਾ।

FM ਬੈਂਡ 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਇਸ ਵੇਲੇ ਸਵੇਰ ਦੇ 8:40 ਹੋਏ ਨੇ। ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਫਿਲਮੀ ਜੰਕਸ਼ਨ। ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਆਨੰਦ ਮਾਣਦੇ ਹੋ ਪੰਜਾਬੀ ਫਿਲਮੀ ਗੀਤਾਂ ਦਾ। ਤੇ ਇਸ ਵਕਤ ਮੈਂ ਹਾਂ ਜੀ ਆਕਾਸ਼ਵਾਣੀ ਪਟਿਆਲਾ ਤੋਂ ਤੁਹਾਡੇ ਲਈ ਖਾਸ ਪ੍ਰੋਗਰਾਮ ਫਿਲਮੀ ਜੰਕਸ਼ਨ ਲੈ ਕੇ ਅੰਮ੍ਰਿਤਪਾਲ। ਦੋਸਤੋ ਜਦੋਂ ਵੀ ਅਸੀਂ ਪੰਜਾਬੀ ਸਿਨੇਮਾ ਵਿੱਚ ਕਾਮੇਡੀ ਤੇ ਬਿਹਤਰੀਨ ਅਦਾਕਾਰੀ ਦੀ ਗੱਲ ਕਰਦੇ ਹਾਂ ਤਾਂ ਇੱਕ ਨਾਮ ਸਾਡੇ ਜ਼ਿਹਨ ਵਿੱਚ ਸਭ ਤੋਂ ਪਹਿਲਾਂ ਆਉਂਦਾ। ਹਰ ਦਿਲ ਅਜ਼ੀਜ਼ ਕਰਮਜੀਤ ਅਨਮੋਲ। ਪਰ ਕਰਮਜੀਤ ਅਨਮੋਲ ਸਿਰਫ ਇੱਕ ਵਧੀਆ ਅਦਾਕਾਰ ਹੀ ਨਹੀਂ ਬਲਕਿ ਇੱਕ ਬਹੁਤ ਹੀ ਸੁਰੀਲੇ ਗਾਇਕ ਵੀ ਨੇ। ਉਹਨਾਂ ਦੀ ਆਵਾਜ਼ ਵਿੱਚ ਇੱਕ ਅਜਿਹਾ ਦਰਦ ਤੇ ਸੂਫੀਆਨਾ ਰੰਗ ਹੈ ਜੋ ਸਿੱਧਾ ਰੂਹ ਨੂੰ ਛੂ ਲੈਂਦਾ ਹੈ। ਤੇ ਸਾਲ 2014 ਵਿੱਚ ਇੱਕ ਫਿਲਮ ਆਈ ਸੀ ਗੋਰਿਆਂ ਨੂੰ ਦਫਾ ਕਰੋ। ਅਮਰਿੰਦਰ ਗਿੱਲ ਹੋਰਾਂ ਨੇ ਇਸ ਫਿਲਮ ਦੇ ਵਿੱਚ ਅਦਾਕਾਰੀ ਕੀਤੀ ਸੀ। ਕਾਮੇਡੀ ਫਿਲਮ ਸੀ ਤੇ ਇਸ ਫਿਲਮ ਨੇ ਸਭ ਨੂੰ ਹਸਾ ਕੇ ਲੋਟ ਪੋਟ ਕਰ ਦਿੱਤਾ। ਪਰ ਇਸ ਫਿਲਮ ਦਾ ਇੱਕ ਅਜਿਹਾ ਗੀਤ ਸੀ ਜਿਸ ਨੇ ਹੱਸਦੇ ਹੱਸਦੇ ਵੀ ਅੱਖਾਂ ਨਮ ਕਰ ਦਿੱਤੀਆਂ। ਜੀ ਹਾਂ, ਮੈਂ ਗੀਤ ਦੀ ਗੱਲ ਕਰ ਰਹੀ ਹਾਂ, ਉਹਦਾ ਨਾਂ ਹੈ ਜੀ ਮੋਰਾ। ਸੋ ਇਸ ਗੀਤ ਨੂੰ ਕਰਮਜੀਤ ਅਨਮੋਲ ਨੇ ਇੰਨੇ ਰੂਹ ਨਾਲ ਗਾਇਆ ਕਿ ਜਦੋਂ ਵੀ ਇਹ ਕੰਨਾਂ ਵਿੱਚ ਪੈਂਦਾ ਨਾ ਤਾਂ ਬੰਦਾ ਸਭ ਕੁਝ ਭੁੱਲ ਕੇ ਇਸ ਦੇ ਸੰਗੀਤ ਵਿੱਚ ਗੁਆਚ ਜਾਂਦਾ ਹੈ। ਅਤੇ ਇਸਦਾ ਪਿਆਰਾ ਜਿਹਾ ਸੰਗੀਤ ਤਿਆਰ ਕੀਤਾ ਜਤਿੰਦਰ ਸ਼ਾਹ ਹੋਰਾਂ ਨੇ। ਸੋ ਜਤਿੰਦਰ ਸ਼ਾਹ ਹੋਰਾਂ ਦਾ ਸੰਗੀਤ, ਆਵਾਜ਼ ਕਰਮਜੀਤ ਅਨਮੋਲ ਦੀ। ਤਾਂ ਫਿਰ ਦੇਰ ਕਿਸ ਗੱਲ ਦੀ, ਆਓ ਫਿਰ ਦਿਲਾਂ ਦੀਆਂ ਤਾਰਾਂ ਨੂੰ ਛੋਹਣ ਵਾਲੀ ਇਸ ਸੁਰੀਲੀ ਆਵਾਜ਼ ਦੇ ਰੰਗ ਵਿੱਚ ਰੰਗ ਜਾਈਏ ਅਤੇ ਸੁਣਦੇ ਹਾਂ ਖੂਬਸੂਰਤ ਜਿਹਾ ਗੀਤ।

ਹਾਂਜੀ ਦੋਸਤੋ, ਪੰਜਾਬੀ ਫਿਲਮੀ ਗੀਤਾਂ ਦਾ ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਫਿਲਮੀ ਜੰਕਸ਼ਨ ਦੇ ਤਹਿਤ। ਦੋਸਤੋ, ਜਦੋਂ ਗੱਲ ਪਿਆਰ ਮੁਹੱਬਤ ਦੀ ਹੋਵੇ ਤਾਂ ਅੱਖਾਂ ਯਾਨੀ ਕਿ ਨੈਣਾਂ ਦਾ ਜ਼ਿਕਰ ਨਾ ਹੋਵੇ, ਇਹ ਤਾਂ ਹੋ ਹੀ ਨਹੀਂ ਸਕਦਾ। ਕਹਿੰਦੇ ਨੇ ਕਿ ਜੋ ਗੱਲ ਜ਼ੁਬਾਨ ਨਹੀਂ ਕਹਿ ਪਾਉਂਦੀ ਉਹ ਅੱਖਾਂ ਬੜੀ ਆਸਾਨੀ ਨਾਲ ਕਹਿ ਦਿੰਦੀਆਂ ਨੇ। ਅਤੇ ਅੱਜ ਫਿਰ ਅਜਿਹੇ ਖੂਬਸੂਰਤ ਨੈਣਾਂ ਦੀ ਤਾਰੀਫ ਵਿੱਚ ਲਿਖਿਆ ਇੱਕ ਬੇਹੱਦ ਹੀ ਰੋਮਾਂਟਿਕ ਜਿਹਾ ਗੀਤ ਤੁਹਾਡੇ ਲਈ ਅਸੀਂ ਲੈ ਕੇ ਆਏ ਹਾਂ। ਇਹ ਗੀਤ ਲਿਆ ਜੀ ਸਾਲ 2012 ਦੇ ਵਿੱਚ ਆਈ ਪੰਜਾਬੀ ਫਿਲਮ ਪਿੰਕੀ ਮੋਗੇ ਵਾਲੀ ਵਿੱਚੋਂ, ਜਿਸ ਵਿੱਚ ਅਦਾਕਾਰੀ ਕੀਤੀ ਨੀਰੂ ਬਾਜਵਾ ਅਤੇ ਗੈਵੀ ਚਹਿਲ ਹੋਰਾਂ ਨੇ। ਅਤੇ ਇਸ ਗੀਤ ਨੂੰ ਆਪਣੀ ਮਿੱਠੀ ਦੇ ਰੂਹਾਨੀ ਆਵਾਜ਼ ਨਾਲ ਸ਼ਿੰਗਾਰਿਆ ਜੀ ਹੰਸ ਰਾਜ ਹੰਸ ਦੇ ਬੇਟੇ ਯੁਵਰਾਜ ਹੰਸ ਨੇ। ਆਓ ਫਿਰ ਇਹ ਗੀਤ ਆਪਾਂ ਸੁਣਦੇ ਹਾਂ। ਪਰ ਸੁਣਨ ਤੋਂ ਪਹਿਲਾਂ ਦੱਸ ਦਈਏ ਕਿ ਇਸ ਗੀਤ ਦੇ ਬੋਲ ਗੁਰੀ ਬਲ ਨੇ ਲਿਖੇ ਨੇ ਅਤੇ ਸੰਗੀਤ ਵੀ ਗੁਰੀ ਬਲ ਦਾ ਹੈ।

ਹੇ ਆਵਾਸੀ ਯੁਵਰਾਜ ਹੰਸ ਦੀ ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਫਿਲਮੀ ਜੰਕਸ਼ਨ ਇੱਥੇ ਹੀ ਖਤਮ ਹੁੰਦਾ। ਅੰਮ੍ਰਿਤਪਾਲ ਕੌਰ ਨੂੰ ਦਿਓ ਇਜਾਜ਼ਤ। ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ 100.2 ਮੈਗਾਹਰਟਸ 'ਤੇ। 9 ਵੱਜਣ ਵਾਲੇ ਨੇ। ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮਾਂ ਲਈ ਚੱਲਾਂਗੇ ਸਾਡੇ ਮੁੰਬਈ ਕੇਂਦਰ। ਪਰ ਉਸ ਤੋਂ ਪਹਿਲਾਂ ਅਸੀਂ ਤੁਹਾਨੂੰ ਯਾਦ ਦਿਲਾ ਦਈਏ ਕਿ ਅੱਜ ਦੁਪਹਿਰੇ 2:30 ਵਜੇ ਸਾਡਾ ਹਫ਼ਤਾਵਾਰ ਪ੍ਰੋਗਰਾਮ ਹੋਏਗਾ ਸੁਨੇਹੀ। ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਨੂੰ ਵਟਸਐਪ ਮੈਸੇਜ ਕਰ ਸਕਦੇ ਹੋ ਆਕਾਸ਼ਵਾਣੀ ਪਟਿਆਲਾ ਦੇ ਪ੍ਰੋਗਰਾਮਾਂ ਸੰਬੰਧੀ, ਕਿਹੋ ਜਿਹੇ ਤੁਹਾਨੂੰ ਪ੍ਰੋਗਰਾਮ ਲੱਗਦੇ ਨੇ, ਜਾਂ ਜੇ ਕੋਈ ਤੁਹਾਡੇ ਕੋਲ ਸੁਝਾਅ ਹੈ ਉਹ ਵੀ ਤੁਸੀਂ ਸਾਨੂੰ ਦੱਸ ਸਕਦੇ ਹੋ। 94650026868 ਸਾਡਾ ਵਟਸਐਪ ਨੰਬਰ ਹੈ। ਇਸ ਨੰਬਰ 'ਤੇ ਮੈਸੇਜ ਕਰਿਓ। ਅੱਜ ਦੁਪਹਿਰੇ 2:30 ਵਜੇ ਪ੍ਰੋਗਰਾਮ ਹੋਏਗਾ ਸੁਨੇਹੀ। ਅਤੇ ਹੁਣ 9 ਵੱਜਣ ਵਾਲੇ ਨੇ। ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮਾਂ ਲਈ ਚੱਲਦੇ ਹਾਂ ਸਾਡੇ ਮੁੰਬਈ ਕੇਂਦਰ।

ਹੁਣ ਤੱਕ ਤੁਸੀਂ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਸੁਣ ਰਹੇ ਸੀ ਸਾਡੇ ਮੁੰਬਈ ਕੇਂਦਰ ਤੋਂ। ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ ਜੀ 100.2 ਮੈਗਾਹਰਟਜ਼ ਤੇ। ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਵੀ ਤੁਸੀਂ ਸਾਨੂੰ ਸੁਣ ਸਕਦੇ ਹੋ। ਸਮਾਂ ਇਸ ਵੇਲੇ ਸਵੇਰ ਦੇ 10 ਵਜੇ ਨੇ। ਹੁਣ ਸਾਂਝੀਆਂ ਕਰਦੇ ਹਾਂ ਹੁਣ ਤੱਕ ਦੀਆਂ ਕੁਝ ਮੁੱਖ ਖ਼ਬਰਾਂ।

0: आकाशवाणी एट 90
1: FM बैंड 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸੋਮਲਾ ਇਸ ਵੇਲੇ 10:30 ਹੋ ਰਹੇ ਨੇ। ਹੁਣ ਵੇਲਾ ਹੁੰਦਾ ਪ੍ਰੋਗਰਾਮ ਹੈਲੋ ਫਰਮਾਇਸ਼ ਦਾ। ਅੱਜ ਦਾ ਪ੍ਰੋਗਰਾਮ ਹੈਲੋ ਫਰਮਾਇਸ਼ ਲੈ ਕੇ ਹਾਜ਼ਰ ਹਾਂ ਮੈਂ ਕਮਲਪ੍ਰੀਤ ਕੌਰ। ਸੋ ਇਸ ਪ੍ਰੋਗਰਾਮ ਦੇ ਤਹਿਤ ਤੁਹਾਡੇ ਫਰਮਾਇਸ਼ਾਂ ਦੇ ਆਧਾਰ 'ਤੇ ਪੰਜਾਬੀ ਗੀਤ ਸੁਣਵਾਏ ਜਾਣਗੇ। ਫਰਮਾਇਸ਼ ਦੱਸਣ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 2284 ਤੇ 0174 ਸਾਡੇ ਪਟਿਆਲੇ ਦਾ ਏਰੀਆ ਕੋਡ ਹੈ।

0: ਸਾਡੇ ਨਾਲ ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਪਹਿਲੇ ਕਾਲਰ ਜੁੜੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਨਾਮ ਦੱਸ ਦਿਓ।
1: ਮੈਂ ਕੁਲਦੀਪ ਸਿੰਘ ਬੋਲ ਰਿਹਾ ਜੀ, ਪਾਸਣਾ ਤੋਂ, ਜ਼ਿਲ੍ਹਾ ਪਟਿਆਲਾ ਜੀ।
0: ਜੀ, ਫਰਮਾਇਸ਼ ਦੱਸ ਦਿਓ ਕੁਲਦੀਪ ਸਿੰਘ ਜੀ।
1: ਮਿਸ ਪੂਜਾ ਅਤੇ ਪ੍ਰੀਤ ਬਰਾੜ ਦਾ ਸੁਣਾਓ ਜੀ।
0: ਠੀਕ ਹੈ ਜੀ, ਧੰਨਵਾਦ ਜੀ ਕਾਲ ਕਰਨ ਲਈ।

0: ਸਾਡੇ ਨਾਲ ਪ੍ਰੋਗਰਾਮ ਦੇ ਅਗਲੇ ਕਾਲਰ ਜੁੜੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ।
1: ਹੈਲੋ
0: ਹੈਲੋ
2: ਹੈਲੋ,
0: ਹਾਂਜੀ ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ, ਧੰਨਾ ਸਿੰਘ ਖਰੌੜ ਬੋਲਦਾ ਜੀ।
0: ਜੀ ਕਿਹੜਾ ਗੀਤ ਸੁਣੋਗੇ ਜੀ?
2: ਨਰਿੰਦਰ ਬੀਬਾ ਦਾ ਜੀ, ਮੈਂ ਤਾਂ ਕਹਿਤਾ ਤੁਹਾਨੂੰ ਉਹ ਸੁਣਾ ਦਿਓ, ਕਾਹਨੂੰ ਮਾਰਦਾ ਚੰਦਰਿਆ ਸ਼ਮਕਾਂ ਮੈਂ ਕੱਚ ਦੇ ਗਲਾਸ ਵਰਗੀ, ਜਾਂ ਉਹ ਨਹੀਂ ਹੈਗਾ ਕੋਈ ਹੋਰ ਸੁਣਾ ਦਿਓ ਨਰਿੰਦਰ ਬੀਬਾ ਦਾ।
0: ਠੀਕ ਹੈ ਜੀ, ਧੰਨਵਾਦ ਜੀ ਕਾਲ ਕਰਨ ਲਈ।
2: ਸ਼ੁਕਰੀਆ ਜੀ।
3: ਹਰ ਵਰੇ ਲੱਖਾਂ ਲੋਕ ਸੜਕ ਹਾਦਸਿਆਂ ਦਾ ਸ਼ਿਕਾਰ ਹੋ ਕੇ ਜਾਨਾਂ ਗਵਾ ਦਿੰਦੇ ਨੇ। ਤੁਹਾਡੀ ਤੇ ਤੁਹਾਡੇ ਪਰਿਵਾਰ ਦੀ ਸੁਰੱਖਿਆ ਤੁਹਾਡੇ ਆਪਣੇ ਹੱਥ 'ਚ ਹੈ। ਟ੍ਰੈਫਿਕ ਦੇ ਨਿਯਮਾਂ ਦਾ ਪਾਲਣ ਕਰੋ ਤੇ ਸੁਰੱਖਿਅਤ ਆਪਣੀ ਮੰਜ਼ਿਲ ਤੇ ਪਹੁੰਚੋ।

ਐਫਐਮਬੈਂਡ 102 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸੋ ਮਿਲਾਓ, ਇਸ ਵੇਲੇ 11 ਵਜ ਰਹੇ ਨੇ। ਹੁਣ ਵੇਲਾ ਹੁੰਦਾ ਇਸ ਵਕਫੇ ਦੀਆਂ ਮੁੱਖ ਸੁਰਖੀਆਂ ਦਾ।

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਥੇਨਬਰਗ ਦੇ ਵਿੱਚ ਸਵੀਡਨ ਦੇ ਪ੍ਰਧਾਨ ਮੰਤਰੀ ਉਲਫ ਕ੍ਰਿਸਟਰਸਨ ਨਾਲ ਗੱਲਬਾਤ ਕੀਤੀ ਹੈ ਅਤੇ ਭਾਰਤ ਅਤੇ ਸਵੀਡਨ ਨੇ ਆਪਸੀ ਸਹਿਯੋਗ ਨੂੰ ਵਿਆਪਕ ਰਣਨੀਤਿਕ ਭਾਈਵਾਲੀ ਤੱਕ ਵਧਾਉਣ ਦਾ ਵੀ ਫੈਸਲਾ ਕੀਤਾ ਹੈ। ਪ੍ਰਧਾਨ ਮੰਤਰੀ ਨੇ ਸਵੀਡਨ ਦੀਆਂ ਕੰਪਨੀਆਂ ਨੂੰ ਭਾਰਤ ਦੇ ਵਿੱਚ ਨਿਵੇਸ਼ ਵਧਾਉਣ ਦਾ ਵੀ ਸੱਦਾ ਦਿੱਤਾ। ਸ੍ਰੀ ਮੋਦੀ ਆਪਣੇ 5 ਦੇਸ਼ਾਂ ਦੇ ਦੌਰੇ ਤੇ ਚੌਥੇ ਪੜਾਅ ਵਿੱਚ ਅੱਜ ਨਾਰਵੇ ਪਹੁੰਚਣਗੇ। ਕਾਂਗਰਸ ਨੇਤਾ ਵੀਡੀ ਅੱਜ ਕੇਰਲਮ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ 79ਵੀਂ ਵਿਸ਼ਵ ਸਿਹਤ ਅਸੈਂਬਲੀ ਦੇ ਵਿੱਚ ਸ਼ਾਮਲ ਹੋਣ ਲਈ ਸਵਿਟਜ਼ਰਲੈਂਡ ਪਹੁੰਚ ਗਏ ਨੇ। ਪੰਜਾਬ ਦੇ ਵਿੱਚ 26 ਮਈ ਨੂੰ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਨੂੰ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚਾੜਨ ਲਈ ਸੂਬੇ ਦੇ 23 ਜ਼ਿਲ੍ਹਿਆਂ ਦੇ ਵਿੱਚ IAS ਤੇ ਸੀਨੀਅਰ PCS ਅਧਿਕਾਰੀਆਂ ਨੂੰ ਨਿਗਰਾਨ ਨਿਯੁਕਤ ਕੀਤਾ ਗਿਆ ਏ। ਗੈਂਗਸਟਰਾਂ ਤੇ ਵਾਰ ਮੁਹਿੰਮ ਦੇ 116ਵੇਂ ਦਿਨ ਕੱਲ੍ਹ ਪੰਜਾਬ ਪੁਲਿਸ ਨੇ ਸੂਬੇ ਭਰ ਦੇ ਵਿੱਚ 598 ਥਾਵਾਂ ਤੇ ਛਾਪੇਮਾਰੀ ਦੌਰਾਨ 315 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਏ। ਦੱਖਣ ਪੱਛਮੀ ਮਾਨਸੂਨ ਦੇ ਆਮ ਨਾਲੋਂ 6 ਦਿਨ ਪਹਿਲਾਂ 26 ਮਈ ਨੂੰ ਕੇਰਲਮ ਪਹੁੰਚਣ ਦੀ ਸੰਭਾਵਨਾ ਏ। IPL ਕ੍ਰਿਕਟ ਦੇ ਵਿੱਚ ਦਿੱਲੀ ਕੈਪੀਟਲਸ ਨੇ ਰਾਜਸਥਾਨ ਰਾਇਲਸ ਨੂੰ 5 ਵਿਕਟਾਂ ਨਾਲ ਹਰਾ ਦਿੱਤਾ ਏ। ਭਾਰਤ ਨੇ ਗਾਂਧੀਨਗਰ ਦੇ ਵਿੱਚ ਏਸ਼ੀਆਈ ਵੇਟ ਲਿਫਟਿੰਗ ਚੈਂਪੀਅਨਸ਼ਿਪ 2026 ਦੇ ਵਿੱਚ 1 ਚਾਂਦੀ ਦੇ ਅਤੇ 9 ਕਾਂਸੀ ਦੇ ਤਗਮਿਆਂ ਸਮੇਤ ਕੁੱਲ 10 ਤਗਮੇ ਜਿੱਤੇ ਨੇ। ਇਹ ਸਨ ਇਸ ਵੇਲੇ ਦੀਆਂ ਕੁਝ ਮੁੱਖ ਸੁਰਖੀਆਂ।

FM band 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਤੁਸੀਂ ਟਿਊਨ ਕੀਤਾ ਹੋਇਆ ਜੀ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। 11:03 ਹੋਏ ਨੇ ਇਸ ਵੇਲੇ ਸਵੇਰ ਦੀ। ਹੁਣ ਪੇਸ਼ ਹੈ ਪ੍ਰੋਗਰਾਮ ਹਿੰਦੀ ਜ਼ਾਇਕਾ ਤੇ ਇਸ ਵਕਤ ਮੈਂ ਹਾਂ ਜੀ ਤੁਹਾਡੇ ਨਾਲ ਅੰਮ੍ਰਿਤਪਾਲ ਕੌਰ। ਹਿੰਦੀ ਜ਼ਾਇਕਾ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੀ ਫਰਮਾਇਸ਼ ਦੇ ਹਿੰਦੀ ਫਿਲਮੀ ਗੀਤ ਸੁਣ ਸਕਦੇ ਹੋ। 9465026268 ਸਾਡਾ ਵਟਸਐਪ ਨੰਬਰ ਹੈ। ਇਸ ਨੰਬਰ 'ਤੇ ਤੁਸੀਂ ਸਾਨੂੰ ਫਰਮਾਇਸ਼ ਭੇਜਣੀ ਹੈ, ਗੀਤ ਦਾ ਨਾਂ ਲਿਖਣਾ, ਆਪਣਾ ਨਾਂ, ਆਪਣੀ ਥਾਂ ਦਾ ਨਾਂ, ਅਤੇ ਸਾਨੂੰ ਮੈਸੇਜ ਕਰ ਦੇਣਾ 9465026268 ਨੰਬਰ 'ਤੇ। ਹਮਕੋ ਤੁਮਸੇ ਪਿਆਰ ਹੈ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਇਹ ਗੀਤ ਸੁਣਦੇ ਹਾਂ। ਇਸ ਫਿਲਮ ਵਿੱਚੋਂ ਆਵਾਜ਼ਾਂ ਸੁਖਵਿੰਦਰ ਸਿੰਘ ਅਤੇ ਸਪਨਾ ਅਵਸਥੀ ਦੀਆਂ।

ਹਿੰਦੀ ਜ਼ਾਇਕਾ ਪ੍ਰੋਗਰਾਮ ਤੁਸੀਂ ਆਕਾਸ਼ਵਾਣੀ ਦੀ ਪਟਿਆਲਾ ਕੇਂਦਰ ਤੋਂ ਸੁਣ ਰਹੇ ਹੋ। ਤੁਹਾਡੇ ਮੈਸੇਜ ਪੜ੍ਹਨ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਮੈਸੇਜ ਸਾਡੇ ਕੋਲ ਪਹੁੰਚਿਆ ਜੀ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ ਹੋਰਾਂ ਦਾ, ਪਿੰਡ ਮੌਲਣ ਵਾਲਾ ਤੋਂ, ਮਨਸਬ ਅਲੀ, ਨੰਬਰਦਾਰ ਚੌਧਰੀ ਅਲੀ, ਸ਼ੇਰ ਅਹਿਮਦ ਬਿਲਾਲ, ਉਸਮਾਨ ਤਕਰੀਰ, ਸ਼ਾਨ ਤਕਰੀਰ, ਹਸਨ ਤਨਵੀਰ ਅਤੇ ਏ ਐੱਸ ਸੱਗੂ ਹੋਰਾਂ ਦਾ, ਕਰਨਵੀਰ ਹਾਊਸ ਪੁੱਛੋ ਕੈਂਚੀਆਂ ਬਠਿੰਡਾ ਤੋਂ ਮੈਸੇਜ ਸਾਨੂੰ ਕਰ ਰਹੇ ਨੇ ਪ੍ਰੇਮ ਸਿੰਘ ਜੌੜਾ, ਮਨਜੀਤ ਕੌਰ, ਕਰਨਵੀਰ, ਦਪਿੰਦਰ, ਵਰਿੰਦਰ, ਕੁਲਦੀਪ, ਸਿਮੂ, ਏਕਮ, ਦਮਨ ਅਤੇ ਅਭਿਜੋਤ ਹੁਰੀ। ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ, ਅਨਿਲ, ਜੈਵੀਰ, ਡਾਕਟਰ ਅਮਨਦੀਪ, ਮੈਸੇਜ ਇਹਨਾਂ ਦਾ ਪਹੁੰਚਿਆ ਜੀ ਸਾਡੇ ਕੋਲ ਚੰਡੀਗੜ੍ਹ ਤੋਂ, ਅਤੇ ਕਾਲਕਾ ਤੋਂ ਸ਼ੁਭ ਚੰਦਰ ਬਜਾਜ, ਸਾਹਿਲ ਅਤੇ ਬਿੱਟਾ ਬਜਾਜ ਹੁਰੀ ਸਾਨੂੰ ਸੁਨੇਹਾ ਭੇਜ ਰਹੇ ਨੇ। ਅਗਲੇ ਗੀਤ ਨੂੰ ਸੁਣਨਾ ਚਾਹਿਆ ਜੀ ਤੇਲੰਗਾਨਾ ਬੋਂਗੀਰ ਤੋਂ, ਫਜ਼ਾਨ ਅਤੇ ਫਰਹਾਨ ਹੋਰਾਂ ਨੇ। ਅਗਲੇ ਗੀਤ ਦੀ ਫਰਮਾਇਸ਼ ਕਰ ਰਹੇ ਨੇ ਜੀ ਲੋਹਾ ਬਾਜ਼ਾਰ ਮਲੇਰਕੋਟਲਾ ਤੋਂ ਰਾਕੇਸ਼ ਕੁਮਾਰ, ਪੁਸ਼ਪਾ ਰਾਣੀ, ਆਸ਼ੂ ਅਤੇ ਤੁਸ਼ਾਰ ਹੁਰੀ। ਅਮਰੀਕ ਸਿੰਘ ਹੋਰਾਂ ਦਾ ਸੁਨੇਹਾ, ਇਹਨਾਂ ਦਾ ਸੁਨੇਹਾ ਪਹੁੰਚਿਆ ਸਾਡੇ ਕੋਲ ਜਲਾਨ, ਜ਼ਿਲ੍ਹਾ ਸੰਗਰੂਰ ਤੋਂ। ਇਹਨਾਂ ਦੇ ਹੋਰ ਵੀ ਸਾਥੀ ਪ੍ਰੋਗਰਾਮ ਸੁਣ ਰਹੇ ਨੇ, ਉਹਨਾਂ ਦੇ ਵਿੱਚ ਸ਼ਾਮਿਲ ਨੇ ਮਨਪ੍ਰੀਤ ਸਿੰਘ, ਬਲਜਿੰਦਰ ਸਿੰਘ ਅਤੇ ਪਰਮਜੀਤ ਪੁਰਵਾ ਹੁਰੀ। ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਸਿੰਘਾ, ਜਸਵੀਰ ਜੱਸੀ, ਸੀਤਾ ਅਤੇ ਗੀਤਾ ਹੁਰੀ। ਪਿੰਡ ਧੰਗੇੜਾ ਨਾਭਾ ਤੋਂ ਗੁਰਪ੍ਰੀਤ ਸਿੰਘ ਧੰਗੇੜਾ, ਪਰਮਜੀਤ ਕੌਰ, ਗੁਰਦੀਪ ਸਿੰਘ ਅਤੇ ਕਿਰਨਦੀਪ ਕੌਰ ਹੁਰੀ। ਪ੍ਰੋਗਰਾਮ ਹਿੰਦੀ ਜ਼ਾਇਕਾ ਦੇ ਵਿੱਚ ਅਗਲੀ ਫਰਮਾਇਸ਼ ਸਾਡੇ ਕੋਲ ਲਾਡੀ ਸਿੰਘ ਧਾਲੀਵਾਲ ਹੋਰਾਂ ਦੀ ਆਈ ਹੈ, ਇਹਨਾਂ ਦੇ ਨਾਲ ਸੁਰਿੰਦਰ ਸਿੰਘ ਸਲੀਮਪੁਰ ਜੱਟਾਂ ਤੋਂ, ਅਤੇ ਪਿੰਡ ਤੇਜਾ ਮੌੜੀ ਅੰਬਾਲਾ ਤੋਂ ਬੰਸੀ ਲਾਲ ਸੰਧੂ ਹੁਰੀ। ਗੀਤ ਨੂੰ ਸੁਣਨਾ ਚਾਹੁੰਦੇ ਨੇ ਸ਼ੰਭੂ ਦਿਆਲ ਖੱਟਕ, ਵਿਮਲਾ ਦੇਵੀ, ਅਮਰਜੀਤ, ਸੁਰਿੰਦਰ ਲਾਲ, ਯੋਗੇਸ਼, ਦੀਪਕ ਅਤੇ ਕੁਮਾਰੀ ਪੂਜਾ ਰਾਜਸਥਾਨ ਤੋਂ। ਵੜਿੰਗ ਖੇੜਾ ਪੰਜਾਬ ਤੋਂ ਮੈਸੇਜ ਸਾਨੂੰ ਕਰ ਰਹੇ ਨੇ ਮਿੰਟੂ ਟੋਮਸ, ਪਿੰਕੀ ਲਵਲੀ ਅਤੇ ਆਰਤੀ ਅਰੋੜਾ ਹੋਰੀ। ਕਿਸੇ ਵੀ ਗੀਤ ਨੂੰ ਸੁਣਨਾ ਚਾਹੁੰਦੇ ਨੇ ਪਿੰਡ ਨਰਮਾਣਾ ਪਟਿਆਲਾ ਤੋਂ ਹਰਜਿੰਦਰ ਸਿੰਘ, ਰਾਜੂ, ਬੇਅੰਤ ਸਿੰਘ ਹੋਰਾਂ ਦਾ ਮੈਸੇਜ ਸਾਡੇ ਕੋਲ ਪਹੁੰਚ ਚੁੱਕਿਆ ਜੀ। ਅਗਲਾ ਸੁਨੇਹਾ ਅਰੋੜਾ ਮੁਹੱਲਾ ਤੋਂ, ਲਿਖਣ ਵਾਲੇ ਨੇ ਪਵਨ ਚੰਚਲ ਅਰੋੜਾ, ਮਾਨਸ਼ਾ, ਸਮਿਤੀ। ਕਿਸੇ ਵੀ ਗੀਤ ਦੀ ਇਹ ਫਰਮਾਇਸ਼ ਕਰਦੇ ਨੇ, ਸੋ ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਦਿਲ ਤੋਂ ਪਾਗਲ ਹੈ ਇਸ ਫਿਲਮ ਦਾ ਗੀਤ ਸੁਣਦੇ ਹਾਂ ਜੀ।

ਹਿੰਦੀ ਜ਼ਾਇਕਾ ਇਹ ਪ੍ਰੋਗਰਾਮ ਤੁਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਸੁਣ ਰਹੇ ਹੋ। ਅਗਲੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਜੀ ਜਗਸੀਰ ਸਿੰਘ, ਮੰਦਰ ਸਿੰਘ, ਗੁਰਮੇਲ ਸਿੰਘ, ਲਕਸ਼ਮਣ ਸਿੰਘ, ਗੁਰਜੀਤ ਸਿੰਘ, ਪੂਰਾ ਸਿੰਘ, ਦਰਸ਼ਨ ਸਿੰਘ, ਮੱਖਣ ਸਿੰਘ ਹੋਰਾਂ ਦੇ ਪਿੰਡ ਵੱਲੋਂ ਜ਼ਿਲ੍ਹਾ ਬਠਿੰਡਾ ਤੋਂ। ਵੱਡੀਆਂ ਜਾਲਾਂ ਤੋਂ ਭੁਪਿੰਦਰ ਕੌਰ ਸੈਣੀ ਸਾਨੂੰ ਫਰਮਾਇਸ਼ ਕਰ ਰਹੇ ਨੇ ਜੀ ਪ੍ਰੋਗਰਾਮ ਵਿੱਚ ਅਗਲਾ ਗੀਤ ਸੁਣਨਾ ਚਾਹਿਆ। ਆਰ ਸੀ ਕਾਮਰੇ, ਕਰੁਣਾ, ਮੀਨਾ, ਅਸ਼ਵਨੀ ਅਤੇ ਵਿਪੁਲ ਕਾਮਰੇ ਹੋਰਾਂ ਨੇ ਕਨੇਰਾ ਮੁਹੱਲਾ ਪਟਿਆਲਾ ਤੋਂ ਮੈਸੇਜ ਸਾਡੇ ਕੋਲ ਪਹੁੰਚ ਚੁੱਕਿਆ ਜੀ। ਲਿਖਣ ਵਾਲੇ ਨੇ ਮੁਕੇਸ਼ ਪੱਤਾ, ਨੀਲਮ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਪੱਤਾ ਹੋਰੀ ਪਿੰਡ ਅਤੇ ਡਾਕਖਾਨਾ ਨਿਮਨਾਬਾਦ ਨੇੜੇ ਸਫੀਦੋ ਮੰਡੀ ਜ਼ਿਲ੍ਹਾ ਜੀਂਦ ਹਰਿਆਣਾ ਤੋਂ ਜਸਵੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ ਹੋਰੀ ਖਾਲਸਾ ਕਲੋਨੀ ਸਨੌਰ ਤੋਂ ਅਵਤਾਰ ਸਿੰਘ ਰਾਜੂ, ਸਰਬਜੀਤ ਕੌਰ ਲਾਡੀ, ਅਨਮੋਲ ਸਿੰਘ, ਨਵਨੀਤ ਸਿੰਘ ਹੋਰੀ ਕਿਸੇ ਵੀ ਗੀਤ ਦੀ ਇਹ ਫਰਮਾਇਸ਼ ਕਰਦੇ ਨੇ ਜੀ। ਜਲਾਲਾਬਾਦ ਪੱਛਮੀ ਤੋਂ ਫਰਮਾਇਸ਼ ਸਾਨੂੰ ਭੇਜੀ ਹੈ ਸੁਰੇਸ਼ ਗਗਨੀਜਾ, ਪੂਨਮ, ਵਿਸ਼ਾਲ, ਪ੍ਰਿਆ, ਦਿਸ਼ਾਨੀ ਅਤੇ ਨਮਿਤ ਆਹੂਜਾ ਹੋਰਾਂ ਨੇ। ਅਗਲਾ ਗੀਤ ਸੁਣਨਾ ਚਾਹੁੰਦੇ ਨੇ ਜੀ ਜਗਰਾਜ ਸਿੰਘ ਕਣਕਵਾਲੀਆ, ਗੰਗਾਰਾਮ, ਰਾਜੇਸ਼ਵਰ, ਸੋਨੂ, ਮੋਹਨ ਲਾਲ, ਸੁਖਦੇਵ ਸਿੰਘ, ਅਰਵਿੰਦ ਕੁਮਾਰ ਜਲੰਧਰ, ਪਿੰਡ ਸੰਦੋਹਾ ਨੇੜੇ ਮੌੜ ਮੰਡੀ ਤੋਂ। ਸੁਰਜੀਤ ਸਿੰਘ ਪਿੰਡ ਡਕੌਂਦਾ ਤੋਂ ਸਾਨੂੰ ਮੈਸੇਜ ਕਰ ਰਹੇ ਨੇ ਜੀ। ਭੁਪਿੰਦਰ ਸਿੰਘ ਹੋਰਾਂ ਦਾ ਮੈਸੇਜ ਸਾਡੇ ਕੋਲ ਪਹੁੰਚਿਆ ਪਿੰਡ ਜਲਵੇੜਾ ਤੋਂ। ਨਰਿੰਦਰ ਚਾਵਲਾ ਵਿਲੇਜ ਮੁਕਾਰੂਪੁਰ, ਤਹਿਸੀਲ ਬੱਸੀ ਪਠਾਣਾ ਤੋਂ। ਇਹਨਾਂ ਦੇ ਨਾਲ ਹਰੀਸ਼, ਪ੍ਰਿੰਸ, ਮੁਸਕਾਨ, ਪ੍ਰਾਚੀ, ਮਹਿਕ, ਧਨਮੀਤ, ਮਨੀ, ਪਿਊਸ਼, ਨੇਹਾ ਅਤੇ ਓਮ ਹੋਰੀ। ਗੁਰਵੰਤ ਸਿੰਘ, ਇੰਦਰਪਾਲ ਕੌਰ ਪਿੰਡ ਰੈਲੀ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਪ੍ਰੋਗਰਾਮ ਵਿੱਚ ਅਗਲੀ ਫਰਮਾਇਸ਼ ਸਾਨੂੰ ਕਰ ਰਹੇ ਨੇ ਯਾਸੀਨ ਹਾਸ਼ਮੀ, ਨਜ਼ਮਾ, ਤੌਸਿਫ, ਤੈਮੂਰ ਅਤੇ ਕਲੀਮ ਹੋਰੀ। ਪਿੰਡ ਅਤੇ ਡਾਕਖਾਨਾ ਲੋਹਗੜ੍ਹ ਠਾਕਰਾ ਜ਼ਿਲ੍ਹਾ ਸ੍ਰੀ ਜ਼ਿਲ੍ਹਾ ਫਿਰੋਜ਼ਪੁਰ ਤੋਂ ਸਵਰਨ ਸਿੰਘ ਗਿੱਲ, ਦਲਜੀਤ ਸਿੰਘ, ਗੁਰਨੂਰ, ਡਾਕਟਰ ਰਾਮ ਕੁਮਾਰ ਨਾਰੰਗ, ਬਲਦੇਵ ਸਿੰਘ ਭੰਗਵਾਨਗੜ੍ਹ ਭੁੱਖਿਆਂ ਤੋਂ। ਅਗਲਾ ਗੀਤ ਸੁਣਨਾ ਚਾਹੁੰਦੇ ਨੇ ਰਜ਼ਾਕ ਮੁਹੰਮਦ, ਸ਼ਮੀਮ ਬੇਗਮ, ਇਮਰਾਨ ਅਤੇ ਇਰਫਾਨ ਖਾਨ ਹੋਰੀ ਰਾਜਸਥਾਨ ਤੋਂ। ਫਰਾਂਸੀ ਜ਼ਿਲ੍ਹਾ ਹਿਸਾਰ ਤੋਂ ਰਾਜਕੁਮਾਰ ਡੂਡੀ, ਪ੍ਰਮੋਦ ਕੁਮਾਰ, ਪੁਸ਼ਪਿੰਦਰ ਕੁਮਾਰ ਹੋਰੀ। ਕਰਨੈਲ ਸਿੰਘ ਪਿੰਡ ਮਵੀ ਕਲਾਂ ਨੇੜੇ ਸਮਾਣਾ ਤੋਂ। ਪਰਮਵੀਰ ਸਿੰਘ ਖਰੌੜ ਪਿੰਡ ਸਿਆਣਾ ਤੋਂ ਕਿਸੇ ਵੀ ਗੀਤ ਦੀ ਫਰਮਾਇਸ਼ ਇਹ ਕਰ ਰਹੇ ਨੇ ਜੀ। ਅਗਲਾ ਮੈਸੇਜ ਸਾਡੇ ਕੋਲ ਦਰਸ਼ਨ ਨਗਰ ਪਟਿਆਲਾ

ਤੋਂ ਆਇਆ, ਇਹਨਾਂ ਨੇ ਆਪਣਾ ਨਾਂ ਨਹੀਂ ਲਿਖਿਆ, ਸੋ ਜਗ੍ਹਾ ਦਾ ਨਾਂ ਲਿਖ ਦਿੱਤਾ। ਜਗ੍ਹਾ ਦੇ ਨਾਲ ਆਪਣਾ ਨਾਂ ਵੀ ਲਿਖ ਕੇ ਭੇਜਿਆ ਕਰੋ, ਕਿਹੜੀ ਕੌਣ ਤੁਸੀਂ ਸਾਨੂੰ ਮੈਸੇਜ ਕਰ ਰਹੇ ਹੋ ਤਾਂ ਕਿ ਸਾਨੂੰ ਪਤਾ ਲੱਗ ਸਕੇ। ਬਲਵਿੰਦਰ ਸਰਾਂ, ਗੁਣਤਾਸ, ਰਸਨਦੀਪ, ਮਨਿੰਦਰ, ਪਿੰਡ ਮੌਰਜਟ, ਸਿੱਖਾਂ ਹਨੂੰਮਾਨਗੜ੍ਹ ਤੋਂ ਸਾਨੂੰ ਇਹਨਾਂ ਦਾ ਸੁਨੇਹਾ ਮਿਲਿਆ ਜੀ। ਸੋ ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਪ੍ਰੋਗਰਾਮ ਵਿੱਚ ਗੀਤ ਸੁਣ ਰਹੇ ਹਾਂ ਜੀ, ਚਾਂਦਨੀ ਫਿਲਮ ਵਿੱਚੋਂ, ਆਵਾਜ਼ ਲਤਾ ਮੰਗੇਸ਼ਕਰ ਦੀ।

ਹਾਂਜੀ ਦੋਸਤੋ, ਬਹੁਤ ਸਾਰੀਆਂ ਫਰਮਾਇਸ਼ਾਂ ਤੁਹਾਡੀਆਂ ਸਾਡੇ ਕੋਲ ਪਹੁੰਚ ਰਹੀਆਂ ਨੇ, ਉਹਨਾਂ ਨੂੰ ਪੜ੍ਹਨ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਜੀ। ਬਾਲਕ੍ਰਿਸ਼ਨ ਸ਼ਰਮਾ, ਪ੍ਰਵੀਨ ਸ਼ਰਮਾ, ਮਨੀਸ਼, ਰਾਹੁਲ ਸ਼ਰਮਾ ਹੋਰਾਂ ਦਾ ਮੈਸੇਜ ਨੰਗਲ ਖੇੜਾ ਨੇੜੇ ਫਗਵਾੜਾ ਤੋਂ ਪਹੁੰਚ ਚੁੱਕਿਆ ਸਾਡੇ ਕੋਲ। ਇਹ ਦੁਬਾਰਾ ਦੁਬਾਰਾ ਮੈਸੇਜ ਨਾ ਕਰੋ ਜੀ, ਕਿਉਂਕਿ ਇੱਕ ਵਾਰ ਨਾਮ ਪੜ੍ਹ ਦਿੱਤੇ ਨੇ। ਅਮਰਜੀਤ ਸਿੰਘ ਔਲਖ ਹੋਰਾਂ ਦਾ ਮੈਸੇਜ ਸਾਡੇ ਕੋਲ ਰਾਘੋ ਮਾਜਰਾ ਪਟਿਆਲਾ ਤੋਂ ਆਇਆ। ਚੱਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਪੱਪੂ ਸਮਾਈਲ ਹਸਮੁਖ, ਸੰਜੀਵ ਸੁਨੀਤਾ ਬੰਟੀ, ਆਰਜ਼ੂ ਮਹਿਕ ਖੁਸ਼ਦਿਲ ਹੋਰੀ। ਅਗਲਾ ਸੁਨੇਹਾ ਦਰਸ਼ਨ ਨਗਰ ਪਟਿਆਲਾ ਤੋਂ ਪ੍ਰਿੰਸਪਾਲ ਸਿੰਘ ਹੋਰਾਂ ਦਾ ਆਇਆ। ਫਿਲਮ ਦਾ ਅਗਲਾ ਗੀਤ ਆਪਣੀ ਪਸੰਦ ਦਾ ਕਹਿ ਰਹੇ ਨੇ, ਸੁਣਾ ਦਿਓ ਸਾਨੂੰ। ਸਤਿੰਦਰ ਕੁਮਾਰ ਚੰਸੌਲੀਆ, ਆਦਰਸ਼ ਸਾਰਥਕ ਅਲੌਕਿਕ ਪੂਰੀ ਉੱਤਰ ਪ੍ਰਦੇਸ਼ ਤੋਂ ਸਾਨੂੰ ਇਹਨਾਂ ਨੇ ਮੈਸੇਜ ਪਾਇਆ ਜੀ। ਸੁਰਿੰਦਰ ਸਿੰਘ ਛਾਬੜਾ, ਲਖਵੀਰ ਸਿੰਘ ਕਿਸੇ ਵੀ ਗੀਤ ਦੀ ਇਹ ਫਰਮਾਇਸ਼ ਕਰਦੇ ਨੇ। ਅਗਲਾ ਸੁਨੇਹਾ ਉਦੈਪਾਨ, ਜੈ ਹਿੰਦਪਾਲ, ਦੀਕਸ਼ਾ, ਪ੍ਰਤੀਕਸ਼ਾ, ਵਿਮਲੇਸ਼, ਦਿਵਿਆਂਸ਼ ਹੋਰਾਂ ਦਾ ਆਇਆ ਅਤੇ ਇਹਨਾਂ ਦਾ ਪੂਰਾ ਪਰਿਵਾਰ। ਬਬਲੇਸ਼ ਪਵਾਰ, ਡੈਨੀ, ਮਨੀਸ਼, ਦਿਨੇਸ਼, ਬਾਬੂ ਰਾਮ ਹੋਰੀ ਸਾਨੂੰ ਡਾਂਗਰੀ ਰਾਜਸਥਾਨ ਤੋਂ ਮੈਸੇਜ ਕਰ ਰਹੇ ਨੇ। ਕ੍ਰਿਸ਼ਨ, ਕੋਮਲ, ਕਿਰਨ, ਕਪਿਲ, ਕੁਨਾਲ ਮਹਿਰਾ ਹੋਰੀ ਸਾਨੂੰ ਸੁਨੇਹਾ ਭੇਜ ਰਹੇ ਨੇ ਜੀ। ਅਗਲੀ ਫਰਮਾਇਸ਼ ਆਨੰਦ ਨਗਰ ਬੀ ਪਟਿਆਲਾ ਤੋਂ ਹੈ। ਰਮੇਸ਼ ਭੁੱਕਲ, ਰਾਜੂ, ਰਾਣੀ ਭੁੱਕਲ, ਅਨਹਦ ਸਿੰਘ, ਜਗਦੀਪ ਸਿੰਘ, ਗੁਰਪ੍ਰੀਤ ਕੌਰ, ਗਗਨਦੀਪ ਸਿੰਘ ਅਤੇ ਇਹਨਾਂ ਦਾ ਪੂਰਾ ਭੁੱਕਲ ਪਰਿਵਾਰ। ਸੋ ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ ਅਤੇ ਪ੍ਰੋਗਰਾਮ ਹਿੰਦੀ ਜ਼ਾਇਕਾ ਵਿੱਚ ਆਖਰੀ ਗੀਤ ਸੁਣਦੇ ਹਾਂ ਸਰਗਮ ਫਿਲਮ ਦੇ ਵਿੱਚੋਂ ਮੁਹੰਮਦ ਰਫੀ।

ਤੇ ਲਤਾ ਮੰਗੇਸ਼ਕਰ ਦੀਆਂ ਆਵਾਜ਼ਾਂ ਨੇ। ਪਰ ਜਾਂਦੇ ਹੋਏ ਤੁਹਾਨੂੰ ਅਸੀਂ ਇੱਕ ਹੋਰ ਬੇਨਤੀ ਕਰ ਰਹੀ ਹੈ ਕਿ ਤੁਸੀਂ ਆਪਣੀ ਫਰਮਾਇਸ਼ ਦੇ ਗੀਤ ਸੁਣਦੇ ਹੋ, ਸਾਡੀ ਕੋਸ਼ਿਸ਼ ਵੀ ਰਹਿੰਦੀ ਹੈ ਉਹਨਾਂ ਨੂੰ ਸੁਣਾ ਦਈਏ, ਪਰ ਤੁਸੀਂ ਸਾਡੇ ਪ੍ਰੋਗਰਾਮਾਂ ਬਾਰੇ ਸਾਨੂੰ ਨਹੀਂ ਦੱਸਦੇ। ਸਾਡੇ ਪ੍ਰੋਗਰਾਮਾਂ ਬਾਰੇ ਜ਼ਰੂਰ ਸਾਨੂੰ ਰਾਏ ਭੇਜਿਆ ਕਰੋ। ਅੱਜ ਦੁਪਹਿਰੇ 2:30 ਪ੍ਰੋਗਰਾਮ ਆਏਗਾ ਜੀ, ਸੁਣੀਹੀ। ਵਟਸਐਪ ਨੰਬਰ ਇਹੀ ਰਹੇਗਾ 9460506268। ਇੱਥੇ ਤੁਸੀਂ ਮੈਸੇਜ ਇੱਕ ਲਿਖ ਕੇ ਭੇਜਣਾ ਸਾਨੂੰ ਕਿ ਆਕਾਸ਼ਵਾਣੀ ਪਟਿਆਲਾ ਦੇ ਪ੍ਰੋਗਰਾਮ ਤੁਹਾਨੂੰ ਕਿਹੋ ਜਿਹੇ ਲੱਗਦੇ ਨੇ, ਕੋਈ ਸੁਝਾਅ ਤੁਹਾਡੇ ਕੋਲ ਹੋਵੇ ਕਿ ਕਿੱਦਾਂ ਦੇ ਪ੍ਰੋਗਰਾਮ ਹੋਣੇ ਚਾਹੀਦੇ ਨੇ, ਸਾਨੂੰ ਜ਼ਰੂਰ ਲਿਖ ਕੇ ਭੇਜਿਆ ਕਰੋ ਮੈਸੇਜ 9460506268 'ਤੇ। ਅੱਜ ਦੁਪਹਿਰੇ 2:30 ਸੁਨੇਹੀ ਪ੍ਰੋਗਰਾਮ ਆਏਗਾ, ਸੋ 2:30 ਤੋਂ ਪਹਿਲਾਂ ਤੁਸੀਂ ਸਾਨੂੰ ਸੁਨੇਹੇ ਪ੍ਰੋਗਰਾਮਾਂ ਸੰਬੰਧੀ ਭੇਜ ਸਕਦੇ ਹੋ। ਅਤੇ ਤੁਸੀਂ ਸੁਣੋ ਇਹ ਗੀਤ ਸਰਗਮ ਫਿਲਮ ਦਾ, ਆਵਾਜ਼ਾਂ ਮੁਹੰਮਦ ਰਫੀ ਅਤੇ ਲਤਾ ਮੰਗੇਸ਼ਕਰ ਦੀਆਂ ਨੇ, ਅਤੇ ਅੰਮ੍ਰਿਤਪਾਲ ਕੌਰ ਨੂੰ ਦਿਓ ਇਜਾਜ਼ਤ ਅੱਜ ਦਾ ਪ੍ਰੋਗਰਾਮ ਹਿੰਦੀ ਜ਼ਾਇਕਾ ਇੱਥੇ ਹੀ ਖਤਮ ਕਰਨ ਦੀ।

0: ਹੁਣੇ ਤੁਸੀਂ ਸੁਣਿਆ ਪ੍ਰੋਗਰਾਮ ਹਿੰਦੀ ਜ਼ਾਇਕਾ। ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ 100.2 ਮੈਗਾਹਰਟਜ਼ ਤੇ। ਸਮਾਂ ਇਸ ਵੇਲੇ ਸਵੇਰ ਦੇ 11:30 ਹੋਏ ਨੇ। ਹੁਣ ਤੋਂ ਥੋੜ੍ਹੀ ਦੇਰ ਬਾਅਦ ਪੇਸ਼ ਕਰਾਂਗੇ ਪ੍ਰੋਗਰਾਮ ਫੁਲਕਾਰੀ।
1: ਜਿਸ ਥਾਂ ਤੇ ਸਫਾਈ ਵਸੇ ਹਰ ਬਿਮਾਰੀ ਦੂਰ ਉਥੋਂ ਨਸੇ।
2: ਧਾਰਮਿਕ ਸਥਾਨਾਂ, ਬੱਸ ਅੱਡਿਆਂ, ਹਸਪਤਾਲਾਂ, ਡਾਕਘਰਾਂ, ਪਾਰਕਾਂ, ਬਾਜ਼ਾਰਾਂ, ਰੇਲਵੇ ਸਟੇਸ਼ਨਾਂ ਜਾਂ ਸਰਕਾਰੀ ਦਫ਼ਤਰਾਂ ਵਿੱਚ ਸਫਾਈ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਹੈ।
0: ਅੱਜ ਦਾ ਗੱਲਾਂ ਤੇ ਗੀਤਾਂ ਦਾ ਪ੍ਰੋਗਰਾਮ ਫੁਲਕਾਰੀ ਲੈ ਕੇ ਅਸੀਂ ਦੋਵੇਂ ਜਾਣੇ ਹਾਜ਼ਰ ਹੋ ਚੁੱਕੇ ਹਾਂ ਜੀ। ਮੈਂ ਹਾਂ ਤੁਹਾਡੇ ਨਾਲ ਅੰਮ੍ਰਿਤਪਾਲ ਕੌਰ ਤੇ ਮੇਰੇ ਨਾਲ ਨੇ
3: ਕਮਲਪ੍ਰੀਤ ਕੌਰ
0: ਜੀ। ਕਮਲ ਜੀ, ਠੀਕ ਹੋ ਤੁਸੀਂ?
3: ਬਹੁਤ ਵਧੀਆ, ਤੁਸੀਂ ਦੱਸੋ ਮੈਮ?
0: ਬਸ ਵਧੀਆ, ਮੈਂ ਵੀ ਵਧੀਆ ਤੇ ਉਮੀਦ ਕਰਦੇ ਹਾਂ ਸਾਡੇ ਸਰੋਤੇ ਵੀ ਠੀਕ ਠਾਕ ਹੋਣਗੇ
3: ਜੀ
0: ਤੇ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮਾਂ ਕਾਰਾਂ ਵਿੱਚ ਰੁੱਝੇ ਹੋਣਗੇ ਤੇ ਨਾਲ ਨਾਲ ਆਕਾਸ਼ਵਾਣੀ ਹੈ ਜਿਹੜਾ ਉਹ ਤਾਂ ਜ਼ਰੂਰ ਸੁਣਦੇ ਹੋਣਗੇ। ਸੋ ਆਕਾਸ਼ਵਾਣੀ ਦਾ ਇਹੀ ਫਾਇਦਾ ਨਾ, ਹੁਣ ਤਾਂ ਵੈਸੇ ਵੀ 90 ਸਾਲ ਹੋ ਗਏ ਦੇਖ ਲਓ ਆਕਾਸ਼ਵਾਣੀ ਨੂੰ ਨਾ ਸੇਵਾਵਾਂ ਦੇ ਰਹੇ ਹਾਂ ਆਪਣੀਆਂ।
3: ਬਿਲਕੁਲ,
0: ਤੇ ਇਸੇ ਤਰ੍ਹਾਂ ਮੈਨੂੰ ਲੱਗਦਾ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਇੰਨਾ ਹੀ ਤੁਹਾਡਾ ਸਾਰਿਆਂ ਦਾ ਪਿਆਰ ਹੈ ਜਿਹੜਾ ਉਹ ਮਿਲਦਾ ਰਹੇਗਾ।
3: ਬਿਲਕੁਲ, ਮੈਨੂੰ ਲੱਗਦਾ ਵੀ 90 ਸਾਲ ਹੋ ਗਏ ਆਪਾਂ ਕਹਿ ਦਿੰਦੇ ਹਾਂ ਹਨਾ, ਪਰ ਆਕਾਸ਼ਵਾਣੀ 'ਚ ਇੱਕ ਦਿਨ ਵੀ ਬਿਤਾਇਆ ਰੇਡੀਓ ਦੇ ਜ਼ਰੀਏ ਤੇ ਉਹਦੇ 'ਚ ਆਪਾਂ ਨੂੰ ਵੀ ਗਿਆਨ ਮਿਲਦਾ, ਉਹਨਾਂ ਨੂੰ ਵੀ ਮਿਲਦਾ। ਕੋਈ ਜਾਣਕਾਰੀ ਜਿਹੜੀ ਉਹਨਾਂ ਦੇ ਹੁੰਦੀ ਸਾਡੇ ਵੱਲ ਸਾਂਝੀ ਹੋ ਜਾਂਦੀ ਹੈ, ਸਾਡੀ ਉਹਨਾਂ ਵੱਲ ਹੋ ਜਾਂਦੀ ਹੈ,
0: ਕਿਉਂਕਿ ਆਪਾਂ ਜਿਹੜੀ ਵੀ ਜਾਣਕਾਰੀ ਸਾਂਝੀ ਕਰਦੇ ਨਾ ਉਹ ਪੂਰੀ ਰਿਸਰਚ ਹੁੰਦੀ ਹੈ ਉਹਦੇ ਪਿੱਛੇ, ਹਨਾ, ਕਾਫੀ ਰਿਸਰਚ ਕਰਕੇ ਫਿਰ ਆਪਾਂ ਉਹ ਜਾਣਕਾਰੀ ਆਪਣੇ ਸਰੋਤਿਆਂ ਤੱਕ ਪਹੁੰਚਾਉਂਦੇ ਹਾਂ ਤਾਂ ਕਿ ਸਟੀਕ ਤੇ ਸਹੀ ਜਾਣਕਾਰੀ ਉਹਨਾਂ ਤੱਕ ਪਹੁੰਚੇ।
3: ਬਿਲਕੁਲ, ਕਈ ਵਾਰ ਇਹ ਵੀ ਹੁੰਦਾ ਨਾ ਵੀ ਜਦੋਂ ਆਪਾਂ ਕਿਸੇ ਬਾਰੇ ਗੱਲ ਕਰਦੇ ਹੁੰਦੇ ਹਾਂ ਨਾ, ਆਪਾਂ ਆਪਣੇ ਬਚਪਨ ਬਾਰੇ, ਆਪਣੇ ਕਿਸੇ ਸਮੇਂ ਬਾਰੇ, ਕਿੱਤੇ ਬਾਰੇ ਗੱਲ ਕਰਦੇ ਹਾਂ, ਆਪਾਂ ਵੀ ਉਸੇ ਵਕਤ 'ਚ ਪਹੁੰਚ ਜਾਂਦੇ
0: ਹਾਂ
3: ਤੇ ਉਹ ਜਿਹੜਾ ਦਿਨ ਆ ਨਾ ਜਦੋਂ ਆਪਾਂ ਘਰੇ ਜਾਂਦੇ ਹਾਂ ਉਹ ਤੋਂ ਬਾਅਦ ਫਿਰ ਬਹੁਤ ਆਪਾਂ ਨੂੰ ਮਤਲਬ ਤਾਜ਼ਗੀ ਮਹਿਸੂਸ ਹੁੰਦੀ ਹੈ ਅੰਦਰੋਂ ਕੀ ਹਾਂ ਜਾਂ ਆਪਣੇ ਪੁਰਾਣੇ ਟਾਪ ਸਮੇਂ ਦੀ
0: ਗੱਲ ਕੀਤੀ ਹੈ ਨਾ। ਹਾਂ, ਤੇ ਅੱਜ ਵੀ ਮੈਂ ਕਹਿੰਦੀ ਹਾਂ ਇਹੋ ਜਿਹੀ ਗੱਲਬਾਤ ਕਰਦੇ ਹਾਂ ਆਪਣੇ ਸੱਭਿਆਚਾਰ ਨਾਲ ਸੰਬੰਧਿਤ
3: ਜੀ।
0: ਤੇ ਕਮਲ, ਤੁਹਾਨੂੰ ਯਾਦ ਹੋਊਗਾ ਕਿ ਕਾਫੀ ਦੇਰ ਪਹਿਲਾਂ, ਹੁਣ ਅੱਜ ਕੱਲ ਤਾਂ ਵੈਸੇ ਬਹੁਤ ਜ਼ਿਆਦਾ ਜਿਵੇਂ ਟੈਕਨੋਲੋਜੀ ਵੱਧ ਗਈ ਹੈ,
3: ਬਿਲਕੁਲ
0: ਉਹ ਚੀਜ਼ ਦਾ ਇੰਨਾ ਕਰੇਜ਼ ਨਹੀਂ ਹੈ, ਪਰ ਫਿਰ ਵੀ ਕਿਸੇ ਹੱਦ ਤੱਕ ਅਜੇ ਵੀ ਉਹਦੀ ਥੋੜੀ ਜਿਹੀ ਰੰਗਤ ਆਪਾਂ ਨੂੰ ਵੇਖਣ ਨੂੰ ਮਿਲ ਜਾਂਦੀ ਹੈ
3: ਜੀ।
0: ਅੱਜ ਆਪਾਂ ਜਿਹੜੀ ਰਸਮ ਦੀ ਗੱਲ ਕਰਾਂਗੇ ਉਹ ਹੈ ਜੀ ਦੇਖ ਦਿਖਾਈ, ਹੈ ਨਾ। ਸੋ ਵਿਆਹ ਤੋਂ ਪਹਿਲਾਂ ਮਤਲਬ ਦੇਖ ਦਿਖਾਈ ਦੀ ਰਸਮ ਹੁੰਦੀ ਸੀ, ਮੁੰਡਾ ਕੁੜੀ ਆਮਣੇ ਸਾਹਮਣੇ ਕੀਤੀ ਜਾਂਦੀ ਸੀ, ਹੈ ਨਾ। ਇਸ ਤੋਂ ਇਲਾਵਾ ਇਸ ਬਾਰੇ ਵੀ ਗੱਲਬਾਤ ਕਰਾਂਗੇ। ਇਸ ਤੋਂ ਇਲਾਵਾ ਇੱਕ ਹੋਰ ਦੇਖ ਦਿਖਾਈ ਹੁੰਦੀ ਸੀਗੀ ਦਾਜ ਦੀ ਵਰੀ ਦੀ, ਹੈ ਨਾ, ਜਿਹੜੀ ਤਿਆਰ ਕੀਤੀ ਜਾਂਦੀ ਸੀ। ਇਹ ਸਾਰੀਆਂ ਚੀਜ਼ਾਂ ਮਤਲਬ ਕੁਛ ਵੀ ਹੁੰਦਾ ਸੀ ਨਾ, ਜਿਹੜੀ ਵੀ ਕੋਈ ਚੀਜ਼ ਉਸ ਵੇਲੇ ਤਿਆਰ ਕੀਤੀ ਜਾਂਦੀ ਸੀ ਉਹ ਹੁੰਦਾ ਸੀ ਕਿ ਆਪਣੇ ਰਿਸ਼ਤੇਦਾਰਾਂ ਨੂੰ ਦਿਖਾਓ।
3: ਬਿਲਕੁਲ,
0: ਜਿਹੜੇ ਆਪਣੇ ਨਵੇਂ ਜੁੜੇ ਨੇ ਰਿਸ਼ਤੇਦਾਰ, ਹੈ ਨਾ, ਉਹਨਾਂ ਨੂੰ ਦਿਖਾਓ ਸਾਰੀਆਂ ਚੀਜ਼ਾਂ ਕਿ ਹਾਂਜੀ ਅਸੀਂ ਤੁਹਾਨੂੰ ਇਹ ਦੇ ਰਹੇ ਹਾਂ, ਤੁਸੀਂ ਸਾਨੂੰ ਇਹ ਦੇ ਰਹੇ ਹੋ, ਮਤਲਬ ਅਦਲਾ ਬਦਲੀ ਦੇ ਵਿੱਚ, ਹੈ ਨਾ। ਤਾਂ ਇਹੋ ਜਿਹੀਆਂ ਗੱਲਾਂ ਅੱਜ ਦੇ ਇਸ ਪ੍ਰੋਗਰਾਮ ਵਿੱਚ ਹੋਣਗੀਆਂ ਫੁਲਕਾਰੀ ਦੇ ਵਿੱਚ। ਹੁਣ ਪਹਿਲਾਂ ਇੱਕ ਗੀਤ ਹੈ ਜਿਹੜਾ ਉਹ ਸੁਣਦੇ ਹਾਂ, ਪ੍ਰਭ ਗਿੱਲ ਤੇ ਸਾਥੀਆਂ ਦੀਆਂ ਆਵਾਜ਼ਾਂ 'ਚ।

0: ਇੱਕ ਵਿਸ਼ਵਾਸ ਦੇ ਜ਼ਰੀਏ ਇੱਕ ਕੁੜੀ ਇੱਕ ਮੁੰਡਾ ਆਪਣੀ ਸਾਰੀ ਜ਼ਿੰਦਗੀ ਨੂੰ ਮਤਲਬ ਕਿ ਬਤੀਤ ਕਰਨ ਲਈ ਪਹੁੰਚ ਜਾਂਦੀ ਸੀ,
1: ਬਸ ਫਿਰ ਇਹ ਦੂਜੇ ਨੂੰ ਸਮਰਪਿਤ ਕਰ ਦਿੰਦੀ ਸੀ ਕਿ ਮੇਰੀ ਜ਼ਿੰਦਗੀ ਹੁਣ ਤੇਰੇ ਲਈ ਹੈ।
0: ਬਿਲਕੁਲ, ਤੇ ਮਤਲਬ ਇੱਕ ਵਕਤ ਵਕਤ ਦੀ ਗੱਲ ਹੈ, ਆਪਾਂ ਕਹਿੰਦੇ ਹਾਂ ਹਮੇਸ਼ਾ ਆਪਾਂ ਰੇਡੀਓ ਤੇ ਗੱਲ ਕਹਿੰਦੇ ਹਾਂ ਕਿ ਸਮੇਂ ਦਾ ਚੱਕਰ ਘੁੰਮਦਾ ਰਹਿੰਦਾ, ਤੇ ਚਲੋ ਆਪਾਂ ਰੋਜ਼ਾਨਾ ਦੀ ਜ਼ਿੰਦਗੀ ਚ ਵੀ ਦੇਖਦੇ ਹਾਂ ਕਿ ਚੱਕਰ ਘੁੰਮਦਾ ਹੈ, ਪਰ ਅਸਲ ਮਾਇਨੇ ਦੇ ਚੱਕਰ ਘੁੰਮਣਾ ਇਹਨੂੰ ਹੀ ਕਹਿੰਦੇ ਨੇ।
1: ਹਾਂ ਜੀ, ਔਰ ਦੇਖੋ ਉਦੋਂ ਨਾ ਪਿਆਰ ਵੀ ਬਹੁਤ ਬਣਿਆ ਰਹਿੰਦਾ ਸੀਗਾ, ਹਨਾ, ਰਿਸ਼ਤੇ ਮਤਲਬ ਟੁੱਟਦੇ ਹੀ ਨਹੀਂ ਹੁੰਦੇ ਸੀ, ਜਿੱਥੇ ਇੱਕ ਵਾਰ ਕਹਿ ਦਿੰਦੇ ਸੀ ਨਾ ਘਰ ਦੇ ਕਿ ਹਾਂਜੀ ਤੁਸੀਂ ਇੱਥੇ ਹੀ ਕਰਨਾ, ਜਾਂ ਮੁੰਡਾ ਕੁੜੀ ਖੁਦ ਆਪ ਵੀ ਚਾਹੇ ਫੈਸਲੇ ਲੈ ਲੈਂਦੇ ਹੁੰਦੇ ਸੀਗੇ, ਪਰ ਉਹ ਬਹੁਤ ਘੱਟ ਹੁੰਦਾ ਸੀ।
0: ਉੱਥੇ ਲੜਾਈਆਂ ਦਾ ਮੈਨੂੰ ਲੱਗਦਾ ਮੁੱਖ ਕਾਰਨ ਇਹ ਵੀ ਸੀ ਨਾ, ਜੇ ਲੜਾਈ ਹੁੰਦੀ ਸੀ ਤਾਂ ਉਹਨਾਂ ਕੋਈ ਸਾਧਨ ਨਹੀਂ ਹੁੰਦਾ ਸੀ ਆਪਣੇ ਪੇਕਿਆਂ ਤੱਕ ਕੁੜੀ ਕੋਲ ਦੱਸਣ ਲਈ,
1: ਪਹੁੰਚਾਉਣ ਲਈ,
0: ਤੇ ਜਦੋਂ ਤੱਕ ਉਹ ਚਿੱਠੀ ਪਹੁੰਚਦੀ ਸੀ ਜਾਨੂੰ ਸਭ ਕੁਝ ਠੀਕ ਹੋ ਜਾਂਦੀ ਸੀ।
1: ਹਾਂ ਉਹੀ ਗੱਲ ਹੈ ਨਾ ਕਿ ਅੱਜ ਕੱਲ ਤਾਂ ਕਹਿੰਦੇ ਨੇ ਕਿ ਲੜਾਈ ਬਾਅਦ ਹੁੰਦੀ ਹੈ, ਪਹਿਲਾਂ ਖਬਰਾਂ ਪਹੁੰਚ ਜਾਂਦੀਆਂ ਨੇ ਕਿ ਵੀ ਸਾਡੇ ਘਰ ਲੜਾਈ ਹੋਣ ਵਾਲੀ ਹੈ, ਹੈ ਨਾ। ਪਹਿਲਾਂ ਤਾਂ ਇਹ ਹੁੰਦਾ ਸੀ ਕਿ ਚਲੋ ਲੜਾਈ ਹੋ ਜਾਂਦੀ ਹੁੰਦੀ ਸੀ, ਮੁੱਕ ਵੀ ਜਾਂਦੀ ਸੀ, ਸੁਲਾਹ ਵੀ ਹੋ ਜਾਂਦੀ ਸੀ, ਜਦੋਂ ਤੱਕ ਪੇਕੇ ਪਰਿਵਾਰ ਨੂੰ ਜਾਂ ਕਿਸੇ ਹੋਰ ਪਰਿਵਾਰ ਨੂੰ ਪਤਾ ਲੱਗਦਾ ਸੀਗਾ ਵੀ ਹਾਂ ਉਹਨਾਂ ਦੇ ਘਰ ਇੱਦਾਂ ਹੋਇਆ, ਕਿਉਂਕਿ ਚਿੱਠੀਆਂ ਪਹੁੰਚਣ ਨੂੰ ਬਹੁਤ ਸਮਾਂ ਲੱਗਦਾ ਹੁੰਦਾ ਸੀਗਾ। ਸੋ ਬੜੀਆਂ ਅਹਿਮ ਔਰ ਵਧੀਆ ਰਸਮਾਂ ਹੁੰਦੀਆਂ ਸੀ ਪਹਿਲਾਂ ਸਾਡੇ ਪੰਜਾਬੀ ਸੱਭਿਆਚਾਰ ਦੇ ਵਿੱਚ। ਮੈਨੂੰ ਲੱਗਦਾ ਜੇ ਦੁਬਾਰਾ ਫੇਰ ਉੱਦਾਂ ਹੀ ਹੋਣ ਲੱਗ ਜੇ ਤਾਂ ਕਿੰਨਾ ਵਧੀਆ ਹੋਏਗਾ, ਹੈ ਨਾ। ਪਰ ਖੈਰ ਇਹ ਸੰਭਵ ਨਹੀਂ ਹੈ ਮੈਨੂੰ ਲੱਗਦਾ। ਵੈਸੇ ਤਕਨੀਕ ਦਾ ਬਹੁਤ ਫਾਇਦਾ ਵੀ ਹੁੰਦਾ, ਸੌਖਾ ਵੀ ਹੋ ਗਿਆ, ਹਰ ਇੱਕ ਚੀਜ਼ ਆਪਾਂ ਨੂੰ ਛੇਤੀ ਮਿਲਣ ਲੱਗ ਗਈ, ਹੈ ਨਾ, ਇੱਕ ਚੀਜ਼ ਦੂਜੇ ਬਾਰੇ ਆਪਾਂ ਸਮਝਣ ਵੀ ਛੇਤੀ ਲੱਗ ਗਏ। ਤੇ ਗੱਲਾਂ ਬਾਤਾਂ ਇਸ ਪ੍ਰੋਗਰਾਮ ਵਿੱਚ ਹੋਰ ਵੀ ਕਰਾਂਗੇ। ਇੱਕ ਹੋਰ ਗੀਤ ਹੈ ਜਿਹੜਾ ਆਪਣੇ ਸਰੋਤਿਆਂ ਨੂੰ ਆਪਾਂ ਸੁਣਵਾ ਦਿੰਦੇ ਹਾਂ
0: ਜੀ।

0: ਫੁਲਕਾਰੀ ਇਹ ਪ੍ਰੋਗਰਾਮ ਤੁਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਸੁਣ ਰਹੇ ਹੋ। ਸੋ ਆਪਾਂ ਦੇਖ ਦਿਖਾਈ ਦੀ ਰਸਮ ਬਾਰੇ ਗੱਲਬਾਤ ਕਰ ਰਹੇ ਸੀਗੇ। ਮੁੰਡਾ ਕੁੜੀ ਦੀ ਦੇਖ ਦਿਖਾਈ ਹੋ ਗਈ, ਵਿਆਹ ਧਰਿਆ ਗਿਆ ਹੈ ਨਾ, ਜਦੋਂ ਵਿਆਹ ਵਾਲਾ ਦਿਨ ਆਉਂਦਾ
1: ਬਿਲਕੁਲ
0: ਉਦੋਂ ਇੱਕ ਹੋਰ ਰਸਮ ਕੀਤੀ ਜਾਂਦੀ ਹੈ
1: ਵਰੀ
0: ਦੀ, ਹੈ ਨਾ। ਵਰੀ ਹੁੰਦੀ ਹੈ ਜਿਹੜੀ ਮੁੰਡੇ ਵਾਲੇ ਤਿਆਰ ਕਰਕੇ ਲਿਆਉਂਦੇ ਨੇ,
1: ਬਿਲਕੁਲ
0: ਉਹਨੂੰ ਜਿਹੜੀ ਉਹਨਾਂ ਨਵੀਂ ਵਿਆਹੀ ਵਾਸਤੇ ਉਹਨੂੰ ਦੇਣੀ ਹੁੰਦੀ ਹੈ। ਉਹਦੇ ਵਿੱਚ ਸੂਟ ਹੁੰਦੇ ਨੇ, ਕੋਈ ਗਹਿਣਾ ਗੱਟਾ ਹੁੰਦਾ ਹੈ ਨਾ, ਜਾਂ ਜੁੱਤੀ ਤਿਆਰ ਕੀਤੀ ਜਾਂਦੀ ਹੈ, ਉਹਦੇ ਵਿੱਚ
1: ਸ਼ਿੰਗਾਰ ਦਾ
0: ਸਮਾਨ ਹੁੰਦਾ, ਇਹ ਕੁਝ ਵਰੀ ਦੇ ਵਿੱਚ ਹੁੰਦਾ। ਔਰ ਜਿਹੜੀਆਂ ਜਿਵੇਂ ਸੋਨੇ ਦੀਆਂ ਚੀਜ਼ਾਂ ਹੁੰਦੀਆਂ ਨੇ, ਗਹਿਣੇ
1: ਗੱਟੇ,
0: ਬੜੀ ਸੰਭਾਲ ਕੇ ਰੱਖੇ ਜਾਂਦੇ ਹੁੰਦੇ,
1: ਬਿਲਕੁਲ
0: ਇੱਕ ਬੰਦੇ ਨੂੰ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਨਾ, ਉਹ ਸਾਰਾ ਸਮਾਨ ਨਾ ਜਿਵੇਂ ਵਰੀ ਇੱਕ ਵੱਡੀ ਸਾਰੀ ਟੈਚੀ ਦੇ ਵਿੱਚ ਪਾਇਆ ਹੁੰਦਾ
1: ਜੀ,
0: ਤੇ ਉਹਨੂੰ ਇੱਕ ਬੰਦੇ ਨੂੰ ਪੂਰੀ ਜ਼ਿੰਮੇਵਾਰੀ ਦੇ ਦਿੱਤੀ ਜਾਂਦੀ ਹੈ ਬਈ ਤੂੰ ਵਿਆਹ 'ਚ ਨਹੀਂ ਵੜਨਾ, ਵੜਨ ਦਾ ਮਤਲਬ ਇਹ ਹੈ ਕਿ ਤੂੰ ਇੱਧਰ ਧਿਆਨ ਦੇਣਾ
1: ਜੀ,
0: ਹਨਾ, ਜ਼ਿੰਮੇਵਾਰੀ ਤੂੰ ਇੱਧਰ ਰੱਖਣੀ ਹੈ। ਜਿਹੜੀ ਗੱਡੀ ਦੇ ਵਿੱਚ ਜਾਂ ਕਿਤੇ ਹੋਰ ਉੱਥੇ ਕਮਰਾ ਦਿੱਤਾ ਜਾਂਦਾ, ਉਹਦੇ ਵਿੱਚ ਉਹਨੂੰ ਉੱਥੇ ਹੀ ਬਿਠਾਇਆ ਜਾਂਦਾ ਵੀ ਤੂੰ ਸਮਾਨ ਨਾ ਵੀ ਇੱਧਰ ਉੱਧਰ।
1: ਮਤਲਬ ਪਹਿਲੇ ਸਮੇਂ ਦੇ ਵਿੱਚ ਨਾ ਬਰੀ ਕਿੰਨੇ ਸੋਹਣੇ ਤਰੀਕੇ ਨਾਲ ਤਿਆਰ ਕਰਕੇ ਟਰੰਕ 'ਚ ਰੱਖੀ ਜਾਂਦੇ ਸੀ ਕੱਪੜੇ, ਟਰੰਕ ਨੂੰ ਜਿੰਦਰਾ ਵੀ ਲਾਇਆ ਜਾਂਦਾ ਸੀ,
0: ਲੱਗਿਆ ਹੁੰਦਾ ਸੀਗਾ। ਔਰ ਫਿਰ ਨਾ ਜਦੋਂ ਹੁੰਦੇ ਆਨੰਦ ਕਾਰਜ ਹੋ ਜਾਂਦੇ ਸੀ ਜਾਂ ਹੋਰ ਰਸਮ ਜਿਹੜੀ ਵੀ ਹੁੰਦੀ ਹੈ ਨਾ, ਉਹ ਹੋ ਜਾਂਦੀ ਹੁੰਦੀ ਸੀਗੀ, ਫਿਰ ਖਾਣਾ ਲੱਗਦਾ ਹੁੰਦਾ ਸੀ। ਖਾਣੇ ਤੋਂ ਬਾਅਦ ਨਾ ਸਪੈਸ਼ਲ ਟਾਈਮ ਕੱਢਿਆ ਜਾਂਦਾ ਹੁੰਦਾ ਸੀਗਾ ਵੀ ਦਾਜ ਤੇ ਵਰੀ ਦਿਖਾਉਣ ਦਾ। ਹੁਣ ਪਹਿਲਾਂ ਆਪਾਂ ਵਰੀ ਦੀ ਗੱਲ ਕਰ ਰਹੇ ਹਾਂ ਤਾਂ ਵਰੀ ਦੀ ਹੀ ਗੱਲ ਕਰ ਰਹੇ ਹਾਂ। ਵਰੀ ਜਦੋਂ ਦਿਖਾਉਂਦੇ ਹੁੰਦੇ ਸੀਗੇ ਤਾਂ ਉਹਦੇ ਵਿੱਚ ਜਿੱਦਾਂ ਆਪਾਂ ਦੱਸਿਆ ਬਹੁਤ ਸਾਰੀਆਂ ਚੀਜ਼ਾਂ ਰੱਖੀਆਂ ਜਾਂਦੀਆਂ ਸੀ, ਔਰ ਫਿਰ ਨਾ ਆਲੇ ਦੁਆਲੇ ਰਿਸ਼ਤੇਦਾਰ ਸਾਰੇ ਇਕੱਠੇ ਹੋ ਕੇ ਖੜ ਜਾਂਦੇ ਹੁੰਦੇ ਸੀ ਘੇਰਾ ਬਣਾ
1: ਕੇ, ਰਿਸ਼ਤੇਦਾਰਾਂ ਨੂੰ ਸਭ ਤੋਂ ਵੱਧ ਚਾਹ ਵਿਆਹ 'ਚ ਵਰੀ ਦਾ ਹੀ ਹੁੰਦਾ ਹੁੰਦਾ ਸੀ,
0: ਵਰੀ ਹੈ ਨਾ, ਵੀ ਦੇਖਦੇ ਹਾਂ ਵੀ ਇਹਨਾਂ ਨੇ ਸਾਡੀ ਕੁੜੀ ਲਈ ਕੀ ਕੁਛ ਕੀਤਾ।
1: ਬਿਲਕੁਲ,
0: ਕਿਉਂਕਿ ਮੁੰਡੇ ਵਾਲਿਆਂ ਦਾ ਜ਼ਿਆਦਾ ਖਰਚਾ ਉਹ ਵਰੀ ਨੂੰ ਤਿਆਰ ਕਰਨ 'ਤੇ ਹੀ ਹੁੰਦਾ ਸੀ, ਬਾਕੀ ਤਾਂ ਜ਼ਿਆਦਾਤਰ ਖਰਚੇ ਆ ਜਿਹੜੇ ਕੁੜੀ ਵਾਲਿਆਂ ਦੇ ਹੀ ਹੁੰਦੇ ਨੇ, ਕਿਉਂਕਿ ਕੁੜੀਆਂ ਦੇ ਘਰੇ ਹੀ ਬਰਾਤ ਢੁੱਕਦੀ ਆ ਕੇ ਸਾਰੇ ਇੰਤਜ਼ਾਮ ਉਹਨਾਂ ਨੇ ਹੀ ਕਰਨੇ ਹੁੰਦੇ ਨੇ। ਪਰ ਇੱਕ ਵਰੀ ਹੈ ਜਿਹੜੀ ਮੁੰਡੇ ਵਾਲਿਆਂ ਨੇ ਤਿਆਰ ਕਰਨੀ ਹੁੰਦੀ ਹੈ
1: ਜੀ,
0: ਉਹਦੇ ਵਿੱਚ ਉਹ ਫਿਰ ਕੁੜੀ ਵੀ ਜਾਂ ਸਾਰੇ ਦੇਖਦੇ ਨੇ ਹਨਾ ਵੀ ਸੂਟ ਇਹਦੇ ਵਿੱਚ ਕਿਹੋ ਜਿਹੇ ਆਏ ਨੇ, ਔਰ ਸਾਰੇ ਰਿਸ਼ਤੇਦਾਰਾਂ ਨੂੰ ਸਭ ਨੂੰ ਚਾਹ ਹੁੰਦਾ ਔਰ ਸੁਨੇਹਾ ਦਿੱਤਾ ਜਾਂਦਾ ਸੀਗਾ ਕਿ ਆ ਜਾਓ ਜੀ ਹੁਣ ਆਪਾਂ ਵਰੀ ਹੈ ਜਿਹੜੀ ਉਹ ਖੋਲਣ ਲੱਗੇ ਹਾਂ,
1: ਬਿਲਕੁਲ
0: ਹਨਾ, ਕਿ ਤੁਸੀਂ ਆ ਕੇ ਦੇਖ ਲਓ। ਉਸ ਤੋਂ ਪਹਿਲਾਂ ਵੀ ਜਦੋਂ ਤਿਆਰ ਕੀਤੀ ਜਾਂਦੀ ਹੈ ਵਰੀ
1: ਜੀ,
0: ਮੁੰਡੇ ਵਾਲੇ ਜਦੋਂ ਤਿਆਰ ਕਰਦੇ ਨੇ ਤਾਂ ਉਹ ਆਪਣੇ ਵਿਆਹ ਤੋਂ ਪਹਿਲਾਂ ਹਨਾ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਬੁਲਾ ਬੁਲਾ ਕੇ ਦਿਖਾਉਂਦੇ ਨੇ
1: ਜੀ
0: ਕਿ ਵੀ ਅਸੀਂ ਇਹ ਕੁੜੀ ਵਾਸਤੇ ਇਹ ਵਾਲੇ ਸੂਟ ਖਰੀਦੇ ਨੇ, ਇਹ ਵਾਲੀ ਚੀਜ਼ ਬਣਾਈ। ਹੁਣ ਅੱਜ ਕੱਲ ਤਾਂ ਕੀ ਹੈ ਕਿ ਮੁੰਡੇ ਕੁੜੀ ਇਕੱਠੇ ਬਾਜ਼ਾਰ ਜਾਂਦੇ ਨੇ ਆਪਣੀ ਆਪਣੀ ਪਸੰਦ ਦੀਆਂ ਚੀਜ਼ਾਂ ਲੈ ਕੇ, ਉਹ
1: ਹੁਣ ਕੀ ਹੁੰਦਾ ਹੈ ਉਹ ਇੱਕ ਸਮਾਂ ਪੱਕਾ ਕੀਤਾ ਜਾਂਦਾ ਹੈ ਕਿ ਆਪਾਂ ਇੰਨੇ ਵਜੇ ਪਜਾਵਾਂਗੇ ਤੇ ਜੋ ਤੈਨੂੰ ਪਸੰਦ ਉਹ ਤੂੰ ਲੈ ਲਈ, ਤੇ ਜਦੋਂ ਜਿਹੜਾ ਸਮਾਨ ਕੁੜੀਆਂ ਵਾਲਿਆਂ ਵੱਲੋਂ ਵੀ ਮੁੰਡੇ ਨੂੰ ਦੇਣਾ ਹੁੰਦਾ ਜਾਂ ਮੁੰਡੇ ਦੇ ਪਰਿਵਾਰ ਨੂੰ, ਉਹ ਵੀ ਇਕੱਠਾ ਕੀਤਾ ਜਾਂਦਾ ਵੀ ਤੁਸੀਂ ਆਪਣੀ ਪਸੰਦ ਦਾ ਲੈ ਲਿਓ, ਮੈਂ ਆਪਣੀ ਪਸੰਦ ਦਾ ਲੈ ਲੂੰਗੀ, ਪਰ ਜਿਹੜੀ ਉਹ ਉਤਸੁਕਤਾ ਸੀ
0: ਖਤਮ ਹੋ ਗਈ ਹੈ, ਕਿਉਂਕਿ ਅੱਜ ਕੱਲ ਆਪਣੀ ਪਸੰਦ ਦੀਆਂ ਚੀਜ਼ਾਂ ਲੈਣ ਲੱਗ ਗਏ ਨੇ।
1: ਬਿਲਕੁਲ, ਫਿਰ ਉੱਥੇ ਕਿਤੇ ਨਾ ਕਿਤੇ ਇਹ ਚੀਜ਼ ਵਿਵਾਦਪੂਰਨ ਵੀ ਹੋ ਜਾਂਦੀ ਹੁੰਦੀ ਹੈ ਨਾ, ਵੀ ਕੁੜੀ ਨੇ ਆਪਣੀ ਪਸੰਦ ਦਾ ਲੈ ਲਿਆ, ਅਸੀਂ ਤਾਂ ਆਪਣੀ ਵਾਰ 'ਚ ਆਪਣੀ ਮੰਮੀ ਨੂੰ ਪੁੱਛਿਆ ਸੀ, ਹੋ ਜਾਂਦਾ ਨਾ। ਤੇ ਪਰ ਉਹੀ ਗੱਲ ਹੈ ਵੀ ਸਮਾਂ ਫੇਰ ਬਦਲਦਾ,
0: ਸਮਾਂ ਬਦਲਦਾ ਨਾ। ਹੁਣ ਮਤਲਬ ਇਹ ਹੈ ਕਿ ਆਪ ਇਕੱਠੇ ਜਾ ਕੇ ਸ਼ਾਪਿੰਗ ਕਰੇ ਆਉਂਦੇ
1: ਨੇ,
0: ਪਹਿਲਾਂ ਕੀ ਹੁੰਦਾ ਸੀ ਜਿਵੇਂ ਨਾਪ ਮੰਗਾਏ ਜਾਂਦੇ ਸੀ
1: ਜੀ,
0: ਵੀ ਵਰੀ ਤਿਆਰ ਕਰਨੀ ਹੈ ਵੀ ਭਾਈ ਸਾਨੂੰ ਚੂੜੀ ਦਾ ਨਾਪ ਦੇ ਦਿਓ ਨਾ, ਅਸੀਂ ਚੂੜੀਆਂ ਤਿਆਰ ਕਰਨੀਆਂ ਨੇ ਜਾਂ ਰਿੰਗ ਤਿਆਰ ਕਰਨੀ ਹੈ ਉਹਦਾ ਨਾਪ ਦੇ ਦਿਓ,
1: ਤੇ ਸਾਰੀ ਚੀਜ਼ਾਂ ਚੋਲਾ ਲੈ ਕੇ ਜਾਂਦਾ ਨਾ,
0: ਹਾਂ ਸੂਟ ਦਾ ਮਾਪ ਹੈ ਜਿਹੜਾ ਉਹ ਦੇ ਦਿਓ, ਜੁੱਤੀ ਦਾ ਮਾਪ ਹੈ ਜਿਹੜਾ ਉਹ ਦੇ ਦਿਓ, ਤਾਂ ਕਿ ਅਸੀਂ ਇਹ ਚੀਜ਼ਾਂ ਤਿਆਰ ਕਰਕੇ, ਕਿਉਂਕਿ ਉਹ ਚੀਜ਼ ਹੁੰਦਾ ਵੀ ਮਜ਼ਾ ਆਉਂਦਾ ਉਹਦੇ ਵਿੱਚ, ਕਿਉਂਕਿ ਚੀਜ਼ ਜਦੋਂ ਉਹ ਨਾ ਆਪਾਂ ਦੇਖੀ ਨਹੀਂ ਹੁੰਦੀ
1: ਜੀ
0: ਆਪਣੀ, ਫਿਰ ਅਚਾਨਕ ਸਾਹਮਣੇ ਆਉਂਦੀ ਹੈ ਉਹ ਚੀਜ਼,
1: ਬਿਲਕੁਲ,
0: ਤਾਂ ਫਿਰ ਆਪਾਂ ਦੇਖਦੇ ਹਾਂ ਉਹਨੂੰ ਦੇਖਣ ਦਾ ਚਾਅ ਹੀ ਬੜਾ ਹੁੰਦਾ
1: ਜੀ,
0: ਹੈ ਨਾ। ਤੇ ਇਹ ਤਾਂ ਵਰੀ ਦੀ ਗੱਲ ਸੀ, ਇਸ ਤੋਂ ਬਾਅਦ ਆਪਾਂ ਦਾਜ ਦੀ ਗੱਲ ਵੀ ਕਰਾਂਗੇ ਥੋੜ੍ਹੀ ਜਿਹੀ, ਪਰ ਪਹਿਲਾਂ ਇੱਕ ਹੋਰ ਗੀਤ ਸੁਣਦੇ ਹਾਂ।

0: आवाज विश्वास अते विरासत ते 90 साल दी कहानी आकाशवाणी
1: प्रोग्राम फुलकारी चल रहा जी। इस वक्त तुसी आकाशवाणी दा पटियाले केंद्र ट्यूनिंग कीता होया 100.2 मेगाहर्ट्ज़ दी
2: जी।
1: लाइव स्ट्रीमिंग जरिए न्यूज ऑन AIR ऐप ते भी तुसी सानू सुन रहे हो। सो अज दे इस प्रोग्राम विच असी देख दिखाई दीआं रस्मां बारे गलबात कर रहे हां
2: जी।
1: वरी भी तैयार होगी है ना, मुंडा कुड़ी देख दिखाई भी होगी, तो उस तो बाद वारी आती है सब तो वड्डी टेंशन दी है ना, ये टेंशन दाज दी
2: जी।
1: मैनू लगता हुण इहदी सगो ज्यादा टेंशन है।
2: बिल्कुल,
1: पहलां दे समय दे विच दाज दिता जांदा सीगा जिसनू ना खट भी कहा जांदा सीगा
2: जी,
1: है ना, भी खट दी रस्म हुण करन लगे आ देख दिखाई दी ते इहनू दाज दा भी नां दे दिता जांदा है
2: जी।
1: ਪਹਿਲਾਂ ਕੀ ਹੁੰਦਾ ਸੀ, ਦਾਜ ਦਾ ਰੂਪ ਇਹ ਹੁੰਦਾ ਸੀਗਾ ਕਿ ਕੁੜੀ ਨੂੰ ਜਦੋਂ ਦਿੱਤਾ ਜਾਂਦਾ ਸੀ ਨਾ ਤਾਂ ਕਿ ਸਾਡੀ ਕੁੜੀ ਨੂੰ ਕੋਈ ਕਮੀ ਪੇਸ਼ੀ ਨਾ ਆਵੇ, ਮਤਲਬ ਰੱਬ ਨਾ ਕਰੇ ਕੱਲ ਨੂੰ ਉਹਦੇ ਤੇ ਮਾੜਾ ਟਾਈਮ ਆ ਜੇ।
2: ਬਿਲਕੁਲ,
1: ਤਾਂ ਉਹ ਜਿਹੜਾ ਦਾਜ ਦਾ ਵਿੱਚ ਸਮਾਨ ਦਿੱਤਾ ਗਿਆ ਉਸ ਨੂੰ ਉਹ ਵਰਤ ਸਕੇ ਆਪਣੇ ਔਖੇ ਸਮੇਂ ਦੇ ਵਿੱਚ। ਮਤਲਬ ਮੁੰਡੇ ਵਾਲਿਆਂ ਵੱਲੋਂ ਕੋਈ ਡਿਮਾਂਡ ਨਹੀਂ ਕੀਤੀ ਜਾਂਦੀ ਸੀ
2: ਜੀ,
1: ਕੁੜੀ ਵਾਲਿਆਂ ਵੱਲੋਂ ਦਿੱਤਾ ਜਾਂਦਾ ਹੁੰਦਾ ਸੀਗਾ ਉਹਦੀ ਯਾਦ, ਆਪਣੀ ਮਾਂ ਬਾਪ ਦੀ ਯਾਦ ਦੇ ਵਿੱਚ ਹੈ ਨਾ, ਵੀ ਉਹ ਚਾਦਰਾਂ ਲੈ ਕੇ ਜਾਂਦੀ ਸੀ, ਖੇਸੀਆਂ ਲੈ ਕੇ ਜਾਂਦੀ ਸੀ, ਬਿਸਤਰੇ ਤਿਆਰ ਕਰਦੀ ਹੁੰਦੀ ਸੀ,
2: ਉਹ ਆਪ ਹੀ ਕਰਦੇ
1: ਫੁਲਕਾਰੀ। ਹਾਂ, ਆਪ ਹੀ, ਉਹ ਕਹਿੰਦੀ ਜਦੋਂ ਬੱਚੇ ਦਾ ਜਨਮ ਹੋ ਜਾਂਦਾ ਸੀ ਨਾ ਉਦੋਂ ਤੋਂ ਹੀ ਉਹ ਦਾਜ ਮਤਲਬ ਬਣਾਉਣਾ ਸ਼ੁਰੂ ਕਰ ਦਿੰਦੇ।
2: ਕਈ ਵਾਰ ਇਹ ਵੀ ਹੁੰਦਾ ਸੀ ਜਿਹੜੇ ਜਿਹੜਾ ਦਾਜ ਮਾਂ ਨੂੰ ਮਿਲਦਾ ਸੀ ਨਾ, ਵੀ ਮਾਂ ਨੂੰ 3 ਦਰੀਆਂ ਮਿਲੀਆਂ, 4 ਦਰੀਆਂ ਮਿਲੀਆਂ, ਜਿਹਨਾਂ ਦੇ 4 ਬੱਚੇ ਆ, ਤਾਂ ਉਹ ਕਹਿੰਦੀ ਸੀ ਵੀ ਤੂੰ ਇੱਕ ਇੱਕ ਤੇਰੇ ਦਾਜ ਦੇ
1: ਹੈ ਨਾ,
2: ਇੱਕ ਤੈਨੂੰ ਦਊਂਗੀ ਇੱਕ ਤੈਨੂੰ। ਜੇ ਉਹਨਾਂ ਕੋਲ ਮਤਲਬ ਪਿੱਤਲ ਦੇ 5 ਭਾਂਡੇ ਸੀ ਤਾਂ ਉਹ ਕਹਿੰਦੀਆਂ ਸੀ, ਮਾਵਾਂ ਕਹਿੰਦੀਆਂ ਨੇ ਹੁਣ ਵੀ ਕਹਿੰਦੀਆਂ ਨੇ ਅੱਜ ਦੇ ਵਕਤ ਵੀ ਇੱਕ ਬਾਲਟੀ ਤੇਰੀ
1: ਹੈ
2: ਨਾ, ਇੱਕ ਇੱਕ ਪਿੱਤਲ ਦਾ ਤੇਰਾ, ਇੱਕ ਪਿੱਤਲ ਦਾ ਤੇਰਾ, ਹੈ ਨਾ
1: ਜੀ, ਮਤਲਬ ਆਪਣੇ ਬੱਚਿਆਂ ਦੇ ਵਿੱਚੋਂ ਵੰਡ ਦਿੱਤੀ ਜਾਂਦੀ।
2: ਉਹ ਕਹਿੰਦੇ ਸੀ ਮੇਰੀ ਮਾਂ ਦੀ ਚੀਜ਼ ਵੀ ਤੁਹਾਡੇ ਤੱਕ ਪਹੁੰਚੇ।
1: ਸੋ ਏਦਾਂ ਥੋੜੀਆਂ ਥੋੜੀਆਂ ਚੀਜ਼ਾਂ ਕਰਕੇ ਨਾ ਦਾਜ ਜਿਹੜਾ ਤਿਆਰ ਕੀਤਾ ਜਾਂਦਾ ਸੀਗਾ ਤੇ ਫਿਰ ਉਹ ਦਾਜ ਵੀ ਦਿਖਾਇਆ ਜਾਂਦਾ ਸੀ
2: ਜੀ,
1: ਹੈ ਨਾ, ਵੀ ਇਸ ਕੁੜੀ ਵਾਲੇ ਨੇ ਕਿਹੜਾ ਦਾਜ ਤਿਆਰ ਕੀਤਾ ਉਹਦੇ ਲਈ। ਸਗੋਂ ਥੋੜਾ ਜਿਹਾ ਜ਼ਿਆਦਾ ਵੱਡਾ ਜਿਵੇਂ ਪੇਟੀ ਹੈ ਉਹ ਤਿਆਰ ਕਰ ਲਈ ਜਾਂਦੀ ਸੀ,
2: ਜਿਵੇਂ ਉਹਨਾਂ ਪਿਛਲੀ ਵਾਰ ਪ੍ਰੋਗਰਾਮ ਚ ਪੇਟੀ ਕਲਾਈ ਦੀ ਰਸਮ ਵੀ ਕੀਤੀ ਸੀ, ਉਹ ਇਸੇ ਲਈ ਕੀਤੀ ਜਾਂਦੀ ਸੀ ਦਾਜ ਲਈ,
1: ਤੇ ਉਹ ਦਾਜ ਉਹਦੇ ਵਿੱਚ ਪਾ ਕੇ ਰੱਖਿਆ ਜਾਂਦਾ ਸੀਗਾ ਔਰ ਉਹਨੂੰ ਵੀ ਦਿਖਾਉਣ ਦਾ ਬੜਾ ਚਾਅ ਹੁੰਦਾ ਸੀਗਾ।
2: ਬਿਲਕੁਲ,
1: ਜਿੱਦਾਂ ਮੁੰਡੇ ਵਾਲਿਆਂ ਵੱਲੋਂ ਇੱਕ ਜ਼ਿੰਮੇਵਾਰ ਵਿਅਕਤੀ ਬਿਠਾਇਆ ਜਾਂਦਾ ਸੀ ਨਾ ਵੀ ਤੂੰ ਇਹਦੀ ਦੇਖਭਾਲ ਕਰਨੀ ਹੈ, ਉਸੇ ਤਰ੍ਹਾਂ ਕੁੜੀ ਵਾਲਿਆਂ ਵੱਲੋਂ ਵੀ
2: ਜੀ
1: ਹੈ ਨਾ ਦਿਖਾਇਆ ਜਾਂਦਾ ਸੀ। ਉਹ ਹੁੰਦਾ ਸੀ ਵੀ ਜਿਵੇਂ ਛੋਟੀਆਂ ਛੋਟੀਆਂ ਜਿਵੇਂ ਗਹਿਣੇ ਹੁੰਦੇ ਸੀ, ਜੁੱਤੀਆਂ ਜਾਂ ਹੋਰ ਹਾਰ ਸ਼ਿੰਗਾਰ, ਛੋਟਾ ਛੋਟਾ ਸਮਾਨ ਉਹ ਦਿਖਾ ਦਿੰਦੇ ਹੁੰਦੇ ਸੀ ਵੀ ਅਸੀਂ ਕੁੜੀ ਨੂੰ ਦਾਜ ਦੇ ਵਿੱਚ ਜੀ ਇਹ ਚੀਜ਼ਾਂ ਦੇ ਰਹੇ ਹਾਂ, ਉਹਦੀ ਸੱਸ ਨੂੰ ਇਹ ਚੀਜ਼ਾਂ ਪਾਈਆਂ ਨੇ, ਸਹੁਰੇ ਨੂੰ ਇਹ ਚੀਜ਼ਾਂ ਪਾਈਆਂ ਨੇ, ਹੈ ਨਾ, ਸਾਰਾ ਕੁਛ ਮਤਲਬ ਉਹ ਦਿਖਾਇਆ ਜਾਂਦਾ ਸੀਗਾ ਉਸ ਵੇਲੇ, ਜਾਂ ਮੁੰਡੇ ਨੂੰ ਇਹ ਗਹਿਣੇ ਗੱਟੇ ਪਾਏ ਨੇ, ਤੇ ਇਹ ਚੀਜ਼ਾਂ ਦਾ ਚਾਅ ਹੀ ਬੜਾ ਹੁੰਦਾ ਸੀਗਾ
2: ਜੀ।
1: ਪਰ ਹੁਣ ਜਦੋਂ

0: ਆਪਾਂ ਜਿੱਦਾਂ ਜਿੱਦਾਂ ਦੇਖਦੇ ਆ ਨਾ, ਇਸ ਦਾ ਰੂਪ ਹੋਰ ਹੀ ਬਦਲ ਗਿਆ।
1: ਬਿਲਕੁਲ।
0: ਅੱਜ ਕੱਲ ਦਾ ਕੀ ਹੈ ਕਿ ਡਿਮਾਂਡਸ ਕੀਤੀਆਂ ਜਾਂਦੀਆਂ ਨੇ
1: ਜੀ,
0: ਹਨਾ, ਸਿੱਧਾ ਹੀ ਅਕਾਊਂਟਸ ਦੇ ਵਿੱਚ ਪੈਸੇ ਆਉਂਦੇ ਨੇ।
1: ਬਿਲਕੁਲ।
0: ਉਹਦੇ ਵਿੱਚ ਦੇਖਦੇ ਖਤਮ ਹੈ, ਹਨਾ। ਮੁੱਲ ਪਾਇਆ ਜਾਂਦਾ ਹੈ ਕਿ ਹਾਂਜੀ, ਮੰਨ ਲਓ ਵੀ ਸਾਡਾ ਮੁੰਡਾ ਤਾਂ ਜੀ ਇੰਨੀ ਵੱਡੀ ਨੌਕਰੀ ਕਰਦਾ, ਜਾਂ ਸਾਡਾ ਮੁੰਡਾ ਬਾਹਰ ਸੈਟਲ ਹੈ
1: ਜੀ,
0: ਹਨਾ, ਤਾਂ ਸਾਨੂੰ ਕੁੜੀ ਵੀ ਇੱਦਾਂ ਦੀ ਹੀ ਚਾਹੀਦੀ ਹੈ।
1: ਬਿਲਕੁਲ।
0: ਵੀ ਉਹ ਪੂਰੀ ਬਰਾਬਰ ਸੈੱਟ ਹੋਵੇ, ਜਾਂ ਵਧੀਆ ਨੌਕਰੀ ਪੇਸ਼ਾ ਵਾਲੀ ਹੋਵੇ, ਵਧੀਆ ਕਮਾਉਂਦੀ ਹੋਵੇ, ਹਨਾ, ਇੱਦਾਂ ਦੇ ਮਤਲਬ ਮੋਲ ਭਾਵ ਹੈ ਜਿਹੜਾ ਉਹ ਕੀਤਾ ਜਾਂਦਾ।
1: ਬਿਲਕੁਲ।
0: ਗੁਣ ਨਹੀਂ ਦੇਖੇ ਜਾਂਦੇ, ਗੁਣਾਂ ਨੂੰ ਅੱਖੋਂ ਪਰੋਖੇ ਕੀਤਾ ਜਾਂਦਾ। ਵੈਸੇ ਤਾਂ ਅੱਜ ਕੱਲ ਕੀ ਹੈ, ਜਿੱਦਾਂ ਸਮਾਂ ਬਦਲ ਗਿਆ, ਅੱਜ ਕੱਲ ਲੜਕਾ ਲੜਕੀ ਆਪਣੀ ਪਸੰਦ ਦਾ ਵੀ ਕਰ ਲੈਂਦੇ ਨੇ, ਉਹਦੇ ਵਿੱਚ ਵੀ ਕੋਈ ਗਲਤ ਗੱਲ ਨਹੀਂ ਹੈ, ਪਰ ਉਹਦੇ ਵਿੱਚ ਗਲਤ ਉੱਥੇ ਆ ਜਾਂਦਾ ਜਦੋਂ ਥੋੜਾ ਜਿਹਾ ਬਾਹਰ ਹੋ ਕੇ, ਹਨਾ, ਲੈ ਲੈਂਦੇ ਨੇ, ਮਤਲਬ ਆਪਣੇ ਫੈਸਲੇ ਲੈ ਲੈਂਦੇ ਨੇ, ਫਿਰ ਉਹ ਹੁੰਦਾ ਫੈਸਲੇ ਕਈ ਵਾਰ ਗਲਤ ਵੀ ਲਏ ਜਾਂਦੇ ਨੇ। ਸੋ ਜੋ ਵੀ ਤੁਸੀਂ ਬੱਚਿਆਂ ਨੇ ਆਪਣੇ ਫੈਸਲਾ ਲੈਣਾ, ਆਪਣੀ ਮਾਂ ਬਾਪ ਨੂੰ ਤੁਸੀਂ ਵਿੱਚ ਸ਼ਾਮਿਲ ਕਰ ਸਕਦੇ, ਉਹਨਾਂ ਦੀ ਮਰਜ਼ੀ ਦੇ ਨਾਲ ਤੁਸੀਂ ਅੱਗੇ ਇਹ ਸਟੈਪ ਕਰ ਸਕਦੇ ਹੋ। ਚਲੋ ਉਹ ਗੱਲ ਵੱਖਰੀ ਹੁੰਦੀ ਹੈ, ਪਰ ਆਪਾਂ ਇੱਥੇ ਦੇਖ ਦਿਖਾਈ ਦੀ ਗੱਲ ਕਰ ਰਹੇ ਸੀਗੇ, ਹਨਾ, ਵੀ ਪਹਿਲਾਂ ਮੁੰਡਾ ਕੁੜੀ ਦੇਖੇ ਜਾਂਦੇ ਸੀ, ਫਿਰ ਇਹ ਸਾਰੀਆਂ ਚੀਜ਼ਾਂ ਦਾ ਨਾ ਬੜਾ ਚਾਅ ਹੁੰਦਾ ਸੀਗਾ।
1: ਬਿਲਕੁਲ।
0: ਕੋਈ ਛੋਟੀ ਜਿਹੀ ਚੀਜ਼ ਵੀ ਜਿਹੜੀ ਤਿਆਰ ਕੀਤੀ ਜਾਂਦੀ ਸੀ ਨਾ ਕੁੜੀ ਵੱਲੋਂ ਜਾਂ ਮੁੰਡੇ ਵਾਲਿਆਂ ਵੱਲੋਂ, ਹਨਾ, ਵੀ ਅਸੀਂ ਦਾਜ ਦਾ ਵਰੀ ਦੇ ਵਿੱਚ ਇਹ ਚੀਜ਼ ਤਿਆਰ ਕਰ ਰਹੇ ਹਾਂ, ਉਹ ਸਭ ਨੂੰ ਦਿਖਾਉਣ ਦਾ ਚਾਅ ਹੁੰਦਾ ਸੀ। ਹੁਣ ਤਾਂ ਸਿੱਧਾ ਅਕਾਊਂਟਸ ਦੇ ਵਿੱਚ ਚੀਜ਼ਾਂ ਜਾਂਦੀਆਂ ਨੇ, ਤੇ ਦਿਖਾਉਣ ਦੀ ਮੈਨੂੰ ਲੱਗਦਾ ਰਸਮ ਹੈ ਜਿਹੜੀ ਉਹ ਖਤਮ ਹੋ ਗਈਆਂ ਨੇ। 2-3 ਘੰਟਿਆਂ ਦੇ ਵਿਆਹ ਰਹਿ ਗਏ ਅੱਜ ਕੱਲ ਤਾਂ ਪੈਲਸਾਂ ਦੇ ਵਿੱਚ ਜਾਂਦੇ ਨੇ, ਖਾਸ ਕਰਕੇ ਜਿਹੜੇ ਰਿਸ਼ਤੇਦਾਰ
1: ਜੀ। ਇਹੀ ਹੁੰਦਾ ਕਿ ਇੱਕ ਦਾ 2 ਘੰਟੇ ਲਈ ਅਗਲਾ ਜਾਂਦਾ ਆ, ਤੇ ਵੱਧ ਤੋਂ ਵੱਧ ਬਸ ਜਾ ਕੇ ਸ਼ਗਨ ਪਾ ਕੇ ਮੁੜੇ
0: ਆਉਂਦੇ ਨੇ, ਵਾ ਕੇ ਆ ਜਾਂਦੇ ਨੇ ਨਾ, ਬਹੁਤੇ ਰਿਸ਼ਤੇਦਾਰਾਂ ਨੂੰ ਵੀ ਇਨਵੋਲਵ ਨਹੀਂ ਕੀਤਾ ਜਾਂਦਾ,
1: ਨਹੀਂ ਜਾਂਦਾ ਬਿਲਕੁਲ,
0: ਕਿਉਂਕਿ ਇਹ ਹੁੰਦਾ ਨਾ ਜਿਹੜੇ ਨਵੇਂ ਪਰਿਵਾਰ ਜੁੜੇ ਨੇ, ਮੁੰਡੇ ਵਾਲੇ ਕੁੜੀ ਵਾਲੇ, ਹਨਾ, ਉਹ ਇਕੱਠੇ ਹੀ ਸਾਰੀਆਂ ਚੀਜ਼ਾਂ ਕਰਦੇ ਨੇ
1: ਜੀ,
0: ਇਕੱਠੇ ਇੱਕ ਦੂਜੇ ਦੀ ਸਲਾਹ ਦੇ ਨਾਲ ਕਰ ਲੈਂਦੇ ਨੇ, ਫਿਰ ਉਹਦੇ ਵਿੱਚ ਉਹ ਚਾਅ ਨਹੀਂ ਰਹਿੰਦਾ ਚੀਜ਼ਾਂ ਦੇਖ ਦਿਖਾਈ ਦਾ।
1: ਬਿਲਕੁਲ।
0: ਤੇ ਹੁਣ ਸਮਾਂ ਵੀ ਇਜਾਜ਼ਤ ਨਹੀਂ ਦਿੰਦਾ, ਉਮੀਦ ਕਰਦੇ ਹਾਂ ਪ੍ਰੋਗਰਾਮ ਸਾਡੇ ਸਰੋਤਿਆਂ ਨੂੰ ਜ਼ਰੂਰ ਪਸੰਦ ਆਇਆ ਹੋਣਾ, ਦੇਖ ਦਿਖਾਈ ਦੀ ਰਸਮ ਬਾਰੇ ਗੱਲਬਾਤ ਕੀਤੀ। ਤੇ ਇਸ ਤੋਂ ਇਲਾਵਾ ਆਪਣੇ ਸਰੋਤਿਆਂ ਨੂੰ ਯਾਦ ਲਾ ਦਈਏ ਕਿ ਅੱਜ ਦੁਪਹਿਰੇ 2:30 ਸੁਨੇਹੇ ਪ੍ਰੋਗਰਾਮ ਆਏਗਾ, ਤੁਸੀਂ ਉਹਦੇ ਵਿੱਚ ਮੈਸੇਜ ਕਰਕੇ ਆਕਾਸ਼ਵਾਣੀ ਪਟਿਆਲਾ ਦੇ ਪ੍ਰੋਗਰਾਮਾਂ ਸੰਬੰਧੀ ਸਾਨੂੰ ਦੱਸ ਸਕਦੇ ਹੋ ਕਿਹੋ ਜਿਹੇ ਤੁਹਾਨੂੰ ਪ੍ਰੋਗਰਾਮ ਲੱਗਦੇ ਨੇ, ਜਾਂ ਤੁਹਾਡੇ ਕੋਲ ਕੋਈ ਸੁਝਾਅ ਹੈ ਕਿ ਕਿੱਦਾਂ ਦਾ ਤੁਸੀਂ ਪ੍ਰੋਗਰਾਮ ਚਾਹੁੰਦੇ ਹੋ, ਤਾਂ ਸਾਨੂੰ ਤੁਸੀਂ 9465006668 ਨੰਬਰ 'ਤੇ ਵਟਸਐਪ ਕਰ ਸਕਦੇ ਹੋ। ਸਾਡਾ ਹਫ਼ਤਾਵਾਰ ਪ੍ਰੋਗਰਾਮ ਹੁੰਦਾ, ਅੱਜ ਸੋਮਵਾਰ ਹੈ, ਅਤੇ ਸੋਮਵਾਰ ਵਾਲੇ ਦਿਨ ਦੁਪਹਿਰੇ 2:30 ਇਹ ਪ੍ਰੋਗਰਾਮ ਪ੍ਰਸਾਰਿਤ ਕੀਤਾ ਜਾਂਦਾ। ਹੁਣ ਮੈਨੂੰ ਅੰਮ੍ਰਿਤਪਾਲ ਕੌਰ ਨੂੰ
1: ਅਤੇ ਮੈਨੂੰ ਕਮਲਪ੍ਰੀਤ ਕੌਰ ਨੂੰ
0: ਅੱਜ ਦਾ ਪ੍ਰੋਗਰਾਮ ਫੁਲਕਾਰੀ ਇੱਥੇ ਹੀ ਖਤਮ ਕਰਨ ਦੀ ਦਿਓ ਇਜਾਜ਼ਤ। ਹੁਣੇ ਤੁਸੀਂ ਸੁਣਿਆ ਪ੍ਰੋਗਰਾਮ ਫੁਲਕਾਰੀ, ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ 100.2 MHz 'ਤੇ, 12 ਵੱਜਣ ਵਾਲੇ ਨੇ। ਹੁਣ ਸੁਣਾਂਗੇ ਹਿੰਦੀ ਸਮਾਚਾਰ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ, ਅਤੇ ਉਸ ਤੋਂ ਬਾਅਦ ਸਾਡੀਆਂ ਭੈਣਾਂ ਲਈ ਖਾਸ ਪ੍ਰੋਗਰਾਮ ਨਾਰੀ ਲੋਕ ਲੈ ਕੇ ਹਾਜ਼ਰ ਹੋਵਾਂਗੇ।

0: ਅੱਜ ਦਾ ਭੈਣਾਂ ਦਾ ਪਸੰਦੀਦਾ ਪ੍ਰੋਗਰਾਮ ਨਾਰੀ ਲੋਕ ਲੈ ਕੇ ਅਸੀਂ ਦੋਵੇਂ ਜਾਣੀਆਂ ਇੱਕ ਵਾਰ ਫੇਰ ਹਾਜ਼ਰ ਹਾਂ ਜੀ। ਮੈਂ ਹਾਂ ਤੁਹਾਡੇ ਨਾਲ ਅੰਮ੍ਰਿਤਪਾਲ ਕੌਰ ਤੇ ਮੇਰੇ ਨਾਲ ਨੇ
1: ਕਮਲਪ੍ਰੀਤ ਕੌਰ
0: ਜੀ। ਕਮਲ, ਤੁਸੀਂ ਠੀਕ ਠਾਕ ਹੋ?
1: ਵਧੀਆ ਜੀ, ਤੁਸੀਂ ਦੱਸੋ?
0: ਜੀ ਵਧੀਆ, ਤੇ ਸਾਡੀਆਂ ਭੈਣਾਂ ਵੀ ਠੀਕ ਠਾਕ ਹੋਣਗੀਆਂ
1: ਜੀ।
0: ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਨਾ ਬਸ ਭੈਣਾਂ ਨੂੰ ਇੱਕ ਗੁਜ਼ਾਰਿਸ਼ ਹੈ
1: ਜੀ,
0: ਉਹਨਾਂ ਨੂੰ ਯਾਦ ਕਰਾਉਣਾ ਚਾਹੁੰਦੇ ਹਾਂ ਕਿ ਭੈਣਾਂ ਸਾਡੀਆਂ ਪ੍ਰੋਗਰਾਮ ਰੋਜ਼ ਸੁਣਦੀਆਂ ਨੇ।
1: ਬਿਲਕੁਲ,
0: ਤੇ ਸਾਨੂੰ ਪਤਾ ਵੀ ਲੱਗ ਜਾਂਦਾ ਕਿ ਪ੍ਰੋਗਰਾਮ ਬਹੁਤ ਵਧੀਆ ਪੇਸ਼ ਹੁੰਦੇ ਨੇ
1: ਜੀ,
0: ਹੈ ਨਾ, ਪਰ ਭੈਣਾਂ ਸਾਨੂੰ ਦੱਸਦੀਆਂ ਨੇ।
1: ਬਿਲਕੁਲ, ਮਤਲਬ ਪ੍ਰੋਗਰਾਮ ਸੁਣਨੇ ਚ
0: ਕਮੀ ਸਾਨੂੰ ਮਹਿਸੂਸ ਇਹੀ ਹੁੰਦੀ ਹੈ ਕਿ ਭੈਣਾਂ ਸਾਨੂੰ ਪ੍ਰੋਗਰਾਮਾਂ ਬਾਰੇ ਨਹੀਂ ਦੱਸਦੀਆਂ
1: ਜੀ।
0: ਆਪਣੀ ਦੇਖੋ ਕਿੰਨੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਭੈਣਾਂ ਨਾਲ ਸੰਬੰਧਿਤ ਵੱਖ ਵੱਖ ਗੱਲਾਂ ਲੈ ਕੇ ਆਉਂਦੇ ਹਾਂ।
1: ਬਿਲਕੁਲ,
0: ਵੱਖ ਵੱਖ

0: ਤਾਂ ਉਹਨਾਂ ਨੂੰ ਨੁਸਖੇ ਦੱਸੀ ਦੀਆਂ
1: ਜੀ,
0: ਰਸੋਈ ਨਾਲ ਸੰਬੰਧਿਤ ਗੱਲਾਂ ਬਾਤਾਂ ਕਰੀਦੀਆਂ, ਸਿਹਤ ਸੰਬੰਧੀ ਉਹਨਾਂ ਦੀਆਂ ਗੱਲਾਂ ਬਾਤਾਂ ਕਰਦੀਆਂ, ਜਾਂ ਹੋਰ ਘਰ ਪਰਿਵਾਰ ਦੀਆਂ ਹਨਾ ਜੀਵਨ ਦੇ ਵਿੱਚ ਰੋਜ਼ਾਨਾ ਕੰਮ ਆਉਣ ਵਾਲੀਆਂ ਇਹੋ ਜਿਹੀਆਂ ਅਸੀਂ ਗੱਲਾਂ ਕਰਦੇ ਹੁੰਦੇ ਹਾਂ ਪ੍ਰੋਗਰਾਮ ਨਾਰੀ ਲੋਕ ਦੇ ਵਿੱਚ। ਔਰ ਕਈ ਵਾਰ ਮਾਹਰਾਂ ਨੂੰ ਬੁਲਾ ਕੇ
1: ਜੀ
0: ਇੰਟਰਵਿਊਜ਼ ਵੀ ਕੀਤੀਆਂ ਜਾਂਦੀਆਂ।
1: ਬਿਲਕੁਲ,
0: ਸੋ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਭੈਣਾਂ ਲਈ ਅਸੀਂ ਵੱਧ ਤੋਂ ਵੱਧ ਜਾਣਕਾਰੀ ਲੈ ਕੇ ਆਈਏ
1: ਜੀ,
0: ਕਿਉਂਕਿ ਮੈਨੂੰ ਐਂ ਲੱਗਦਾ ਹੁੰਦਾ, ਮੈਨੂੰ ਕੀ ਤਕਰੀਬਨ ਸਾਰਿਆਂ ਨੂੰ ਇਹੀ ਲੱਗਦਾ ਹੁੰਦਾ ਕਿ ਭੈਣਾਂ ਕੋਲ ਸਮਾਂ ਨਹੀਂ ਹੁੰਦਾ
1: ਜੀ,
0: ਕਿ ਭੈਣਾਂ ਸਪੈਸ਼ਲ ਸਮਾਂ ਕੱਢਣ ਹਨਾ ਟੀਵੀ ਦੇ ਮੂਹਰੇ ਬੈਠਣ ਤੇ ਆਪਣਾ ਘੰਟਾ ਦੋ ਘੰਟੇ ਖਰਾਬ ਕਰਨ, ਜਾਂ ਫਿਰ ਉਹਨਾਂ ਨੂੰ ਉੱਥੋਂ ਕੋਈ ਜਾਣਕਾਰੀ ਮਿਲੇ ਜਾਂ ਅਖਬਾਰ ਜਾਂ ਕੋਈ ਕਿਤਾਬ ਰਸਾਲਾ ਕੁਛ ਵੀ ਪੜ੍ਹਨ ਹਨਾ। ਆਪਣਾ ਇਹ ਕੋਸ਼ਿਸ਼ ਇਹ ਹੁੰਦੀ ਹੈ ਕਿ ਨਾਲ ਨਾਲ ਭੈਣਾਂ ਦੇ ਕੰਮ ਕਾਰ ਚੱਲੀ ਜਾਣ ਅਤੇ ਨਾਲ ਨਾਲ ਭੈਣਾਂ ਨੂੰ ਜਾਣਕਾਰੀ ਮਿਲ ਜਾਏ। ਪਰ ਸਾਨੂੰ ਸ਼ਿਕਾਇਤ ਇਹੀ ਹੈ ਕਿ ਭੈਣਾਂ ਸਾਨੂੰ ਪ੍ਰੋਗਰਾਮਾਂ ਸੰਬੰਧੀ ਨਹੀਂ ਦੱਸਦੀਆਂ
1: ਜੀ
0: ਕਿ ਕਿਹੋ ਜਿਹੇ ਪ੍ਰੋਗਰਾਮ ਤੁਸੀਂ ਪੇਸ਼ ਕਰਦੇ ਹੋ।
1: ਬਿਲਕੁਲ,
0: ਜਾਂ ਭੈਣਾਂ ਹੋਰ ਕੀ ਚਾਹੁੰਦੀਆਂ ਨੇ।
1: ਹਾਂਜੀ ਬਿਲਕੁਲ, ਜਿਹੜਾ ਇਹ ਪ੍ਰੋਗਰਾਮ ਨਾਰੀ ਲੋਕ ਅਸੀਂ ਖਾਸ ਕਰਕੇ ਭੈਣਾਂ ਲਈ, ਆਪਣੀਆਂ ਧੀਆਂ ਲਈ, ਮਾਵਾਂ ਲਈ ਹੀ ਪੇਸ਼ ਕਰਦੇ ਹੁੰਦੇ ਹਾਂ, ਤੇ ਮੈਨੂੰ ਲੱਗਦਾ ਇਸ ਪ੍ਰੋਗਰਾਮ ਦੇ ਵਿੱਚ ਜਿੰਨੀ ਖੂਬਸੂਰਤੀ ਹੈ ਸ਼ਾਇਦ ਕਿਸੇ ਪ੍ਰੋਗਰਾਮ ਦੀ ਨਹੀਂ ਹੋ ਸਕਦੀ, ਹਾਲਾਂਕਿ ਸਾਰੇ ਪ੍ਰੋਗਰਾਮ ਵਧੀਆ ਹੁੰਦੇ ਨੇ, ਪਰ ਇਹਦੇ ਵਿੱਚ ਆਪਾਂ ਸਿਰਫ ਸਿਰਫ ਭੈਣਾਂ ਨੂੰ ਮੁੱਖ ਰੱਖਦੇ ਹਾਂ ਤੇ ਉਹਨਾਂ ਬਾਰੇ ਹੀ ਗੱਲ ਕਰਦੇ ਹਾਂ, ਤੇ ਸਾਰੇ ਸਾਨੂੰ ਫੀਡਬੈਕ ਭੇਜਦੇ ਨੇ ਹਰ ਪ੍ਰੋਗਰਾਮ ਲਈ। ਹਾਲਾਂਕਿ ਵੀਰ ਵੀ ਭੇਜ ਦਿੰਦੇ ਕਿ ਨਾਰੀ ਲੋਕ ਪ੍ਰੋਗਰਾਮ ਵਧੀਆ ਸੀ ਜਾਂ ਇਸ ਪ੍ਰੋਗਰਾਮ ਦੇ ਵਿੱਚ ਇਹ ਗੱਲਬਾਤ ਬਹੁਤ ਵਧੀਆ ਹੋਈ, ਪਰ ਭੈਣਾਂ ਨਹੀਂ ਭੇਜਦੀਆਂ
0: ਜੀ। ਸੋ ਪਰ ਹੁਣ ਭੈਣਾਂ ਮੈਨੂੰ ਲੱਗਦਾ ਅੱਜ ਸ਼ਿਕਾਇਤ ਸਾਡੀ ਖਤਮ ਕਰ ਦੇਣੀ ਹੈ
1: ਜੀ।
0: ਜ਼ਰੂਰ ਸਾਨੂੰ ਭੈਣੋਂ ਤੁਸੀਂ ਮੈਸੇਜ ਕਰ ਸਕਦੇ ਹੋ 94650 0268 'ਤੇ। ਇੱਥੇ ਭੈਣਾਂ ਨੂੰ ਇੱਕ ਗੱਲ ਹੋਰ ਯਾਦ ਕਰਾ ਦਈਏ ਕਿ ਭੈਣੋ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਨਾਂ ਰੇਡੀਓ 'ਤੇ ਨਾ ਆਵੇ
1: ਜੀ,
0: ਕਿਉਂਕਿ ਕਈ ਪਰਿਵਾਰ ਦੇ ਵਿੱਚ ਬਹੁਤ ਸਾਰੀਆਂ ਔਕੜਾਂ ਹੁੰਦੀਆਂ ਨੇ, ਪ੍ਰੋਬਲਮਸ ਹੋ ਸਕਦੀਆਂ ਨੇ ਹਨਾ, ਉਹ ਨਹੀਂ ਚਾਹੁੰਦੇ ਹੁੰਦੇ ਵੀ ਸਾਡਾ ਨਾਂ ਔਨ ਏਅਰ ਜਾਵੇ
1: ਜੀ,
0: ਤਾਂ ਚਾਹੇ ਤੁਸੀਂ ਸਿਰਫ ਜਗ੍ਹਾ ਦਾ ਨਾਂ ਲਿਖ ਦਿਓ, ਮੈਸੇਜ ਪਾ ਦਿਓ, ਤਾਂ ਅਸੀਂ ਸਿਰਫ ਜਗ੍ਹਾ ਦਾ ਨਾਂ ਪੜ੍ਹ ਦਾਂਗੇ। ਜੇ ਤੁਸੀਂ ਉਹ ਵੀ ਨਹੀਂ ਲਿਖਣਾ ਤਾਂ ਵੀ ਨਾ ਕਰੋ
1: ਜੀ,
0: ਹਨਾ, ਚਾਹੇ ਕੋਈ ਇੱਕ ਕਿਸੇ ਬੰਦੇ ਦਾ ਵੀ ਕਿਸੇ ਦਾ ਵੀ ਇੱਕ ਨਾਮ ਲਿਖ ਦਿਓ, ਸਾਨੂੰ ਪਤਾ ਲੱਗ ਜਾਏਗਾ ਕਿ ਇਹ ਮੈਸੇਜ ਇੰਨਾ ਨਹੀਂ ਭੇਜਿਆ, ਤਾਂ ਅਸੀਂ ਔਨ ਏਅਰ ਤੁਹਾਡਾ ਨਾਮ ਜਾਂ ਤੁਹਾਡੀ ਜਿਹੜੀ ਜਗ੍ਹਾ ਤੋਂ ਤੁਸੀਂ ਸਾਨੂੰ ਮੈਸੇਜ ਕੀਤਾ ਉਹ ਅਸੀਂ ਨਹੀਂ ਪੜਾਂਗੇ, ਹਨਾ।
1: ਬਿਲਕੁਲ,
0: ਮੰਨ ਲਓ ਜਿਵੇਂ ਪਟਿਆਲਾ ਸ਼ਹਿਰ ਤੋਂ ਕਿਸੇ ਨੇ ਸਾਨੂੰ ਮੈਸੇਜ ਕੀਤਾ, ਉਹ ਆਪਣੇ ਕਲੋਨੀ ਦਾ ਨਾਮ ਨਾ ਲਿਖਣ।
1: ਬਿਲਕੁਲ,
0: ਤੇ ਉਹ ਪਟਿਆਲਾ ਸ਼ਹਿਰ ਦਾ ਮੈਸੇਜ ਲਿਖ ਸਕਦੇ ਨੇ ਨਾ ਕਿ ਅਸੀਂ ਪਟਿਆਲਾ ਸ਼ਹਿਰ ਤੋਂ ਭੇਜ ਰਹੇ ਹਾਂ, ਜਾਂ ਲੁਧਿਆਣਾ ਤੋਂ ਮੈਸੇਜ ਆਇਆ ਸਾਨੂੰ, ਕਿਸੇ ਵੀ ਮਤਲਬ ਨੇੜੇ ਤੇੜੇ ਦੀ ਥਾਂ ਤੁਸੀਂ ਲਿਖ ਸਕਦੇ ਹੋ।
1: ਬਿਲਕੁਲ, ਮਤਲਬ ਤੁਸੀਂ ਉਸ ਪ੍ਰੋਗਰਾਮ ਸੁਨੇਹੀ ਪ੍ਰੋਗਰਾਮ ਦੇ ਲਈ ਆਪਣੇ ਸੁਝਾਅ ਵੀ ਸਾਨੂੰ ਲਿਖ ਕੇ ਦਿਓ ਕਿ ਤੁਸੀਂ ਪ੍ਰੋਗਰਾਮ ਕਿਵੇਂ ਦਾ ਤੁਹਾਨੂੰ ਲੱਗ ਰਿਹਾ,
0: ਹਾਂ,
1: ਤੇ ਤੁਹਾਨੂੰ ਕੀ ਕੁਛ ਹੋਰ ਚਾਹੀਦਾ, ਅਸੀਂ ਕਿਸ ਤਰ੍ਹਾਂ ਦੀ ਪ੍ਰਸਤੁਤ ਤੁਹਾਡੇ ਲਈ ਲੈ ਕੇ ਆਈਏ, ਤੇ ਨਵੇਂ ਵਿਸ਼ੇ ਵੀ ਸਾਨੂੰ ਥੋੜੇ ਦੱਸ ਸਕਦੇ ਹੋ।
0: ਹਾਂ,
1: ਜਿਵੇਂ ਵੈਸੇ ਤਾਂ ਹਰ ਰੋਜ਼ ਵਿਸ਼ੇ ਨਵੇਂ ਹੀ ਹੁੰਦੇ ਨੇ,
0: ਵੀ ਸਾਡੀ ਕੋਸ਼ਿਸ਼, ਪਰ ਇਹ ਹੁੰਦਾ ਨਾ ਕਈ ਵਾਰ ਕਮਲ ਕੀ ਹੁੰਦਾ ਕਿ ਜਦੋਂ ਕੋਈ ਸਾਨੂੰ
1: ਚੀਜ਼ਾਂ ਛੱਡਦੀਆਂ ਨੇ,
0: ਹਾਂ, ਸਾਡੇ ਤੋਂ ਵੀ ਕੋਈ ਨਾ ਕੋਈ ਕਮੀ ਰਹਿ ਜਾਂਦੀ ਹੈ, ਤਾਂ ਉਹ ਤੁਸੀਂ ਪੂਰੀਆਂ ਕਰ ਸਕਦੇ ਹੋ, ਤਾਂ ਸਾਨੂੰ ਜ਼ਰੂਰ ਅੱਜ ਦੁਪਹਿਰੇ 2:30 2:30 ਤੋਂ ਪਹਿਲਾਂ ਮਤਲਬ ਮੈਸੇਜ ਕਰ ਸਕਦੇ ਹੋ ਤੁਸੀਂ ਸਾਨੂੰ 94650 0268 ਨੰਬਰ,
1: ਤਕਰੀਬਨ 2 ਘੰਟੇ ਨੇ, 2 ਘੰਟੇ ਚ ਪੈਣਾ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੀਆਂ ਨੇ ਮੈਸੇਜ ਜ਼ਰੀਏ,
0: ਮੈਸੇਜ ਲਿਖੋ ਤੁਸੀਂ ਪੰਜਾਬੀ ਦੇ ਵਿੱਚ ਲਿਖੋ ਆਸਾਨ ਭਾਸ਼ਾ ਦੇ ਵਿੱਚ, ਤਾਂ ਕਿ ਸਾਨੂੰ ਵੀ ਔਰ ਤੁਹਾਨੂੰ ਵੀ ਸਮਝਣ ਦੇ ਵਿੱਚ ਕੋਈ ਔਖ ਨਾ ਆਵੇ।
1: ਜਿਹੜਾ ਬੀਬੀਆਂ ਨੂੰ ਲਿਖਣ ਚ ਥੋੜੀ ਜਿਹੀ ਦਿੱਕਤ ਆਉਂਦੀ ਹੈ ਜਾਂ ਮੈਸੇਜ ਭੇਜਣ ਚ, ਉਹ ਆਪਣੇ ਪੋਤਾ ਪੋਤੀ ਤੋਂ ਲਿਖਵਾ ਕੇ ਵੀ ਭੇਜ ਸਕਦੇ ਨੇ, ਜਾਂ ਖੁਦ ਹੱਥ ਨਾਲ ਪੈਨ ਨਾਲ ਆਪਣੇ ਪੇਜ ਤੇ ਲਿਖ ਕੇ ਫੋਟੋ ਖਿੱਚ ਕੇ ਵੀ ਭੇਜ ਸਕਦੇ ਨੇ।
0: ਸੋ ਜਿਵੇਂ ਵੀ ਤੁਹਾਨੂੰ ਲੱਗਦਾ ਤੁਸੀਂ ਸਾਨੂੰ ਜ਼ਰੂਰ ਸਾਡੇ ਨਾਲ ਜੁੜੋ, ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ
1: ਜੀ,
0: ਤੇ ਇਸ ਤੋਂ ਇਲਾਵਾ ਪ੍ਰੋਗਰਾਮ ਨਾਰੀ ਲੋਕ ਹੈ ਜਿਹੜਾ, ਇਹਦੇ ਵਿੱਚ ਅਸੀਂ ਗੱਲਾਂ ਬਾਤਾਂ ਦੇ ਨਾਲ ਨਾਲ ਗੀਤ ਸੰਗੀਤ ਵੀ ਸੁਣਾਉਣਾ, ਪਰ ਅੱਜ ਸਿਲਸਿਲਾ ਹੋਏਗਾ ਤੇਰੀ ਮੇਰੀ ਇੱਕ ਜਿੰਦੜੀ
1: ਜੀ।
0: ਇਸ ਪ੍ਰੋਗਰਾਮ ਦੇ ਵਿੱਚ ਹਰਪ੍ਰੀਤ ਕੌਰ ਤੇ ਰਮਨਜੀਤ ਸਿੰਘ ਹੋਰਾਂ ਨਾਲ ਮੁਲਾਕਾਤ ਤੁਹਾਨੂੰ ਕਰਾਵਾਂਗੇ। ਇਹਨਾਂ ਨੇ ਨਾਲ ਗੱਲਬਾਤ ਕੀਤੀ ਹੈ ਜੀ ਰਣਦੀਪ ਪੰਧੇਰ ਹੋਣਾ ਨੇ।
1: ਬਿਲਕੁਲ,
0: ਇਹ ਗੱਲਬਾਤ ਹੁਣ ਤੋਂ ਆਪਾਂ ਥੋੜ੍ਹੀ ਦੇਰ ਬਾਅਦ ਸੁਣਾਂਗੇ, ਪਰ ਪਹਿਲਾਂ ਇੱਕ ਗੀਤ ਹੈ ਜਿਹੜਾ ਉਹ ਸਾਂਝਾ ਕਰਦੇ ਹਾਂ, ਤੇ ਰੋਜ਼ਾਨਾ ਇਸ ਪ੍ਰੋਗਰਾਮ ਦੇ ਵਿੱਚ ਇੱਕ ਸੁਰਖੀ ਵੀ ਸਾਂਝੀ ਕੀਤੀ ਜਾਂਦੀ, ਉਹ ਵੀ ਆਪਾਂ ਗੀਤ ਤੋਂ ਬਾਅਦ ਸੁਣਾਂਗੇ।

0: ਸਾਰਿਆਂ ਲਈ ਸਮਾਜਿਕ ਸੁਰੱਖਿਆ ਅਟਲ ਪੈਨਸ਼ਨ ਯੋਜਨਾ ਮੋਦੀ ਜੀ ਦਾ ਸੰਕਲਪ
1: ਯੋਜਨਾ ਉਨ ਨੌਜਵਾਨੋ ਕੇ ਲਿਏ ਹੈ ਤਾਂ ਕਿ ਆਪ ਜਬ 60 ਸਾਲ ਕੇ ਹੋਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ
0: ਹੁਣ ਤੱਕ 8 ਕਰੋੜ 85 ਲੱਖ ਤੋਂ ਵੱਧ ਲਾਭਪਾਤਰੀ ਇਸ ਯੋਜਨਾ ਨਾਲ ਜੁੜ ਚੁੱਕੇ ਹਨ ਜੇਕਰ ਤੁਹਾਡੀ ਉਮਰ ਵੀ 18 ਤੋਂ 40 ਸਾਲ ਦੇ ਵਿਚਕਾਰ ਹੈ ਤਾਂ ਮਹੀਨਾਵਾਰ ਅਟਲ ਪੈਨਸ਼ਨ ਸਮੇਤ ਯੋਜਨਾ ਦੇ 3 ਗਾਰੰਟੀ ਸ਼ੁਦਾ ਲਾਭਾਂ ਬਾਰੇ ਜਾਣਕਾਰੀ ਲਈ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ
2: ਇਸ ਵਕਤ ਤੁਸੀਂ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਟਿਊਨ ਇਨ ਕੀਤਾ ਹੋਇਆ ਜੀ ਤੇ ਪ੍ਰੋਗਰਾਮ ਚੱਲ ਰਿਹਾ
3: ਨਾਰੀ ਲੋਕ
2: ਸੋ ਹਰ ਰੋਜ਼ ਨਾਰੀ ਲੋਕ ਪ੍ਰੋਗਰਾਮ ਦੇ ਵਿੱਚ ਕਮਲ ਅਸੀਂ ਇੱਕ ਸੁਰਖੀ ਹੈ ਜਿਹੜੀ ਉਹ ਸਾਂਝੀ ਕਰਦੇ ਹੁੰਦੇ ਹਾਂ ਇੱਕ ਖਾਸ ਭੈਣ ਦੀ ਗੱਲਬਾਤ ਹੈ ਜਿਹੜੀ ਉਹ ਕਰਦੇ ਹੁੰਦੇ ਹਾਂ ਤੇ ਅੱਜ ਦੀ ਸੁਰਖੀ ਦੇ ਵਿੱਚ ਅਸੀਂ ਸ਼ਾਮਿਲ ਕਰ ਰਹੇ ਹਾਂ ਹੇਮਾ ਹਿਮਥਾਨੀ ਹੋਰਾਂ
3: ਜੀ
2: ਭੋਪਾਲ ਮੱਧ ਪ੍ਰਦੇਸ਼ ਦੇ ਵਿੱਚ ਇਹ ਰਹਿੰਦੇ ਨੇ ਤੇ ਉਮਰ ਇਹਨਾਂ ਦੀ ਹੈ ਜੀ 65 ਸਾਲ ਰਿਟਾਇਰਮੈਂਟ ਤੋਂ ਬਾਅਦ ਵੀ ਕਹਿੰਦੇ ਮੈਂ ਜੋਬ ਕਰ ਰਹੀ ਹਾਂ
3: ਜੀ
2: ਪਹਿਲਾਂ ਤਾਂ ਇਹੀ ਖਾਸੀਅਤ ਹੈ ਕਿ ਇਹ ਦੇਖੋ ਰਿਟਾਇਰਮੈਂਟ ਤੋਂ ਬਾਅਦ ਵੀ ਆਪਣੇ ਆਪ ਨੂੰ ਇਹਨਾਂ ਨੇ ਬਿਜ਼ੀ ਰੱਖਿਆ ਹੋਇਆ ਜੋਬ ਕਰ ਰਹੇ ਨੇ ਹੇਮਾ ਹਿਮਥਾਨੀ ਕਹਿੰਦੇ ਨੇ ਕਿ ਸਾਲ 2017 ਦੇ ਵਿੱਚ ਇੱਕ ਘਟਨਾ ਇਹਨਾਂ ਦੇ ਜੀਵਨ ਵਿੱਚ ਵਾਪਰੀ ਉਹ ਘਟਨਾ ਸੀ ਇਹਨਾਂ ਦੇ ਹਸਬੈਂਡ ਦਾ ਨਿਧਨ ਹੋ ਗਿਆ ਸੀ ਹਸਬੈਂਡ ਦੀ ਡੈਥ ਹੋ ਗਈ ਸੀ
3: ਜੀ
2: ਹੇਮਾ ਹਿਮਥਾਨੀ ਕਹਿੰਦੇ ਦੇਖੋ ਜਦੋਂ ਹੁਣ ਕਮਲ ਐਡਾ ਵੱਡਾ ਸਦਮਾ ਜਦੋਂ ਕਿਸੇ ਵਿਅਕਤੀ ਨੂੰ ਲੱਗਦਾ ਹੈ ਨਾ ਤਾਂ ਉਹ ਤੋਂ ਪਾਰ ਪਾਉਣਾ ਬਹੁਤ ਔਖਾ ਹੁੰਦਾ
3: ਬਿਲਕੁਲ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ
2: ਜੀ ਹੋਰ ਦੇਖੋ ਆਪਣੇ ਨਾਲ ਬਹੁਤ ਸਾਰੇ ਸੰਗੀ ਸਾਥੀ ਹੁੰਦੇ ਨੇ
3: ਜੀ
2: ਹਨਾ ਬਹੁਤ ਸਾਰੇ ਰਿਸ਼ਤੇਦਾਰ ਹੁੰਦੇ ਨੇ ਪਰ ਜੋ ਰਿਸ਼ਤਾ ਹਸਬੈਂਡ ਵਾਈਫ ਦਾ ਹੁੰਦਾ ਮੈਨੂੰ ਲੱਗਦਾ ਉਹਦੀ ਜਗ੍ਹਾ ਕੋਈ ਲੈ ਨਹੀਂ ਸਕਦਾ
3: ਬਿਲਕੁਲ
2: ਹਨਾ ਜੋ ਆਪਾਂ ਦੁੱਖ ਸੁੱਖ ਉਹਨਾਂ ਦੇ ਨਾਲ ਕਰਦੇ ਹਾਂ ਤੇ ਇਹ ਕਹਿੰਦੇ ਜਦੋਂ ਹੇਮਾ ਹਿਮਥਾਨੀ ਕਹਿੰਦੇ 2017 ਦੇ ਵਿੱਚ ਨਾ ਮੇਰੇ ਹਸਬੈਂਡ ਦੀ ਡੈਥ ਹੋ ਗਈ ਤਾਂ ਮੈਂ 2 ਸਾਲ ਡਿਪਰੈਸ਼ਨ ਵਿੱਚ ਰਹੀ ਹਨਾ ਇਸ ਘਟਨਾ ਤੋਂ ਪਾਰ ਪਾਉਣਾ ਬਹੁਤ ਔਖਾ ਹੁੰਦਾ
3: ਬਿਲਕੁਲ
2: ਕਿਉਂਕਿ ਔਖਾ ਸਮਾਂ ਵੈਸੇ ਤਾਂ ਕਹਿੰਦੇ ਹੁੰਦੇ ਨਿਕਲ ਜਾਂਦਾ ਹੁੰਦਾ ਪਰ ਜਿਸ ਨੂੰ ਕਿਸੇ ਵਿਅਕਤੀ ਦੇ ਜਾਣ ਦਾ ਘਾਟਾ ਹੁੰਦਾ ਨਾ ਉਹ ਘਾਟਾ ਉਹ ਆਪ ਹੀ ਸਮਝ ਸਕਦਾ
3: ਬਿਲਕੁਲ ਇੱਕ ਵਾਰ ਕੀ ਹੁੰਦਾ ਕੰਚ ਟੁੱਟਿਆ ਕਿਤੇ ਨਾ ਕਿਤੇ ਫਿਰ ਵੀ ਜੁੜ ਜਾਂਦਾ ਪਰ ਜਦੋਂ ਇਨਸਾਨ ਟੁੱਟ ਜਾਵੇ ਉਹਨੂੰ ਜੁੜਨਾ ਆਪਣੇ ਆਪ ਨੂੰ ਵਾਪਸ ਉਸੇ ਜ਼ਿੰਦਗੀ ਚ ਲੈ ਕੇ ਜਾਣਾ ਬਹੁਤ
2: ਔਖਾ ਹੁੰਦਾ ਜੀ ਸੋ ਕਹਿੰਦੇ ਫਿਰ ਵੀ ਮੈਂ ਹਿੰਮਤ ਨਹੀਂ ਹਾਰੀ ਉਸ ਤੋਂ ਬਾਅਦ ਕਹਿੰਦੇ 2017 ਤੋਂ 2 ਸਾਲ ਬਾਅਦ ਮੈਂ ਡਿਪਰੈਸ਼ਨ ਵਿੱਚ ਰਹੀ ਤੇ ਸਾਲ 2020 ਦੇ ਵਿੱਚ ਕਹਿੰਦੇ ਕਰੋਨਾ ਆ ਗਿਆ ਤੇ ਫਿਰ ਉਦੋਂ ਮੈਂ ਸੋਚਿਆ ਕਿ ਇੰਨਾ ਬੈਠ ਕੇ ਤਾਂ ਜ਼ਿੰਦਗੀ ਨਿਕਲਣੀ ਨਹੀਂ
3: ਜੀ
2: ਹੁਣ ਅੱਗੇ ਮੇਰੇ ਬੱਚੇ ਵੀ ਨੇ ਮੈਂ ਉਹਨਾਂ ਦਾ ਵੀ ਪਾਲਣ ਪੋਸ਼ਣ ਕਰਨਾ ਹਨਾ ਸਾਰੇ ਕੰਮ ਕਰਨੇ ਰੋਜ਼ਾਨਾ ਦੇ ਉਹ ਵੀ ਕਰਨੇ ਨੇ ਫਿਰ ਉਹਨਾਂ ਨੇ ਹਿੰਮਤ ਜੋੜੀ ਹਿੰਮਤ ਜੁਟਾਉਣ ਤੋਂ ਬਾਅਦ ਉਹਨਾਂ ਨੇ ਇਹ ਸੋਚਿਆ ਕਿ ਮੈਂ ਨਾ ਜਿਹੜੇ ਬਚਪਨ ਦੇ ਵਿੱਚ ਖੇਡਾਂ ਖੇਡਦੀ ਹੁੰਦੀ ਸੀ ਜਾਂ ਕੋਈ ਗੇਮਸ ਕਰਦੀ ਹੁੰਦੀ ਸੀ ਉਸ ਨੂੰ ਅੱਗੇ ਲੈ ਕੇ ਜਾਵਾਂ ਵੱਡੇ ਪੱਧਰ ਤੇ ਲੈ ਕੇ ਜਾਵਾਂ ਫਿਰ ਉਹਨਾਂ ਨੇ ਕੀ ਕੀਤਾ ਕਿ ਬਚਪਨ ਦੇ ਉਹਨਾਂ ਦੇ ਸ਼ੌਕ ਸੀਗੇ ਸਪੋਰਟਸ ਉਹ ਕਰਦੇ ਹੁੰਦੇ ਸੀਗੇ ਉਹਨਾਂ ਨੇ ਸਾਈਕਲਿੰਗ ਸ਼ੁਰੂ ਕੀਤੀ
3: ਜੀ
2: ਸਾਈਕਲਿੰਗ ਸ਼ੁਰੂ ਕੀਤੀ ਸਾਈਕਲਿੰਗ ਦੇ ਨਾਲ ਨਾਲ ਆਪਣੇ ਆਪ ਨੂੰ ਬਿਜ਼ੀ ਰੱਖਿਆ ਫਿਰ ਨਾਲ ਇੱਕ ਹੋਰ ਖੇਡ ਸਵੀਮਿੰਗ ਹੈ ਉਹ ਵੀ ਉਹਨਾਂ ਨੇ ਸਿੱਖੀ ਸਵੀਮਿੰਗ ਸਿੱਖੀ ਫਿਰ ਰਨਿੰਗ ਇਹ ਸਾਰੀਆਂ ਕਹਿੰਦੇ ਹੁਣ ਮੈਂ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਇਹ ਚੀਜ਼ਾਂ ਨੂੰ ਮੈਂ ਸ਼ਾਮਿਲ ਕਰਦੀ ਹਾਂ
3: ਜੀ
2: ਸਾਈਕਲਿੰਗ ਕਰਦੀ ਹਾਂ ਸਵੀਮਿੰਗ ਕਰਦੀ ਹਾਂ ਰਨਿੰਗ ਕਿ ਮੈਂ ਆਪਣੇ ਆਪ ਨੂੰ ਨਾ ਪੂਰਾ ਬਿਜ਼ੀ ਰੱਖਿਆ ਹੋਇਆ
3: ਬਿਲਕੁਲ
2: ਤੇ ਹੁਣ ਕਹਿੰਦੇ ਮੇਰੀ ਸਿਹਤ ਵੀ ਠੀਕ ਹੈ ਤਾਂ ਮੈਂ ਡਿਪਰੈਸ਼ਨ

0: ਸੈਸ਼ਨ ਤੋਂ ਵੀ ਬਾਹਰ ਆ ਗਈਆਂ ਔਰ ਉਹ ਸਾਈਕਲ ਚਲਾਉਂਦੇ ਚਲਾਉਂਦੇ 35,000 ਕਿਲੋਮੀਟਰ ਸਾਈਕਲ ਹੈ ਜਿਹੜਾ ਹੁਣ ਤੱਕ ਉਹ ਚਲਾ ਚੁੱਕੇ ਨੇ
1: ਜੀ
0: ਸੋ ਉਹਨਾਂ ਦੀ ਹਿੰਮਤ ਨੂੰ ਦਾਦ ਦੇਣੀ ਬਣਦੀ ਹੈ ਇਸ ਤੋਂ ਇਲਾਵਾ ਕਹਿੰਦੇ ਮੈਂ ਸਾਈਕਲ ਦੇ ਨਾਲ ਗੋਆ ਜਿਹੜੀ ਸਟੇਟ ਹੈ ਸਾਡੀ ਛੋਟਾ ਰਾਜ ਹੈ ਉਹ
1: ਬਿਲਕੁਲ
0: ਹਨਾ ਉਹ ਵੀ ਕਹਿੰਦੇ ਮੈਂ ਘੁੰਮ ਚੁੱਕੀ ਹਾਂ ਔਰ ਉਹ ਰਾਜ ਕਹਿੰਦੇ ਮੈਂ 4 ਦਿਨਾਂ ਦੇ ਵਿੱਚ ਘੁੰਮਿਆ ਹਨਾ ਮੱਧ ਪ੍ਰਦੇਸ਼ ਤੋਂ ਦੇਖੋ ਫਿਰ ਗੋਆ ਪਹੁੰਚੇ ਤੇ ਫਿਰ ਉੱਥੇ ਉਹਨਾਂ ਨੂੰ ਪੂਰਾ ਐਕਸਪਲੋਰ ਕੀਤਾ ਘੁੰਮੇ
1: ਉਹ ਵੀ ਸਾਈਕਲ ਤੇ
0: ਹਨਾ ਆਪਣੀ ਫੈਮਿਲੀ ਬਾਰੇ ਉਹ ਦੱਸਦੇ ਨੇ ਕਹਿੰਦੇ ਮੇਰੇ 3 ਬੱਚੇ ਨੇ ਜਿਹੜੇ ਉਹ ਵਿਆਹੇ ਗਏ ਨੇ ਪਰ ਹੁਣ ਕਹਿੰਦੇ ਕਿ ਮੈਂ ਰਿਟਾਇਰਮੈਂਟ ਤੋਂ ਬਾਅਦ ਆਪਣੇ ਆਪ ਨੂੰ ਬਿਜ਼ੀ ਰੱਖਿਆ ਹੋਇਆ ਸਾਈਕਲਿੰਗ ਰਨਿੰਗ ਸਵਿਮਿੰਗ ਕਰਦੀ ਹਾਂ ਅਤੇ ਨਾਲ ਨਾਲ ਆਪਣੀ ਜੋਬ ਹੈ ਜਿਹੜੀ ਉਹ ਵੀ ਮੈਂ ਕੰਟੀਨਿਊ ਕੀਤੀ ਹੋਈ ਹੈ
1: ਜੀ ਪਹਿਲਾਂ ਤਾਂ ਆਪਾਂ ਇਹਨਾਂ ਦੀ ਹਿੰਮਤ ਦੀ ਦੱਸ ਦਿੰਦੇ ਹਾਂ
0: ਹਾਂ
1: ਇੱਕ ਤਾਂ ਉਮਰ ਦਾ ਤਕਾਜ਼ਾ ਹਰ ਇਨਸਾਨ ਦਾ ਹੁੰਦਾ ਹਨਾ ਤੇ 65 ਸਾਲ ਦੀ ਉਮਰ ਹੈ
0: ਜੀ
1: ਇੰਨਾ ਦੁੱਖ ਝੱਲਣਾ ਹਨਾ ਪਤੀ ਦਾ ਜਾਣਾ ਤੇ ਉਹ ਤੋਂ ਬਾਅਦ ਆਪਣੇ ਆਪ ਨੂੰ ਵੀ ਖੋ ਦੇਣਾ ਮੈਂ ਮਤਲਬ ਡਿਪਰੈਸ਼ਨ ਨਹੀਂ ਆਪਾਂ ਨੂੰ ਕਹਿ ਸਕਦੇ ਆਪਣੇ ਆਪ ਨੂੰ ਖੋਣਾ ਹੀ ਕਹਿ ਸਕਦੇ ਹਾਂ ਹਨਾ ਜਦੋਂ ਇੱਕ ਇਨਸਾਨ ਆਪਣੇ ਆਪ ਟੁੱਟ ਜਾਂਦਾ ਤੇ ਉਹਨੂੰ ਮਤਲਬ ਜਦੋਂ ਆਪਾਂ ਝੰਡੋਲੇ ਜਾਂਦੇ ਹਾਂ ਨਾ ਇੱਕ ਚੀਜ਼ ਤੋਂ ਨਿਕਲਣਾ ਔਖਾ ਹੋ ਜਾਂਦਾ
0: ਬਹੁਤ ਔਖਾ ਹੋ ਜਾਂਦਾ
1: ਤੇ ਉਹਨਾਂ ਨੇ ਇੰਨੀ ਹਿੰਮਤ ਕੀਤੀ ਨਿਕਲੇ ਜਿੱਥੇ ਕੁਛ ਭੈਣਾ ਜਾਂ ਮੈਂ ਵੀ ਵਿੱਚ ਲਾ ਲਾਂ ਇਹ ਆਪਾਂ ਛੋਟੀ ਛੋਟੀ ਚੀਜ਼ ਤੇ ਨਾ
0: ਜੀ
1: ਹਥਿਆਰ ਸਿੱਟ ਦਿੰਦੇ ਹਾਂ ਇਹ ਆਪਾਂ ਅਸੀਂ ਨਹੀਂ ਇਹ ਚੀਜ਼ ਕਰ ਸਕਦੇ
0: ਅਸੀਂ ਕਰ ਨਹੀਂ ਸਕਦੇ
1: ਅਸੀਂ ਨਹੀਂ ਕਰ ਸਕਦੇ ਹਨਾ ਮਤਲਬ ਜਿਵੇਂ ਕਈ ਵਾਰ ਕੀ ਹੁੰਦਾ ਹੈਗਾ ਕਈਆਂ ਨੂੰ ਸਵਿਮਿੰਗ ਤੋਂ ਡਰ ਲੱਗਦਾ ਯਾਨੀ ਕਿ ਪਾਣੀ ਤੋਂ ਡਰ ਲੱਗਦਾ ਜਾਂ ਕਈ ਭੈਣਾਂ ਨੂੰ ਕੀ ਹੁੰਦਾ ਉਹਨਾਂ ਨੂੰ ਹਨੇਰੇ ਤੋਂ ਘਬਰਾਹਟ ਹੋਣ ਲੱਗ ਜਾਂਦੀ ਰਾਤ ਨੂੰ ਸੌਣ ਲੱਗਿਆ 1 ਜਾਂ 2 ਲਾਈਟ ਜ਼ਰੂਰੀ ਹੈ ਨਾ ਤਾਂ ਮਤਲਬ ਛੋਟੀਆਂ ਛੋਟੀਆਂ ਚੀਜ਼ਾਂ ਨੇ ਉੱਥੇ ਆਪਣਾ ਸਾਰਾ ਡਰ ਭੈ ਕੱਢ ਕੇ ਆਪਣੇ ਆਪ ਲਈ ਜਿਉਣਾ ਦੁੱਖ ਛੱਡ ਕੇ ਕਿ ਜਦੋਂ ਤੁਹਾਨੂੰ ਪਤਾ ਲੱਗ ਰਿਹਾ ਕਿ ਮੇਰਾ ਪਰਿਵਾਰ ਹੈ
0: ਕਮਲ ਮੰਨ ਲਓ ਕੋਈ ਆਪਣੇ ਤੇ ਦੁੱਖ ਆ ਜਾਂਦਾ
1: ਜੀ
0: ਹਨਾ ਆਪਾਂ ਉਸ ਤੋਂ ਪਾਰ ਪਾਉਣ ਲਈ ਆਪਣੇ ਘਰ ਤੋਂ ਬਾਹਰ ਨਿਕਲਦੇ ਆ ਜੇ ਹੁਣ ਇਹ ਨਿਕਲੇ ਨੇ ਹਨਾ ਇਹਨਾਂ ਦਾ ਨਾਮ ਹੇਮਾ ਹਿਮਥਾਨੀ ਹੈ ਤਾਂ ਫਿਰ ਕੀ ਹੁੰਦਾ ਬਹੁਤ ਸਾਰੇ ਲੋਕ ਨਾ ਨਕਾਰਾਤਮਕ ਸੋਚਦੇ ਨੇ
1: ਜੀ
0: ਤੁਹਾਡੇ ਪਿੱਠ ਪਿੱਛੇ ਤੁਹਾਡੀਆਂ ਗੱਲਾਂ ਵੀ ਕਰਨਗੇ
1: ਬਿਲਕੁਲ
0: ਕਿ ਵੀ ਇਹਦੇ ਤੇ ਤਾਂ ਇਹ ਇੰਨਾ ਦੁੱਖ ਪਹਾੜ ਟੁੱਟਿਆ ਹੋਇਆ ਤੇ ਇਹ ਬਾਹਰ ਜਾ ਕੇ ਹੁਣ ਖੇਡਾਂ ਖੇਡ ਰਹੀ ਹੈ ਹਨਾ ਜਾਂ ਰਨਿੰਗ ਕਰ ਰਹੀ ਹੈ ਜਾਂ ਸਾਈਕਲਿੰਗ ਕਰ ਰਹੀ ਹੈ ਜਾਂ ਹੋਰ ਕੋਈ ਵੀ ਆਪਣਾ ਪਸੰਦੀਦਾ ਕੰਮ ਉਹ ਕਰ ਰਹੀ ਹੈ ਲੋਕਾਂ ਨੇ ਮਤਲਬ ਗੱਲਾਂ ਕਰਨੀਆਂ ਨੇ ਪਰ ਤੁਸੀਂ ਲੋਕਾਂ ਦੀ ਪਰਵਾਹ ਨਹੀਂ ਕਰਨੀ
1: ਬਿਲਕੁਲ
0: ਤੁਸੀਂ ਆਪਣੀ ਸਿਹਤ ਦੇਖਣੀ ਹੈ
1: ਜੀ
0: ਤੁਸੀਂ ਇਹ ਦੇਖਣਾ ਕਿ ਤੁਸੀਂ ਆਪਣਾ ਟਾਈਮ ਹੈ ਕਿਵੇਂ ਪਾਸ ਕਰਨਾ ਹੈ
1: ਬਿਲਕੁਲ
0: ਹਨਾ ਨਹੀਂ ਤਾਂ ਕੀ ਹੁੰਦਾ ਕਿ ਲੋਕਾਂ ਨੇ ਤਾਂ ਗੱਲਾਂ ਕਰਨੀਆਂ ਕਿਉਂਕਿ ਉਹੀ ਗੱਲ ਹੈ ਨਾ ਪਹਿਲਾਂ ਵਾਲੀ ਗੱਲ ਕਿ ਜਿਸ ਦੇ ਉੱਤੇ ਬੀਤਦੀ ਹੈ
1: ਉਹੀ ਜਾਣਦਾ
0: ਜਿਸ ਨੂੰ ਦੁੱਖ ਲੱਗਦਾ ਉਹੀ ਜਾਣਦਾ ਹੁੰਦਾ ਔਰ ਉਸ ਨੇ ਆਪ ਹੀ ਹਿੰਮਤ ਕਰਕੇ ਇਸ ਦੁੱਖ ਤੋਂ ਬਾਹਰ ਆਉਣਾ ਹੁੰਦਾ
1: ਬਾਕੀ ਰਹੀ ਗੱਲ ਗੱਲਾਂ ਕਰਨ ਦੀ ਉਹ ਤਾਂ ਜੇ ਤੁਸੀਂ ਘਰੇ ਵੀ ਬੈਠੇ ਹੋ ਨਾ
0: ਹਾਂ
1: ਗੱਲਾਂ ਤੁਹਾਡੀਆਂ
0: ਤਾਂ ਵੀ ਹੋਣਗੀਆਂ ਹਨਾ
1: ਜੇ ਤੁਸੀਂ ਕਿਸੇ ਨੂੰ ਸਤਿ ਸ਼੍ਰੀ ਅਕਾਲ ਵੀ ਬੁਲਾਤੀ ਤਾਂ ਵੀ ਤੁਹਾਡੀਆਂ ਗੱਲਾਂ ਹੋਣਗੀਆਂ ਹਾਲਾਂਕਿ ਤੁਸੀਂ ਜੇ ਕਿਸੇ ਨੂੰ ਬੁਲਾਉਂਦੇ ਹੋ ਤੁਸੀਂ ਤੁਹਾਨੂੰ ਲੱਗਦਾ ਵੀ ਮੇਰਾ ਆਪਣਾ ਹੈ ਨਾ ਪਰ ਤੁਹਾਨੂੰ ਹਰ ਪ੍ਰਕਾਰ ਹਰ ਬੰਦਾ ਕੋਈ ਵੀ ਆ ਉਹ ਕਿਤੇ ਨਾ ਕਿਤੇ ਮਤਲਬ ਜੱਜਮੈਂਟ ਚੀਜ਼ਾਂ ਕਰ ਲੈਂਦਾ ਹੈ ਨਾ
0: ਜੀ
1: ਬਾਕੀ ਰਹੀ ਚੀਜ਼ਾਂ ਕਰੋ ਜਿੰਨਾ ਤੁਹਾਨੂੰ ਦਿਲ ਕਰਦਾ ਉਨਾ ਕਰੋ ਹਮੇਸ਼ਾ ਆਪਾਂ ਇਹ ਗੱਲ ਕਹਿੰਦੇ ਹੁੰਦੇ ਹਾਂ ਪਰ ਹੱਦਾਂ ਵੀ ਜ਼ਰੂਰੀ ਨੇ
0: ਹੱਦਾਂ ਵੀ ਜ਼ਰੂਰੀ ਨੇ ਹੈ ਨਾ ਜੇ ਤੁਸੀਂ ਸਹੀ ਕੰਮ ਕਰ ਰਹੇ ਹੋ ਸਹੀ ਦਿਸ਼ਾ ਵੱਲ ਜਾ ਰਹੇ ਹੋ ਸਹੀ ਲਾਈਨ ਤੁਸੀਂ ਫੜੀ ਹੋਈ ਹੈ ਤਾਂ ਲੋਕ ਹੈ ਜਿਹੜੇ ਉਹੀ ਜਿਹੜੀਆਂ ਗੱਲਾਂ ਕਰ ਰਹੇ ਨੇ ਨਾ ਉਹ ਕੱਲ੍ਹ ਨੂੰ ਤੁਹਾਨੂੰ ਸਲਾਮ ਵੀ ਕਰਨਗੇ
1: ਬਿਲਕੁਲ
0: ਹੈ ਨਾ ਤੇ ਪ੍ਰੋਗਰਾਮ ਇਸ ਵਕਤ ਨਾਲੀ ਲੋਕ ਚੱਲ ਰਿਹਾ ਇੱਕ ਗੀਤ ਹੈ ਜਿਹੜਾ ਉਹ ਭੈਣਾਂ ਦਾ ਇੰਤਜ਼ਾਰ ਕਰ ਰਿਹਾ ਉਹ ਜ਼ਰੂਰ ਸੁਣਾਵਾਂਗੇ ਪਰ ਇੱਕ ਵਾਰ ਫੇਰ ਭੈਣਾਂ ਨੂੰ ਯਾਦ ਦਿਲਾ ਦੀ ਕਿ ਅੱਜ ਸਿਲਸਿਲਾ ਤਹਿਤ ਤੇਰੀ ਮੇਰੀ ਇੱਕ ਜਿੰਦੜੀ ਹੈ ਜੀ ਅੱਜ ਦਾ ਸਿਲਸਿਲਾ ਹਰਪ੍ਰੀਤ ਕੌਰ ਤੇ ਰਮਨਜੀਤ ਸਿੰਘ ਹੋਰਾਂ ਨਾਲ ਗੱਲਬਾਤ ਹੈ ਜਿਹੜੀ ਉਹ ਤੁਹਾਨੂੰ ਸੁਣਾਵਾਂਗੇ ਹੁਣ ਤੋਂ ਥੋੜ੍ਹੀ ਦੇਰ ਬਾਅਦ।

0: 90 ਸਾਲਾਂ ਤੋਂ ਲੋਕਾਂ ਦੀ ਆਵਾਜ਼, ਸੱਭਿਆਚਾਰ ਦੀ ਰਖਵਾਲੀ ਅਤੇ ਭਰੋਸੇਯੋਗ ਜਾਣਕਾਰੀ ਦਾ ਸਰੋਤ ਆਕਾਸ਼ਵਾਣੀ।
1: ਹਾਂਜੀ ਭੈਣੋ, ਹੁਣ ਤੁਹਾਨੂੰ ਸਿਲਸਿਲਾ ਤਹਿਤ ਅੱਜ ਦਾ ਸਿਲਸਿਲਾ ਜੀ ਨਾਰੀ ਲੋਕ ਪ੍ਰੋਗਰਾਮ ਦੇ ਵਿੱਚ ਤੇਰੀ ਮੇਰੀ ਇੱਕ ਜਿੰਦੜੀ। ਇਸ ਤਹਿਤ ਹਰਪ੍ਰੀਤ ਕੌਰ ਅਤੇ ਰਮਨਜੀਤ ਸਿੰਘ ਹੋਰਾਂ ਨਾਲ ਕੀਤੀ ਮੁਲਾਕਾਤ ਤੁਹਾਨੂੰ ਸੁਣਵਾ ਰਹੇ ਹਾਂ। ਇਹਨਾਂ ਨਾਲ ਗੱਲਬਾਤ ਕੀਤੀ ਹੈ ਰਣਦੀਪ ਪੰਧੇਰ ਨੇ, ਤਾਂ ਉਹ ਹੀ ਗੱਲਬਾਤ ਆਪਾਂ ਸੁਣਦੇ ਹਾਂ।
2: ਤੇਰੀ ਮੇਰੀ ਇੱਕ ਜਿੰਦੜੀ ਪ੍ਰੋਗਰਾਮ ਨਾਰੀ ਲੋਕ ਦਾ ਇਹ ਹਿੱਸਾ ਲੈ ਕੇ ਹਾਜ਼ਰ ਹਾਂ ਮੈਂ ਰਣਦੀਪ ਪੰਧੇਰ। ਇਸ ਪ੍ਰੋਗਰਾਮ 'ਚ ਅਜਿਹੇ ਜੋੜਿਆਂ ਨੂੰ ਮੈਂ ਤੁਹਾਡੇ ਰੂਬਰੂ ਕਰਾਉਂਦੀ ਹਾਂ ਜਿਨ੍ਹਾਂ ਦੀ ਜ਼ਿੰਦਗੀ ਜਿਹੜੀ ਹੁੰਦੀ ਹੈ ਉਹ ਇੱਕ ਦੂਜੇ ਨੂੰ ਸਮਰਪਿਤ ਹੁੰਦੀ ਹੈ। ਅਤੇ ਆਮ ਤੌਰ 'ਤੇ ਸਾਡੇ ਸਮਾਜ ਦੇ ਵਿੱਚ ਇਹ ਮੰਨਿਆ ਜਾਂਦਾ ਕਿ ਔਰਤ ਜਿਹੜੀ ਹੈ ਉਹਦੀ ਜ਼ਿੰਦਗੀ ਨੂੰ ਅੱਗੇ ਤੋਰਨ ਲਈ, ਸੁਖਾਵੀਂ ਤੋਰੇ ਤੋਰਨ ਲਈ ਨਾਲ ਇੱਕ ਮਰਦ ਦੀ ਹੱਲਾਸ਼ੇਰੀ ਹੋਣੀ ਬਹੁਤ ਜ਼ਰੂਰੀ ਹੈ। ਅਤੇ ਜਿਸ ਜੋੜੇ ਨੂੰ ਮੈਂ ਅੱਜ ਤੁਹਾਡੇ ਰੂਬਰੂ ਕਰਾਉਣਾ ਉਹ ਨੇ ਹਰਪ੍ਰੀਤ ਕੌਰ, ਜ਼ਿਲ੍ਹਾ ਬਰਨਾਲਾ ਦਾ ਪਿੰਡ ਘੁੰਸ, ਇਹਨਾਂ ਦਾ ਪੇਕਿਆਂ ਦਾ ਪਿੰਡ ਹੈ, ਅਤੇ ਸ਼ਹਿਰ ਪਟਿਆਲਾ ਦੇ ਵਿੱਚ ਰਮਨਜੀਤ ਸਿੰਘ ਹੋਰਾਂ ਦੇ ਇਹ ਧਰਮ ਪਤਨੀ ਨੇ। ਭਾਅ ਜੀ ਸਾਡੇ ਜਿਹੜੇ ਨੇ ਉਹ ਫੌਜੀ ਜਵਾਨ ਨੇ। ਤੁਹਾਨੂੰ ਦੋਵਾਂ ਨੂੰ ਸਭ ਤੋਂ ਪਹਿਲਾਂ ਤਾਂ ਜੀ ਆਇਆਂ ਨੂੰ ਕਹਿੰਦੇ ਹਾਂ।
3: ਹਾਂਜੀ, ਸਤਿ ਸ਼੍ਰੀ ਅਕਾਲ ਜੀ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਸਾਨੂੰ ਸਰੋਤਿਆਂ ਦੇ ਰੂਬਰੂ ਹੋਣ ਦਾ ਤੁਸੀਂ ਮੌਕਾ ਦਿੱਤਾ।
4: ਸਤਿ ਸ਼੍ਰੀ ਅਕਾਲ ਜੀ, ਰਮਨਜੀਤ ਸਿੰਘ
2: ਜੀ। ਅੱਛਾ, ਤੁਸੀਂ ਤਾਂ ਦੇਸ਼ ਦੀ ਰਾਖੀ ਕਰਦੇ ਹੋ।
4: ਹਾਂਜੀ,
2: ਬਾਰਡਰ ਤੇ ਤਾਇਨਾਤ ਹੋ, ਘਰ ਦੇ ਵਿੱਚ ਕਿਹਦੀ ਚੱਲਦੀ ਹੈ?
4: ਘਰ 'ਚ ਕਿਸੇ ਦੀ ਨਹੀਂ ਚੱਲਦੀ, ਅਸੀਂ ਤਾਂ ਮਿਲ ਜੁਲ ਕੇ ਰਹਿੰਦੇ ਹਾਂ ਜੀ।
2: ਅੱਛਾ, ਬਰਨਾਲਾ ਤੇ ਪਟਿਆਲਾ,
3: ਹਾਂਜੀ,
2: ਡਿਸਟੈਂਸ ਕਾਫੀ ਹੈ।
3: ਹਾਂਜੀ,
2: ਵਿਚੋਲਾ ਕੌਣ ਸੀ ਤੁਹਾਡਾ?
3: ਮੈਂ ਟੀਚਿੰਗ ਲਾਈਨ 'ਚ ਸੀ ਪਹਿਲਾਂ ਤੋਂ, ਮੈਰਿਜ ਤੋਂ ਪਹਿਲਾਂ 5 ਸਾਲ ਟੀਚਿੰਗ ਲਾਈਨ 'ਚ ਰਹੀ ਹਾਂ, ਤਾਂ ਉੱਥੇ ਮੇਰੇ ਹੈੱਡ ਹੁੰਦੇ ਸੀ ਜੋ
2: ਜੀ
3: ਮੈਡਮ ਸ੍ਰੀਮਤੀ ਕੁਸ਼ਮ ਜੀ, ਅਤੇ ਉਹਨਾਂ ਨਾਲ ਮੇਰੇ ਪਰਿਵਾਰਕ ਸੰਬੰਧ ਸੀ। ਇੱਕ ਤਰ੍ਹਾਂ ਉਹਨਾਂ ਦੇ ਪਰਿਵਾਰ ਨਾਲ ਮੇਰਾ ਧੀ ਵਾਲਾ ਹੀ ਰਿਸ਼ਤਾ
2: ਜੀ,
3: ਤਾਂ ਉਹੀ ਇੱਕ ਤਰ੍ਹਾਂ ਜ਼ਰੀਆ ਬਣੇ ਨੇ ਇਹਨਾਂ ਨਾਲ ਮੁਲਾਕਾਤ ਕਰਵਾਉਣ ਦਾ ਹੀ। ਉਹਨਾਂ ਨੇ ਹੀ ਸਾਡਾ ਜਿਹੜਾ ਵਿਆਹ ਗਾ ਉਹਨਾਂ ਦੇ ਥਰੂ ਹੋਇਆ।
2: ਅੱਛਾ, ਤੁਹਾਡੇ ਵਿਚੋਲੇ ਉਹ ਨੇ?
3: ਹਾਂਜੀ, ਉਹ ਵਿਚੋਲੇ ਨੇ ਜੀ ਇੱਕ ਤਰ੍ਹਾਂ
2: ਜੀ। ਅਤੇ ਫਿਰ ਦੇਖ ਦਿਖਾਈ ਹੋਈ?
3: ਹਾਂਜੀ।
2: ਅੱਛਾ, ਤੁਹਾਡੇ ਬਾਰੇ, ਕਿਉਂਕਿ ਤੁਹਾਡੇ ਪੇਕੇ ਘਰ ਦੇ ਵਿੱਚ ਹੈ ਨਾ, ਪਿਤਾ ਜੀ ਨਹੀਂ ਹੈਗੇ।
3: ਹਾਂਜੀ।

0: ਭਰਾ ਨਹੀਂ ਹੈਗੇ,
1: ਜੀ
0: ਤਿੰਨ ਭੈਣਾਂ ਹੋ ਤੁਸੀਂ
1: ਜੀ,
0: ਇੱਕ ਫਿਕਰ ਸੀ ਘਰ ਦੇ ਵਿੱਚ?
1: ਹਾਂਜੀ, ਬਸ ਪਹਿਲਾਂ ਨਾ ਹਾਲਾਤ ਥੋੜ੍ਹੇ ਇੱਦਾਂ ਦੇ ਸੀ ਮੇਰੇ ਪਰਿਵਾਰ ਦੇ, ਵੀ ਜੋ ਮੈਂ ਆਸੇ ਪਾਸੇ ਮਾਹੌਲ ਵੇਖਦੀ ਸੀ ਵੀ ਜ਼ਿਆਦਾਤਰ ਪਿੰਡਾਂ ਦਾ ਕਲਚਰ ਲਗਾ ਲਓ ਜਾਂ ਲਗਾ ਲਓ ਵੀ ਆਪਾਂ ਬੁਰਾਈਆਂ ਕਹਿ ਲਓ, ਤਾਂ ਬੁਰਾਈਆਂ ਕੀ ਹੁੰਦੀਆਂ ਸੀ ਵੀ ਜਿਹੜੇ, ਮੈਂ ਇਹੀ ਦੇਖਿਆ ਸੀ ਵੀ ਹਸਬੈਂਡ ਸ਼ਰਾਬਾਂ ਪੀ ਕੇ ਜਨਾਨੀ ਨੂੰ ਤੰਗ ਹੀ ਕਰਦੇ ਨੇ, ਕੁੱਟਮਾਰ ਹੀ ਕਰਦੇ ਨੇ, ਤਾਂ ਮੇਰਾ ਮਾਇੰਡ ਸੈੱਟ ਇੱਦਾਂ ਦਾ ਬਣ ਚੁੱਕਿਆ ਸੀ ਸ਼ੁਰੂ ਤੋਂ ਹੀ, ਇੱਕ ਘਰ ਦੇ ਵਿੱਚ ਲੜਕਾ ਨਾ ਹੋਣ ਕਾਰਨ ਵੀ ਮੈਂ ਕਦੇ ਜੀਵਨ 'ਚ ਵਿਆਹ ਨਹੀਂ ਕਰਾਊਂਗੀ, ਮੈਂ ਆਪਦੇ ਮਾਤਾ ਜੀ ਬਿਨਾਂ ਇਕੱਲੀ ਨਹੀਂ ਰਹਿ ਸਕੂੰਗੀ।
0: ਅੱਛਾ,
1: ਹਾਂਜੀ, ਤਾਂ ਹੌਲੀ ਹੌਲੀ ਜਿਵੇਂ ਵਿਆਹ ਦੀ ਉਮਰ ਹੋਈ ਤਾਂ ਘਰ ਰਿਸ਼ਤੇ ਆਉਣੇ ਤਾਂ ਮੈਂ ਵਿਆਹ ਤੋਂ ਮਨਾ ਕਰ ਦੇਣਾ, ਬਟ ਮੈਂ ਕਦੇ ਪੜ੍ਹਾਈ ਦਾ ਬਹਾਨਾ ਲਾ ਕੇ ਕਦੇ, ਤਾਂ ਇੱਕ ਸਮਾਂ ਘਰਦਿਆਂ ਕੋਲ ਉਹਨਾਂ ਨੂੰ ਇਹ ਮਹਿਸੂਸ ਹੋਇਆ ਵੀ ਜੇ ਤੇਰੇ ਧਿਆਨ 'ਚ ਕੋਈ ਲੜਕਾ ਹੈਗਾ ਤਾਂ ਦੱਸ ਦੇ। ਮੈਂ ਕਿਹਾ ਵੀ ਜੇ ਇਹੋ ਜਿਹੀ ਕੋਈ ਗੱਲ ਹੁੰਦੀ ਤਾਂ ਉਮਰ 28 ਤੱਕ ਨਹੀਂ ਸੀ ਪਹੁੰਚਣੀ, ਮੇਰਾ ਜਿਹੜਾ ਵਿਆਹ ਹੋਇਆ ਉਹ 28 ਸਾਲ ਦੀ ਉਮਰ 'ਚ ਜਾ ਕੇ ਹੋਇਆ, ਤਾਂ ਜਦੋਂ ਉਹਨਾਂ ਨੂੰ ਹੌਲੀ ਹੌਲੀ ਲੱਗਿਆ ਵੀ ਇਹ ਜਿਹੜੇ ਉਹ ਮੇਰੇ ਹੈੱਡ ਨੇ ਮੈਡਮ ਨੇ ਜਿਹੜੇ, ਇਹ ਉਹਨਾਂ ਦੇ ਜ਼ਿਆਦਾ ਨੇੜੇ ਆ ਅਤੇ ਉਹਨਾਂ ਦੀ ਇਹ ਸੁਣਦੀ ਵੀ ਜ਼ਿਆਦਾ
0: ਜੀ,
1: ਕਿਤੇ ਨਾ ਕਿਤੇ ਆਪਣੇ ਵਿਚਾਰ ਜਿੱਥੇ ਮਿਲਦੇ ਹੋਣ ਆਪਾਂ ਨੂੰ ਉਹਨਾਂ ਲੋਕਾਂ ਦੀਆਂ ਗੱਲਾਂ ਵੀ ਚੰਗੀਆਂ ਲੱਗਦੀਆਂ। ਤਾਂ ਮੇਰੇ ਪਰਿਵਾਰ ਨੇ ਉਹਨਾਂ ਕੋਲ ਗੱਲ ਕਰੀ ਵੀ ਅਸੀਂ ਵਿਆਹ ਕਰਨਾ ਚਾਹੁੰਦੇ ਹਾਂ ਪਰ ਸਾਡੀ ਕੁੜੀ ਵਿਆਹ ਲਈ ਨਹੀਂ ਮੰਨਦੀ, ਤਾਂ ਮੈਂ ਉਸ ਕਲਚਰ ਤੋਂ ਹੀ ਇੰਨਾ ਡਰ ਚੁੱਕੀ ਸੀ ਵੀ ਵਿਆਹ ਦੇ ਵਿੱਚ ਵਿਆਹ ਦਾ ਜੀਵਨ ਖਰਾਬ ਹੀ ਹੁੰਦਾ, ਮੈਨੂੰ ਇਹੀ ਲੱਗਦਾ ਸੀ, ਕਿਉਂਕਿ ਜੋ ਮੈਂ ਓਬਜ਼ਰਵ ਕੀਤਾ ਤਾਂ ਮੈਂ ਉਹੀ ਓਬਜ਼ਰਵ ਕੀਤਾ। ਤਾਂ ਜਦੋਂ ਪਰਿਵਾਰ ਨੇ ਮੈਡਮ ਕੋਲ ਮੇਰੇ ਕੋਲ ਗੱਲ ਕਰੀ ਤਾਂ ਉਹਨਾਂ ਨੇ ਮੇਰੇ ਨਾਲ ਗੱਲ ਕਰੀ ਵੀ ਇਹੋ ਜਿਹਾ ਕੀ ਕਾਰਨ ਆ, ਤੁਸੀਂ ਵਿਆਹ ਤੋਂ ਇੰਨਾ ਭੱਜਦੇ ਕਿਉਂ, ਵੀ ਕਿਹੜੀ ਗੱਲ ਮਨ 'ਚ ਬੈਠੀ ਹੋਈ ਆ? ਤਾਂ ਮੈਂ ਉਹਨਾਂ ਨੂੰ ਸਾਰੀ ਗੱਲ ਸਹੀ ਦੱਸੀ ਵੀ ਇਹ ਚੀਜ਼ ਆ ਵੀ ਜਿਹੜਾ ਵਿਆਹ ਵਾਲਾ ਜੀਵਨ ਆ, ਵੀ ਵਿਆਹ ਤੋਂ ਬਾਅਦ ਕੁੜੀ ਦਾ ਜੀਵਨ ਆਪਦਾ ਕੋਈ ਜੀਵਨ ਨਹੀਂ ਰਹਿੰਦਾ, ਜੇ ਕੁੱਟਮਾਰ ਹੋ ਰਹੀ ਆ ਉਹਨੇ ਉਹ ਵੀ ਸਹਿਣ ਕਰਨਾ, ਜੇ ਜਲੀਲਤਾ ਹੋ ਰਹੀ ਆ ਉਹ ਵੀ ਸਹਿਣ ਕਰਨਾ, ਨੌਕਰੀ ਕਰ ਰਹੀ ਆ ਤਾਂ ਉਦੋਂ ਦਾ ਸਮਾਂ ਵੀ ਇੱਦਾਂ ਸੀ ਤਾਂ ਸਾਹਮਣੇ ਕਹਿੰਦੇ ਸੀ ਜੀ ਅਸੀਂ ਤਾਂ ਨੌਕਰੀ ਕਰਵਾਉਣੀ ਨਹੀਂ।
0: ਹਾਂਜੀ,
1: ਠੀਕ ਹੈ, ਕੁਛ ਮੇਰਾ ਇਹ ਸੀ ਮੈਂ ਸ਼ੁਰੂ ਤੋਂ ਲਿਖਦੀ ਸੀ, ਮੈਨੂੰ ਇਹ ਸੀ ਵੀ ਕਿਤੇ ਮੇਰੇ ਲਿਖਣ 'ਤੇ ਰੋਕ ਨਾ ਲੱਗ ਜੇ, ਕਿਤੇ ਮੇਰੇ ਜੀਵਨ 'ਚ ਅੱਗੇ ਵਧਣ 'ਤੇ ਰੋਕ ਨਾ ਲੱਗ ਜੇ, ਜਾਂ ਕੋਈ ਮੈਨੂੰ ਇੱਦਾਂ ਦਾ ਪਰਿਵਾਰ ਨਾ ਮਿਲ ਜੇ ਜਾਂ ਇੱਦਾਂ ਦਾ ਪਤੀ ਨਾ ਮਿਲ ਜਿਹੜਾ ਮੇਰਾ ਸਾਥ ਦੇਣ ਦੀ ਬਜਾਏ ਜਿੰਨਾ ਮੈਂ ਅੱਗੇ ਵੱਧ ਰਹੀ ਹਾਂ ਮੇਰੀ ਉੱਥੇ ਹੀ ਰੋਕ ਲਗਾ ਦੇ, ਵੀ ਆ ਮੇਰਾ ਆਪਦਾ ਕੋਈ ਕਹਿੰਦੇ ਹੁੰਦੇ ਆ ਵਜੂਦ ਰਹੀ ਨਾ,
0: ਕਿਉਂਕਿ ਜਿਹੜੀਆਂ ਕੁੜੀਆਂ ਕਾਗਜ਼ ਕਲਮ ਵਾਲੀਆਂ ਹੁੰਦੀਆਂ,
1: ਹਾਂਜੀ,
0: ਸਮਾਜ ਉਹਨਾਂ ਨੂੰ ਵੈਸੇ ਥੋੜ੍ਹਾ ਜਿਹਾ ਮਤਲਬ ਉਹ ਇਹ ਦੇਖਦਾ ਕਿ ਇਹ ਛੇਤੀ ਐਡਜਸਟਮੈਂਟ ਨਹੀਂ ਕਰਦੀ।
1: ਹਾਂਜੀ, ਬਿਲਕੁਲ, ਤਾਂ ਫਿਰ ਕੁਦਰਤੀ ਇੱਦਾਂ ਦਾ ਸਬੱਬ ਬਣਿਆ, ਹਾਲਾਂਕਿ ਉਹ ਇੱਕ ਆਪਾਂ ਸ਼ਬਦ ਵਰਤ ਲੈਂਦੇ ਹਾਂ ਵਿਚੋਲਾ ਸ਼ਬਦ ਆਪਾਂ ਵਿੱਚ ਵਾਲੇ ਦੇ ਰੂਪ 'ਚ ਵਰਤ ਲੈਂਦੇ ਹਾਂ, ਬਟ ਵਿਚੋਲਾ ਸ਼ਬਦ ਬੜਾ ਛੋਟਾ, ਉਹ ਲੋਕ ਨੇ ਜਿਹੜੇ ਉਹ ਮੇਰੇ ਲਈ ਬਹੁਤ ਜ਼ਿਆਦਾ, ਮਤਲਬ ਉਹ ਤੋਂ ਵੀ ਬਹੁਤ ਜ਼ਿਆਦਾ ਇੱਕ ਪਰਿਵਾਰ ਦੀ ਤਰ੍ਹਾਂ ਨੇ, ਤਾਂ ਚਲੋ ਕੁਦਰਤੀ ਉਹ ਵਿੱਚ ਪਏ ਤਾਂ ਮਤਲਬ ਸਾਡਾ ਰਿਸ਼ਤਾ ਹੋਇਆ, ਇਹਨਾਂ ਨਾਲ ਗੱਲਬਾਤ ਹੋਈ ਤਾਂ ਆਮੋ ਸਾਹਮਣੇ ਬੈਠੇ, ਤਾਂ ਇਹਨਾਂ ਦਾ ਵੀ ਜਿਹੜਾ ਸੀਗਾ ਪੋਜ਼ਿਟਿਵ, ਜਦ ਥੋੜ੍ਹਾ ਜਿਹਾ ਕਿੱਸਾ ਦੱਸਾਂ ਵੀ ਵੇਖਣ ਆਏ ਤਾਂ ਮੇਰੇ ਛੋਟੇ ਨਨਦ ਸਾਹਿਬਾ ਦੇਖਣ ਆਏ ਅਤੇ ਪਤੀ ਦੇ ਮੈਨੂੰ ਦੇਖਣ ਆਏ ਸੀ
0: ਜੀ,
1: ਤਾਂ ਉਦੋਂ ਵੀ ਮੈਡਮ ਨੇ ਇੱਕ ਗੱਲ ਰੱਖੀ ਸੀ ਉਹਨਾਂ ਅੱਗੇ ਵੀ ਇਹ ਲੜਕੀ ਵੀ ਲਿਖਦੀ ਹੈ ਬਾਕੀ ਸ਼ਰੀਫ ਵੀ ਹੈ, ਵੀ ਕਿਤੇ ਵੀ ਅਸੀਂ ਇਸ ਲਈ ਡਰ ਰਹੇ ਹਾਂ ਇਹਦੇ ਲਈ ਵੀ ਇਹਨਾਂ ਦੇ ਮਗਰ ਪਿੱਛੇ ਕੋਈ ਇੱਦਾਂ ਹੈ ਨਹੀਂ, ਪਿਤਾ ਹੈ ਨਹੀਂ, ਭਰਾ ਹੈ ਨਹੀਂ, ਵੀ ਕੱਲ੍ਹ ਨੂੰ ਕੋਈ ਸਮੱਸਿਆ ਆਵੇ ਤਾਂ ਇਹਦੀ ਮਾਂ ਲਈ ਵੀ ਬਹੁਤ ਔਖਾ ਹੋ ਜੂ। ਤਾਂ ਮੇਰੇ ਹਸਬੈਂਡ ਨੇ ਕਿਹਾ ਵੀ ਨਹੀਂ ਇੱਦਾਂ ਦੀ ਕੋਈ ਸਮੱਸਿਆ ਆਊਗੀ ਨਹੀਂ, ਮੇਰੇ ਨਨਦ ਸਾਹਿਬਾਂ ਨੇ ਕਿਹਾ ਵੀ ਨਹੀਂ ਇੱਦਾਂ ਦੀ ਸਾਡੇ ਪਰਿਵਾਰ 'ਚ ਕੋਈ ਸਮੱਸਿਆ ਨਹੀਂ, ਵੀ ਬਾਕੀ ਤੁਹਾਨੂੰ ਕਿਸੇ ਇੱਦਾਂ ਦੀ ਅਸੀਂ ਸਮੱਸਿਆ ਆਉਣ ਨਹੀਂ ਦੇਵਾਂਗੇ। ਪਰ ਪਰਮਾਤਮਾ ਦੀ ਮਿਹਰ ਨਾਲ ਤਾਂ ਮੈਨੂੰ ਹਸਬੈਂਡ ਵੱਲੋਂ ਮੰਨ ਲਓ ਵੀ ਜਿਹੜੀ ਇਹਨਾਂ ਨੇ ਗੱਲ ਕਹੀ ਸੀ ਜੇ ਲਿਖਦੇ ਆ ਤਾਂ ਅਸੀਂ ਸਪੋਰਟ ਕਰਾਂਗੇ, ਇਹਨਾਂ ਨੇ ਇਹ ਨਹੀਂ ਕਿਹਾ, ਜਦੋਂ ਇਹ ਗੱਲ ਚੱਲੀ ਵੀ ਇਹ ਲਿਖਦੇ ਆ ਤਾਂ ਇਹਨਾਂ ਨੇ ਇਹ ਨਹੀਂ ਕਿਹਾ ਵੀ ਹਾਂ ਲਿਖਦੇ ਆ ਸਾਨੂੰ ਕੋਈ ਸਮੱਸਿਆ ਨਹੀਂ, ਇਹਨਾਂ ਦਾ ਨਾਲ ਆਨਸਰ ਸੀ ਵੀ ਜੇ ਲਿਖਦੇ ਆ ਬਹੁਤ ਅੱਛੀ ਗੱਲ ਆ ਤਾਂ ਅਸੀਂ ਤਾਂ ਇਹਨਾਂ ਨੂੰ ਅੱਗੇ ਸਪੋਰਟ ਕਰਾਂਗੇ ਅਤੇ ਕਰ ਵੀ ਰਹੇ ਨੇ
0: ਜੀ। ਅੱਛਾ ਭਾਅ ਜੀ, ਤੁਸੀਂ ਆਰਮੀ ਦੇ ਵਿੱਚੋਂ ਦੇਸ਼ ਸੇਵਾ ਕਰ ਰਹੇ ਹੋ, ਆਰਮੀ ਦੇ ਵਿੱਚ ਜਦੋਂ ਅਸੀਂ ਹੁੰਦੇ ਹਾਂ ਘਰ ਛੱਡਣਾ ਪੈਂਦਾ, ਪਰਿਵਾਰ ਤੋਂ ਦੂਰ ਰਹਿਣਾ ਪੈਂਦਾ, ਔਰ ਫਿਰ ਇੰਨਾ ਇੱਕ ਸੰਤੋਲ ਦੇ ਨਾਲ ਰਿਸ਼ਤੇ ਨੂੰ ਚਲਾਉਣਾ, ਕਿਸ ਤਰ੍ਹਾਂ ਦਾ ਅਨੁਭਵ ਹੈ ਵਿਆਹਤਾ ਜ਼ਿੰਦਗੀ ਦਾ?
2: ਦੇਖੋ ਜੋ ਆਰਮੀ ਲਾਈਫ ਆ ਬਹੁਤ ਸਟਰਗਲ ਲਾਈਫ ਹੈ, ਹਨਾ, ਆਰਮੀ 'ਚ ਰਹਿੰਦੇ ਹੋਏ ਅਸੀਂ ਘਰ ਤੋਂ ਦੂਰ ਰਹਿੰਦੇ ਹਾਂ, ਫਿਰ ਉਸ ਤੋਂ ਬਾਅਦ ਉੱਥੇ ਜ਼ਿੰਮੇਵਾਰੀ ਸਾਡੇ ਤੋਂ ਹੁੰਦੀ ਹੈ, ਘਰ ਦੀ ਜ਼ਿੰਮੇਵਾਰੀ ਹੁੰਦੀ ਆ, ਤਾਂ ਬਾਕੀ ਅਸੀਂ ਜਦੋਂ ਫਸਟ ਸਾਡੀ ਮੈਰਿਜ ਹੋਈ ਸੀ ਅਤੇ ਫਸਟ ਟਾਈਮ, ਕਿਉਂਕਿ ਇੱਕ ਆਰਮੀ ਪਰਸਨ ਦਾ ਆਪਣੀ ਵਾਈਫ ਤੋਂ ਦੂਰ ਰਹਿਣਾ ਬਹੁਤ ਔਖਾ ਹੁੰਦਾ, ਉਹ ਵੀ ਜਦੋਂ ਫਿਰ ਅਸੀਂ ਜਦੋਂ ਹੋਏ ਸੀ ਮੈਰਿਜ ਹੋਈ ਤਾਂ 3-4 ਮਹੀਨੇ ਅਸੀਂ ਇਕੱਠੇ ਰਹੇ ਸੀ
0: ਜੀ,
2: ਅਸੀਂ ਇਕੱਠੇ ਰਹੇ, ਉਸ ਤੋਂ ਬਾਅਦ ਫਿਰ ਇਹਨਾਂ ਨੂੰ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਇੰਨੀ ਸਟੱਡੀ ਕੀਤੀ ਹੋਈ ਆ ਜਾਂ ਲਿਖਦੇ ਹੋ ਤੁਸੀਂ, ਆਪਾਂ ਇਸ ਸਟੱਡੀ ਦੇ ਹਨਾ ਇੱਥੇ ਨਾ ਰਹੀਏ, ਤੁਸੀਂ ਆਪਣੀ ਕੋਈ ਜੋਬ, ਤਾਂ ਫਿਰ ਇਹਨਾਂ ਨੂੰ ਜੋਬ ਮਿਲੀ ਸੀ ਤਾਂ ਫਿਰ ਇਹ ਜੋਬ 'ਤੇ ਆ
0: ਜੀ। ਅਤੇ ਹਾਂ, ਇਹ ਤੁਹਾਡਾ ਵੀ ਡਿਸੀਜ਼ਨ ਸਹੀ ਸੀ ਕਿ ਇਕੱਲੇ ਨੇ ਤਾਂ ਉਹ ਟਾਈਮ ਵੀ ਜਿਹੜਾ ਹੈਗਾ ਇਹਨਾਂ ਦਾ ਰੁਝੇਵਿਆਂ 'ਚ ਹੋ ਜਾਏਗਾ।
2: ਹਾਂਜੀ ਹਾਂਜੀ, ਬਾਕੀ ਇੰਨੀ ਸਟੱਡੀ ਹੈ ਹੁਣ ਜੇ ਆਪਾਂ ਸੋਚੀਏ ਆਪਾਂ ਵਾਈਫ ਨਾਲ ਮੈਰਿਜ ਕਰੀ ਹੈ ਨਾ, ਤਾਂ ਉਹਨਾਂ ਨੂੰ ਇੰਨੀ ਸਟੱਡੀ ਹੋਣ ਦੇ ਬਾਵਜੂਦ ਆਪਾਂ ਘਰ ਨਹੀਂ ਬਿਠਾ ਸਕਦੇ ਕਿ ਹੈ ਨਾ ਕਿ ਹੁਣ ਮੈਰਿਜ ਆ ਕੇ ਘਰ ਬਿਠਾ ਲਈਏ, ਹੈ ਨਾ। ਤਾਂ ਇਹਨਾਂ ਨੇ ਇੰਨੀ ਸਟੱਡੀ ਕੀਤੀ ਸੀ, ਮੈਂ ਇਹਨਾਂ ਨੂੰ ਇਹੀ ਕਿਹਾ ਸੀ ਜਦੋਂ ਮੈਰਿਜ ਹੋਈ ਸੀ ਕਿ ਫਸਟ ਇਹ ਹੈ ਕਿ ਤੁਹਾਡਾ

0: ਜੇ ਜੋ ਲਿਖਣਾ ਉਹ ਘੱਟ ਨਹੀਂ ਹੋਣਾ ਚਾਹੀਦਾ ਕਿ ਤੁਹਾਨੂੰ ਸਪੋਰਟ ਇੰਨੀ ਹੋਊਗੀ ਤੁਸੀਂ ਵਧੀਆ ਲਿਖਣਾ। ਜਿਵੇਂ ਇਹਨਾਂ ਨੇ ਬੁੱਕ ਪਬਲਿਸ਼ ਕੀਤੀ ਦੁਬਾਰਾ, ਫਿਰ ਇਹਨਾਂ ਨੇ ਮੈਂ ਇਹਨਾਂ ਨੂੰ ਕਿਹਾ ਤੁਸੀਂ ਜੋ ਤੁਹਾਡੇ ਪਹਿਲੀ ਤਰ੍ਹਾਂ ਆਰਟੀਕਲ ਅਖਬਾਰਾਂ 'ਚ ਆਉਂਦੇ ਨੇ ਜਿਵੇਂ ਨਿਊਜ਼ 'ਤੇ ਜੋ ਆਉਂਦਾ ਉਹ ਤੁਹਾਡਾ ਇੱਦਾਂ ਹੀ ਚੱਲਣਾ ਚਾਹੁੰਦਾ, ਉਹ ਤੋਂ ਵੱਧ ਤੁਹਾਡਾ ਹੋਣਾ ਚਾਹੀਦਾ, ਮੈਂ ਤੁਹਾਨੂੰ ਸਪੋਰਟ ਪੂਰੀ ਦੇਵਾਂਗਾ। ਤਾਂ ਫੋਰ ਦੇ
1: ਮਤਲਬ ਕੰਮ ਘੱਟ ਹੀ ਨਾ।
0: ਹਾਂਜੀ ਹਾਂਜੀ ਹਾਂਜੀ
1: ਜੀ। ਅੱਛਾ ਹੁਣ ਤੁਸੀਂ ਰਿਟਾਇਰਮੈਂਟ ਤੁਹਾਡੀ ਹੋ ਚੁੱਕੀ ਆ।
0: ਹਾਂਜੀ।
1: ਆਰਮੀ ਦੇ ਵਿੱਚ ਜਦੋਂ ਅਸੀਂ ਹੁੰਦੇ ਹਾਂ ਲਾਈਫ ਬਹੁਤ ਡਿਸਿਪਲਨ ਦੇ ਵਿੱਚ ਚੱਲਦੀ ਹੈ।
0: ਹਾਂਜੀ ਹਾਂਜੀ।
1: ਆਮ ਤੌਰ 'ਤੇ ਮਤਲਬ ਇਹ ਮੰਨਿਆ ਜਾਂਦਾ ਕਿ ਆਰਮੀ ਜਿੰਨਾ ਅਨੁਸ਼ਾਸਨ ਕਿਤੇ ਵੀ ਨਹੀਂ, ਉਹ ਅਨੁਸ਼ਾਸਨ ਭੈਣੇ ਤੁਹਾਨੂੰ ਘਰੇ ਤਾਂ ਨਹੀਂ ਤੰਗ ਕਰਦਾ?
2: ਨਹੀਂ, ਅਸਲ ਦੇ ਵਿੱਚ ਤੰਗ ਮੈਨੂੰ ਇਸ ਲਈ ਨਹੀਂ ਜੀ ਉਹ ਕਰਦਾ, ਕਿਉਂਕਿ ਮੈਨੂੰ ਨਹੀਂ ਸੀ ਪਤਾ ਵੀ ਮੇਰੀ ਜਿਹੜੀ ਮੈਰਿਜ ਆ ਉਹ ਇੱਕ ਮੰਨ ਲਓ ਵੀ ਫੌਜੀ ਨਾਲ ਹੋਣ ਵਾਲੀ ਆ, ਪਰ ਮੇਰਾ ਆਪਦਾ ਹੀ ਮੈਂ ਸ਼ੁਰੂ ਤੋਂ ਆਪ ਹੀ ਅਨੁਸ਼ਾਸਿਤ ਬਹੁਤ ਹਾਂ, ਤਾਂ ਕਰਕੇ ਮੈਨੂੰ ਇਹਨਾਂ ਨਾਲ ਜਾਂ ਇਹਨਾਂ ਦੀ ਫੌਜ ਕਾਰਨ, ਇਹਨਾਂ ਦੇ ਅਨੁਸ਼ਾਸਿਤ ਨੇਚਰ ਦੇ ਕਾਰਨ ਮੈਨੂੰ ਕੋਈ ਕਦੇ ਸਮੱਸਿਆ ਆਈ ਨਹੀਂ। ਮੈਨੂੰ ਮਤਲਬ ਜਾਂ ਇਹਨਾਂ ਨੂੰ ਹਰ ਚੀਜ਼ ਆਪਣੀ ਜਗ੍ਹਾ 'ਤੇ ਪਸੰਦ ਆ, ਉਹ ਮੈਨੂੰ ਪਹਿਲਾਂ ਤੋਂ ਹੀ ਪਸੰਦ ਸੀ
1: ਜੀ,
2: ਤਾਂ ਸਾਡੀਆਂ ਉਹ ਚੀਜ਼ਾਂ ਵੀ ਕੁਦਰਤੀ ਆਪਸ 'ਚ ਮੈਚ ਹੋ ਗਈਆਂ ਜੀ।
1: ਬਲਕਿ ਨਾ ਇਹ ਬਹੁਤੀਆਂ ਭੈਣਾਂ ਦੀ ਸ਼ਿਕਾਇਤ ਹੁੰਦੀ ਹੈ ਕਿ ਅਸੀਂ ਮੈਂਟੇਨ ਕਰਕੇ ਰੱਖਦੀਆਂ ਚੀਜ਼ਾਂ।
2: ਹਾਂਜੀ।
1: ਪਰ ਬੰਦਿਆਂ ਦੇ ਵਿੱਚ ਕਿਤੇ ਨਾ ਕਿਤੇ ਆਦਤ ਹੁੰਦੀ ਹੈ ਵੀ ਤੌਲੀਆ ਬੈੱਡ 'ਤੇ ਰੱਖਤਾ ਜਾਂ ਚੀਜ਼ਾਂ ਇੱਧਰ ਉੱਧਰ ਕਰਤੀਆਂ, ਪਰ ਉਹ ਜੋਬ ਤੁਹਾਡੇ 'ਚ ਉਹ ਡਿਸਿਪਲਿਨ ਲੈ ਆਉਂਦੀ ਹੈ।
2: ਹਾਂਜੀ ਹਾਂਜੀ, ਇਹਨਾਂ ਦੇ ਵਿੱਚ ਉਹ ਡਿਸਿਪਲਿਨ ਬਹੁਤ ਜ਼ਿਆਦਾ ਆ, ਮਤਲਬ ਸਾਡੇ ਵਿੱਚ ਘਰ ਦੇ ਕੰਮ ਨੂੰ ਵੀ ਲੈ ਕੇ ਲਗਾ ਲਓ ਜਾਂ ਸਫਾਈ ਦੇ ਮਸਲੇ ਕਿਸੇ ਵੀ ਕੰਮ ਨੂੰ ਲੈ ਕੇ, ਸਾਡੇ ਦੋਹਾਂ ਦੇ ਵਿੱਚ ਇੱਕ ਚੀਜ਼ ਜੋ ਮੈਨੂੰ ਲੱਗਦਾ ਵੀ ਜੀਵਨ 'ਚ ਹਰ ਇੱਕ 'ਚ ਹੋਣੀ ਚਾਹੀਦੀ ਆ, ਸਾਡੇ 'ਚ ਕਦੇ ਸਾਡੇ ਦੋਹਾਂ 'ਚ ਕੋਈ ਵੀ ਕੰਮ ਵੰਡਿਆ ਹੋਇਆ ਨਹੀਂ। ਸਾਡੇ 'ਚ ਇਹ ਨਹੀਂ ਹੈਗਾ ਵੀ ਔਰਤਾਂ ਵਾਲੇ ਕੰਮ ਮੈਂ ਹੀ ਕਰੂੰਗੀ, ਜੋ ਮੰਨੇ ਜਾਂਦੇ ਆ ਔਰਤਾਂ ਵਾਲੇ, ਬਟ ਮੈਂ ਤਾਂ ਇਹ ਮੰਨਦੀ ਹਾਂ ਵੀ ਕੋਈ ਵੀ ਕੰਮ ਔਰਤਾਂ ਜਾਂ ਮਰਦਾਂ ਵਾਲੇ ਨਹੀਂ ਹੁੰਦੇ, ਕੰਮ ਤਾਂ ਕੰਮ ਹੁੰਦੇ ਨੇ ਤੇ ਉਹਨਾਂ ਨੂੰ ਕਰਨ ਵਾਲੇ ਖੂਬਸੂਰਤ ਇਨਸਾਨ। ਠੀਕ ਹੈ ਜੀ
1: ਜੀ,
2: ਜਿਹੜੇ ਕੰਮ ਕਰਨੇ, ਜੋ ਕੰਮ ਇਹਨਾਂ ਨੂੰ ਦਿਖ ਗਿਆ ਹੋਣ ਵਾਲਾ ਇਹਨਾਂ ਨੇ ਚੁੱਪ ਚਾਪ ਕਰ ਦੇਣਾ, ਮੈਨੂੰ ਕੁਛ ਦਿਖ ਗਿਆ ਮੈਂ ਕਰ ਦੇਣਾ, ਕੋਈ ਚਾਹੇ ਬਾਹਰਲੇ ਕੰਮ ਨੇ ਚਾਹੇ ਘਰ ਦੇ ਅੰਦਰਲੇ ਕੰਮ ਨੇ, ਕਦੇ ਮੈਂ ਇਹ ਨਹੀਂ ਇਹਨਾਂ ਤੋਂ ਸੋਚਿਆ ਵੀ ਇਹ ਬਾਹਰਲੇ ਕੰਮ ਨੇ ਇਹ ਹੀ ਕਰਨਗੇ ਜਾਂ ਇਹਨਾਂ ਦੀ ਹੀ ਪਤੀ ਹੋਣ ਦੇ ਨਾਂ 'ਤੇ ਜ਼ਿੰਮੇਵਾਰੀ ਆ, ਕਦੇ ਇਹਨਾਂ ਨੇ ਇਹ ਨਹੀਂ ਸੋਚਿਆ ਵੀ ਪਤਨੀ ਹੋਣ ਦੇ ਨਾਮ 'ਤੇ ਸਾਰੇ ਘਰ ਦੇ ਕੰਮਾਂ ਦੀ ਜ਼ਿੰਮੇਵਾਰੀ ਹਰਪ੍ਰੀਤ ਦੀ ਆ, ਇਹ ਹੀ ਕਰਨਗੇ ਮੈਂ ਕਿਉਂ ਦੇਖਾਂ, ਸਾਡੇ 'ਚ ਉਹ ਚੀਜ਼ ਹੀ ਨਹੀਂ, ਸਾਡੇ ਇਸ ਲਈ ਕੰਮ ਵੰਡੇ ਹੋਏ ਨਹੀਂ, ਜੋ ਕੰਮ ਇਹਨਾਂ ਦੇ ਧਿਆਨ 'ਚ ਆਉਂਦਾ ਇਹ ਕਰ ਲੈਂਦੇ ਆ, ਮੇਰੇ ਧਿਆਨ 'ਚ ਆਉਂਦਾ ਮੈਂ ਕਰ ਲੈਂਦੀ ਹਾਂ, ਬਾਹਰਲੇ ਕੰਮ ਆਫਿਸ 'ਚੋਂ ਮੈਂ ਆਉਂਦੀ ਹਾਂ ਤਾਂ ਮੈਂ ਸਿੱਧਾ ਕਾਲ ਕਰਕੇ ਪੁੱਛਦੀ ਹਾਂ ਜੀ ਬਾਹਰੋਂ ਕੁਛ ਲਿਆਉਣ ਵਾਲਾ, ਤਾਂ ਬਾਹਰਲੇ ਕੰਮ ਮੈਂ ਨਿਪਟਾਉਂਦੀ ਆਉਂਦੀ ਹਾਂ, ਕਈ ਕੰਮ ਮੇਰੇ ਘਰ ਦੇ ਮੇਰੇ ਆਉਂਦੀ ਨੂੰ ਮਤਲਬ ਮੇਰੇ ਬਿਨਾਂ ਕਹੇ ਬਿਨਾਂ ਸੋਚੇ ਵੀ ਨਿਪਟੇ ਪਏ ਹੁੰਦੇ ਆ, ਤਾਂ ਮਨ ਨੂੰ ਬੜੀ ਸ਼ਾਂਤੀ ਮਿਲਦੀ ਆ ਵੀ ਮਿਲ ਕੇ ਅੱਗੇ ਵੱਧ ਰਹੇ ਹਾਂ।
1: ਅੱਛਾ, ਜਿਵੇਂ ਭਾਜੀ ਫੌਜ ਦੇ ਵਿੱਚ ਨੇ,
2: ਹਾਂਜੀ,
1: ਇਕੱਲੀ ਔਰਤ ਨੂੰ ਇਹ ਮੰਨਿਆ ਜਾਂਦਾ ਕਿ ਸਹੁਰੇ ਪਰਿਵਾਰ ਦੇ ਵਿੱਚ ਐਡਜਸਟਮੈਂਟ ਔਖੀ ਹੁੰਦੀ ਆ,
2: ਹਾਂਜੀ,
1: ਤੁਹਾਨੂੰ ਕਦੇ ਉਹ ਔਖ ਲੱਗੀ?
2: ਨਹੀਂ ਜੀ, ਮੈਨੂੰ ਔਖ ਬਿਲਕੁਲ ਵੀ ਨਹੀਂ ਲੱਗੀ, ਕਿਉਂਕਿ ਮੇਰਾ ਜਿਹੜਾ ਸਹੁਰਾ ਪਰਿਵਾਰ ਆ ਉਹ ਵੀ ਸਾਥ ਦੇਣ ਵਾਲੇ ਨੇ, ਮਤਲਬ ਇੱਦਾਂ ਦਾ ਸਾਡੇ ਕੋਈ ਇਸ਼ੂ ਕ੍ਰੀਏਟ ਵਾਲੀ ਕੋਈ ਚੀਜ਼ ਮੈਂ ਮੰਨਦੀ ਨਹੀਂ ਹੈਗੀ। ਜਿਵੇਂ ਚਲੋ ਇਹ ਸੀਗਾ ਵੀ ਮੇਰੀ ਸਟੱਡੀ ਉਸ ਲੈਵਲ ਦੀ ਸੀਗੀ, ਤਾਂ ਅਸਲ ਬੇਸ਼ੱਕ ਮੈਂ ਉੱਥੇ ਸਹੁਰੇ ਪਰਿਵਾਰ 'ਚ ਘੱਟ ਰਹੀ ਹਾਂ, ਕਿਉਂਕਿ ਮੈਰਿਜ ਤੋਂ 3-4 ਮੰਥ ਤੱਕ ਮੈਂ ਰਹੀ, ਇਹ ਤੋਂ ਬਾਅਦ ਮੈਂ ਕੁਆਟਰ 'ਚ ਚਲੀ ਗਈ ਇਹਨਾਂ ਨਾਲ, ਅਸੀਂ 3 ਮੰਨ ਕੇ ਚਲੋ ਮਹੀਨਾ ਡੇਢ ਮਹੀਨਾ ਕੁਆਟਰ 'ਚ ਰਹੇ, ਇਹ ਤੋਂ ਬਾਅਦ ਤੁਰੰਤ ਮੇਰੀ ਮੋਹਾਲੀ ਜੋਬ ਲੱਗ ਗਈ ਅਤੇ ਮੈਂ ਮੋਹਾਲੀ ਚਲੀ ਗਈ
1: ਜੀ।
2: ਤਾਂ ਸਹੁਰੇ ਪਰਿਵਾਰ ਨਾਲ ਐਡਜਸਟਮੈਂਟ ਕਰਨ 'ਚ ਕਦੇ ਵੀ ਕੋਈ ਇਸ ਲਈ ਸਮੱਸਿਆ ਨਹੀਂ ਆਈ ਵੀ ਜੋ ਕੰਮ ਮੈਨੂੰ ਲੱਗਦਾ ਸੀ ਇੱਕ ਮਤਲਬ ਫੌਜੀ ਦੀ ਪਤਨੀ ਹੋਣ ਦੇ ਨਾਂ 'ਤੇ ਮੈਨੂੰ ਇਕੱਲੀ ਨੂੰ ਕਰਨੇ ਪੈਣਗੇ, ਜੋ ਲੱਗਦਾ ਹੁੰਦਾ ਕਈ ਕੁੜੀਆਂ ਨੂੰ ਮੈਨੂੰ ਕਰਨੇ ਪੈਣਗੇ ਵਾਲਾ ਭਾਵ ਇਸ ਲਈ ਨਹੀਂ ਆਇਆ, ਪਿੱਛੇ ਪਿਤਾ ਜੀ ਅਤੇ ਭਰਾ ਨਾ ਹੋਣ ਕਾਰਨ ਮੈਂ ਪਿੱਛੇ ਵੀ ਆਪਦੇ ਕੰਮ ਪਹਿਲਾਂ ਤੋਂ ਆਪਣੇ ਆਪ ਕਰਦੀ ਆਈ ਸੀ, ਅਤੇ ਇਹਨਾਂ ਕੰਮਾਂ 'ਚ ਮੈਂ ਕਦੇ ਵੀ ਕਿਸੇ ਲਈ, ਚਾਹੇ ਉਹ ਸਹੁਰਿਆ ਪਰਿਵਾਰ ਹੋਣ ਚਾਹੇ ਕੋਈ ਵੀ ਹੋਵੇ, ਮੈਨੂੰ ਇਹ ਲੱਗਦਾ ਵੀ ਆਪਾਂ ਜੇ ਆਪਦੇ ਘਰ ਦੇ ਕੰਮ ਕਰ ਰਹੇ ਹਾਂ ਜਾਂ ਆਪਣੇ ਜੀਵਨ ਨੂੰ ਅੱਗੇ ਵਧਾਉਣ ਲਈ ਕੋਈ ਵੀ ਕੰਮ ਕਰ ਰਹੇ ਹਾਂ, ਆਪਾਂ ਕਿਸੇ 'ਤੇ ਆਸਾਨ ਨਹੀਂ ਕਰ ਰਹੇ, ਨਾ ਉਹ ਆਪਾਂ ਪਤੀ 'ਤੇ ਆਸਾਨ ਕਰ ਰਹੇ ਹਾਂ, ਨਾ ਉਹ ਆਪਾਂ ਸਹੁਰੇ ਪਰਿਵਾਰ 'ਤੇ ਆਸਾਨ ਕਰ ਰਹੇ, ਉਹ ਕੰਮ ਆਲਰੇਡੀ ਆਪਣੇ ਹੀ ਸੀ, ਜੇ ਆਪਾਂ ਨਹੀਂ ਕਰ ਪਾਉਂਦੇ ਤਾਂ ਇਹ ਕੋਈ ਉਹਨਾਂ ਦੀ ਪੱਕੀ ਉਹਨਾਂ ਨੂੰ ਲਿਖ ਕੇ ਜ਼ਿੰਮੇਵਾਰੀ ਨਹੀਂ ਦਿੱਤੀ ਵੀ ਉਹੀ ਵੇਖਣਗੇ, ਆਪਾਂ ਨੂੰ ਵੀ ਇਸ ਲੈਵਲ ਤੱਕ ਥੋੜ੍ਹਾ ਉੱਠ ਕੇ ਆ ਜਾਣਾ ਚਾਹੀਦਾ ਵੀ ਘੱਟੋ ਘੱਟ ਆਪਾਂ ਆਪਦੇ ਕੰਮਾਂ ਲਈ ਦੂਜਿਆਂ 'ਤੇ ਡਿਪੈਂਡ ਨਾ ਹੋਈਏ, ਅਤੇ ਮੈਨੂੰ ਲੱਗਦਾ ਹੋਣਾ ਵੀ ਨਹੀਂ ਚਾਹੀਦਾ, ਸਾਰਿਆਂ ਨੂੰ ਆਪਣੇ ਕੰਮ ਆਪੇ ਹੀ ਕਰਨੇ ਚਾਹੀਦੇ ਆ
1: ਜੀ। ਅੱਛਾ ਭਾਜੀ, ਆਮ ਤੌਰ 'ਤੇ ਮੁੰਡਿਆਂ ਦੇ ਜਿਹੜੇ ਵਿਆਹ ਤੋਂ ਪਹਿਲਾਂ ਸੁਪਨੇ ਹੁੰਦੇ ਆ, ਉੱਥੇ ਇਹ ਹੁੰਦਾ ਹੈ ਕਿ ਮੈਂ ਜਦੋਂ ਸਹੁਰੇ ਘਰ ਜਾਵਾਂ ਮੇਰਾ ਸਾਲਾ ਆਵੇ ਮੇਰੀ ਆਓ ਭਗਤ ਕਰੇ, ਅਤੇ ਤੁਹਾਨੂੰ ਪਤਾ ਸੀ ਕਿ ਤੁਹਾਡਾ ਜਿਸ ਘਰ 'ਚ ਵਿਆਹ ਹੋ ਰਿਹਾ ਉੱਥੇ ਤੁਹਾਡੇ 'ਤੇ ਜ਼ਿੰਮੇਵਾਰੀ ਪਏਗੀ, 3-3 ਧੀਆਂ ਨੇ ਘਰ ਦੇ ਵਿੱਚ, ਅਤੇ ਮਤਲਬ ਤੁਹਾਡੇ 'ਤੇ ਇੱਕ ਵੱਡੇ ਭਰਾ ਵਰਗੀ ਜ਼ਿੰਮੇਵਾਰੀ ਪੈਣੀ ਸੀ, ਅਤੇ ਤੁਹਾਨੂੰ ਫਿਰ ਤੁਸੀਂ ਇਹ ਫੈਸਲਾ ਕਿਵੇਂ ਲਿਆ ਕਿ ਹਾਂ ਵਿਆਹ ਇੱਥੇ ਹੀ ਕਰਾਉਣਾ?
0: ਜੋ ਐਕਚੁਲੀ ਮੈਂ ਫਸਟ ਟਾਈਮ ਦੇਖਣ ਆਇਆ ਸੀ ਉਦੋਂ ਸਾਡੀ ਗੱਲ ਹੋਈ ਤਾਂ ਗੱਲਬਾਤ ਤੋਂ ਵਧੀਆ ਲੱਗਿਆ ਨਾ, ਤਾਂ ਉਸ ਟਾਈਮ ਦੇਖਦੇ ਸਾਰਿਆਂ ਨੂੰ ਮੈਂ ਹਾਂ ਕਰਤੀ ਸੀ, ਕਿਉਂਕਿ ਨੇਚਰ ਪੱਖੋਂ ਗੀ ਵੈਸੇ ਵੀ ਸਾਦਗੀ ਲਾਈਫ ਵਧੀਆ ਸੀ ਨਾ, ਤਾਂ ਮੈਂ ਨਾ ਉਸ ਟਾਈਮ ਨੂੰ ਹਾਂ ਕਰਤੀ ਸੀ। ਉਸ ਤੋਂ ਬਾਅਦ ਜੋ ਸਹੁਰੇ

0: ਦੇਖੋ ਇਹ ਹੁੰਦਾ ਜੀ, ਉਹ ਤਾਂ ਆਪਣੇ ਵੈਸੇ ਇੱਕ ਕਲਚਰ ਹੀ ਆ ਪਿੰਡਾਂ ਦਾ, ਵੀ ਚਾਹੇ ਉਹ ਪ੍ਰਾਹੁਣਾ ਹੋਵੇ ਚਾਹੇ ਕੋਈ ਵੀ ਬਾਹਰੋਂ ਆ
1: ਮਹਿਮਾਨ
0: ਜੇ
1: ਹੋਵੇ।
0: ਮਹਿਮਾਨ ਹੋਵੇ, ਆਪਣੀ ਇੱਜ਼ਤ ਪੂਰੀ ਕਰਦੇ ਆ। ਪਰ ਉਹਨਾਂ ਨੂੰ ਜਿਵੇਂ ਇਹ ਹੈ ਨਾ, ਵੀ ਆਪਾਂ ਕਹਿ ਦਈਏ ਵੀ ਸੂਲੀ ਚੜ੍ਹ ਕੇ ਕੁਛ ਕਰਨਾ ਪਵੇ ਜਾਂ ਕਰਨਾ ਹੀ ਪਵੇ, ਇੱਦਾਂ ਦਾ ਸਾਡੇ ਪਰਿਵਾਰ 'ਚ ਕੁਛ ਵੀ ਨਹੀਂ। ਉਹ ਜੋ ਕਰਦੇ ਨੇ ਦਿਲੋਂ ਕਰਦੇ ਨੇ, ਬਟ ਜੇ ਨਹੀਂ ਵੀ ਹੁੰਦਾ ਤਾਂ ਕੋਈ ਵੀ ਇੱਦਾਂ ਦਾ ਹਸਬੈਂਡ ਤਾਂ ਮੇਰੇ, ਉਹਨਾਂ ਨੇ ਪਹਿਲੀ ਵਾਰ ਇਹ ਚੀਜ਼ ਦੇਖੀ, ਜੋ ਇੱਕ ਉਹੀ ਗੱਲ ਆ ਨਾ, ਮੈਂ ਜੋ ਚੀਜ਼ ਵਾਹਿਗੁਰੂ ਵੱਲੋਂ ਚਾਹੀ ਸੀ, ਵੀ ਜੋ ਚੀਜ਼ਾਂ ਤੋਂ ਮੈਂ ਭਜਦੀ ਸੀ ਉਹ ਚੀਜ਼ਾਂ ਕੁਦਰਤੀ ਮੈਨੂੰ ਨਹੀਂ ਮਿਲੀਆਂ ਇੱਥੇ। ਤਾਂ ਜੇ ਇੱਕ ਛੋਟੀ ਜਿਹੀ ਉਦਾਹਰਨ ਦੇਵਾਂ, ਵੀ ਮੇਰੇ ਪਤੀ ਦੇ ਜਦੋਂ ਇਹ ਅਸੀਂ ਪਹਿਲੀ ਵਾਰ ਗਏ ਵਿਆਹ ਤੋਂ ਬਾਅਦ, ਤਾਂ ਇਹ ਖਾਣਾ ਖਾਣ ਤੋਂ ਬਾਅਦ ਤੇ ਆਪਦੇ ਬਰਤਨ ਖੁਦ ਕਿਚਨ 'ਚ ਰੱਖਣ ਜਾ ਰਹੇ ਸੀ, ਤੇ ਮੇਰੇ
1: ਅੱਛਾ
0: ਤਾਂ ਮੇਰੇ ਘਰ ਦੇ ਹੈਰਾਨ ਮੰਨ ਗਈ ਵੀ ਇਹ ਕੀ ਗੱਲ ਹੋ ਗਈ। ਤਾਂ ਮੰਮੀ ਕਹਿੰਦੇ ਵੀ ਇਹ ਨਾ ਪੁੱਤ ਸਾਡੇ ਇੱਦਾਂ ਨਹੀਂ ਕਰਦੇ। ਤਾਂ ਉਹ ਕਹਿੰਦੇ ਨਹੀਂ ਮੰਮੀ, ਤੁਸੀਂ ਥੋੜ੍ਹੀ ਮੇਰੇ ਜੂਠੇ ਭਾਂਡਿਆਂ ਨੂੰ ਹੱਥ ਲਾਓਗੇ, ਮੈਂ ਆਪਣੇ ਆਪ ਰੱਖ ਕੇ ਆਊਂ। ਤਾਂ ਮੰਮੀ ਕਹਿੰਦੇ ਵੀ ਇਹ ਕੀ ਹੋ ਗਿਆ। ਮੈਂ ਕਿਹਾ ਜੀ ਇਹਨਾਂ ਦੇ ਘਰ ਪਰਿਵਾਰ ਦਾ ਹੀ ਕਲਚਰ, ਮੈਂ ਐਵੇਂ ਕਹਾਂ, ਉਹ ਕਹਿੰਦੇ ਹੁੰਦੇ ਨੇ ਜੋ ਚੰਗੀਆਂ ਚੀਜ਼ਾਂ ਨੇ ਬੱਚਾ ਪਹਿਲਾਂ ਪਰਿਵਾਰ 'ਚੋਂ ਸਿੱਖਦਾ। ਤੇ
1: ਜੀ
0: ਮੇਰੇ ਮੇਰੇ ਘਰੇ ਮੇਰੇ ਸਹੁਰਾ ਸਾਹਿਬ ਵੀ ਇਸੇ ਨੇਚਰ ਦੇ ਨੇ, ਤੇ ਕੋਈ ਵੀ ਕਿਸੇ ਤੋਂ ਇਹ ਉਮੀਦ ਨਹੀਂ ਰੱਖਦਾ ਵੀ ਸਾਨੂੰ ਥਾਲੀ 'ਚ ਪਾ ਕੇ ਰੋਟੀ ਆਊਗੀ ਤਾਂ ਅਸੀਂ ਬਰਤਨ ਉਹੀ ਚੱਕ ਕੇ ਲੈ ਕੇ ਜਾਊ, ਜਾਂ ਮੇਰੀ ਮੰਮੀ ਕਰਨਗੇ। ਸਾਰੇ ਆਪੋ ਆਪਣੇ ਕੰਮਾਂ ਨੂੰ ਆਪਦੀ ਜ਼ਿੰਮੇਵਾਰੀ ਸਮਝ ਕੇ ਕਰਦੇ ਆ, ਤੇ ਕੁਦਰਤੀ ਉਹ ਚੰਗੇ ਗੁਣ ਇਹਨਾਂ 'ਚ ਵੀ ਆਏ ਹੋਏ ਨੇ। ਮੈਂ ਤਾਂ ਇਹ ਵੀ ਮੰਨਦੀ ਹਾਂ ਵੀ ਆਰਮੀ ਦਾ ਤਾਂ ਚਲੋ ਹੈਗਾ ਹੀ ਆ ਸਹਿਯੋਗ, ਜੇ ਮੇਰੇ ਹਸਬੈਂਡ ਅੱਜ ਇੰਨੇ ਚੰਗੇ ਨੇਚਰ ਦੇ ਨੇ, ਜਾਂ ਮੰਨੋ ਇਹਨਾਂ ਦੇ ਵਿੱਚ ਜਿਹੜੇ ਚੰਗੇ ਗੁਣ ਨੇ, ਹੋਰ ਸਾਰੀਆਂ ਚੀਜ਼ਾਂ ਇੱਕ ਪਾਸੇ, ਬਟ ਮੈਂ ਆਪਦੇ ਇੱਥੇ ਮੰਨ ਲਓ ਵੀ ਸਹੁਰੇ ਪਰਿਵਾਰ ਨੂੰ, ਮੇਰੀਆਂ ਦੋਨੇ ਨਣਦਾਂ ਨੂੰ, ਹੈ ਨਾ, ਇਸ ਚੀਜ਼ ਲਈ ਕਿਤੇ ਨਾ ਕਿਤੇ ਮੈਂ ਉਹਨਾਂ ਦਾ ਸਹਿਯੋਗ ਵੀ ਮੰਨਦੀ ਹਾਂ, ਵੀ ਜੇ ਅੱਜ ਇਹ 'ਚ ਇੱਕ ਚੰਗੇ ਇਨਸਾਨ ਵਨੀਓ ਵਿਚਰ ਰਹੇ ਨੇ ਇਹਨਾਂ ਦੇ ਮਾਤਾ ਪਿਤਾ ਦਾ, ਅਤੇ ਇਹਨਾਂ ਦੀਆਂ ਭੈਣਾਂ ਦਾ ਜਿਨ੍ਹਾਂ ਨੇ ਇੱਕ ਡਾਂਟ ਡਾਂਟ ਛੋਟੇ ਭਰਾਵਾਂ ਨੂੰ ਪੜ੍ਹਾਇਆ, ਪੜ੍ਹਾ ਕੇ ਲੈ ਕੇ ਬਣਾਇਆ, ਉਹਨਾਂ ਦਾ ਵੀ ਬਹੁਤ ਸਹਿਯੋਗ ਆ। ਅਤੇ ਜੋ ਚੀਜ਼ਾਂ ਪੋਜ਼ਿਟਿਵ ਨੇ ਉਹਨਾਂ ਨੂੰ ਆਪਾਂ ਪੋਜ਼ਿਟਿਵ ਹੀ ਕਹਾਂਗੇ
1: ਜੀ,
0: ਤਾਂ ਉਹ ਇਹੋ ਜਿਹੀ ਇਹਨਾਂ ਦੇ ਵਿੱਚ ਕੋਈ ਚੀਜ਼ ਨਹੀਂ। ਇਹ ਆਪ ਵੀ ਉੱਥੇ ਆ ਕੇ ਕੰਮ 'ਚ ਹੱਥ ਵਟਾਉਣ ਤੋਂ ਗਰੇਸ ਨਹੀਂ ਕਰਦੇ, ਉਹ ਉੱਥੇ ਨਹੀਂ ਕਿਤੇ ਵੀ ਇਹ ਹੋਣ, ਕਿਉਂਕਿ ਉਹ ਚੀਜ਼ਾਂ ਨੇਚਰ 'ਚ ਨੇ, ਉਹ ਕਿਤੇ ਵੀ ਨਹੀਂ ਜਾ ਕੇ ਬਦਲਦੀਆਂ।
1: ਅੱਛਾ ਭਾਜੀ, ਜਿਵੇਂ ਹੁਣ ਭੈਣ ਹੋਰੀ ਹਲੇ ਨੌਕਰੀ ਪੇਸ਼ਾ ਨੇ, ਤੁਹਾਡੀ ਰਿਟਾਇਰਮੈਂਟ ਹੋ ਚੁੱਕੀ ਹੈ, ਬੱਚਿਆਂ ਦੀ ਜ਼ਿੰਮੇਵਾਰੀ ਤੁਸੀਂ ਬੜੀ ਬਾਖੂਬੀ ਨਿਭਾ ਰਹੇ ਹੋ, ਤੇ ਔਖ ਨਹੀਂ ਲੱਗਦੀ?
2: ਦੇਖੋ ਜੀ, ਔਖ ਕੋਈ ਨਹੀਂ ਲੱਗਦੀ। ਹੁਣ ਮੈਨੂੰ ਅਸੀਂ ਜਦੋਂ ਮੈਂ ਪੈਨਸ਼ਨ ਆਇਆ ਸੀ ਰਿਟਾਇਰਮੈਂਟ, ਤਾਂ ਇਹਨਾਂ ਨੇ ਅਸੀਂ ਦੋਨੋਂ ਜੋਬਲੈਸ ਸੀ
1: ਜੀ,
2: ਸਾਡੇ ਦੋਨਾਂ 'ਚ ਕਦੇ ਇਹ ਨਹੀਂ ਹੋਇਆ ਕਿ ਜੋਬ ਨਹੀਂ ਕਰ ਰਹੇ ਜਾਂ, ਹੈ ਨਾ, ਕਿ ਐਕਚੁਲੀ ਪ੍ਰਾਈਵੇਟ ਮਿਲ ਰਹੀਆਂ ਸੀ, ਪਰ ਪ੍ਰਾਈਵੇਟ ਮੈਂ ਕੋਈ ਦੇਖੀ ਨਹੀਂ। ਕਹਿੰਦੇ ਪ੍ਰਾਈਵੇਟ ਨੇ ਇਹਨੇ ਮੇਰਾ ਸਾਥ ਦਿੱਤਾ, ਕਹਿੰਦੇ ਪ੍ਰਾਈਵੇਟ ਨਹੀਂ, ਕਿਉਂਕਿ ਇੱਕ ਵਾਰ ਪ੍ਰਾਈਵੇਟ 'ਚ ਬੰਨੇ ਗਏ, ਫਿਰ ਪ੍ਰਾਈਵੇਟ ਇਹਨੇ ਕਹਿੰਦੇ ਜਦੋਂ ਵੀ ਤੂੰ ਜੋਬ ਲੱਗਣਾ ਸਰਕਾਰੀ ਲੱਗਣਾ। ਤਾਂ ਇਹਨਾਂ ਨੇ ਫਿਰ ਮੈਂ ਆਪਣੀ ਸਟੱਡੀ ਕੀਤੀ PCS ਦੇ, ਕਿਤੇ ਇਹਨਾਂ ਨੇ ਸਾਥ ਦਿੱਤਾ, ਕਿਉਂਕਿ ਇਹ ਜਦੋਂ ਜੋਬ ਨਹੀਂ ਕਰ ਰਹੇ ਸੀ ਤਾਂ ਇਹ ਅਲੱਗ ਕਮਰੇ 'ਚ ਹੋਏ, ਤਾਂ ਮੈਂ ਅਲੱਗ ਕਮਰੇ 'ਚ ਪੜ੍ਹਨਾ, ਸਟੱਡੀ ਕਰਨਾ। ਬਟ ਫਿਰ ਕਾਫੀ ਟਾਈਮ ਨਿਕਲ ਗਿਆ, ਫਿਰ ਇਹਨਾਂ ਨੂੰ ਮੈਂ ਕਿਹਾ ਕਿ ਉਹਨਾਂ ਨੂੰ ਕੰਪਨੀ ਤੋਂ ਵੀ ਕੋਲਸ ਆਉਂਦੀ ਰਹੀਆਂ ਇਹਨਾਂ ਨੂੰ ਜੋਬ ਲਈ ਕਿ ਤੁਸੀਂ ਜੋਬ ਜੁਆਇਨ ਕਰੋ, ਤਾਂ ਇਹ ਫਿਰ ਜੋਬ, ਮੈਂ ਕਿਹਾ ਕੋਈ ਨਹੀਂ ਤੁਸੀਂ ਜੋਬ ਜੁਆਇਨ ਕਰੋ, ਮੁੰਡਾ ਹੈਗਾ ਕੋਈ ਨਹੀਂ, ਮੈਂ ਆਪਣਾ ਹੈਂਡਲ ਕਰ ਲਵਾਂਗਾ। ਬਟ ਆਪਣੇ ਬੱਚੇ ਲਈ ਵੀ ਕੀ ਉਹ ਕਰਨਾ, ਹੈ ਨਾ, ਕੋਈ ਨਾ ਹੈਂਡਲ ਕਰਨਾ, ਜਾਓ ਮੇਰੇ ਨਾਲ ਰਹਿੰਦਾ, ਉਹਦਾ ਜ਼ਿਆਦਾ ਪਿਆਰ ਇੱਕ ਹੈ ਵੀ ਮੇਰੇ ਨਾਲ ਆ। ਬਟ ਮੈਨੂੰ 1 ਸਾਲ ਹੋ ਗਿਆ ਜਦੋਂ ਇਹਨਾਂ ਨੂੰ ਜੋਬ, 3-4 ਮਹੀਨੇ ਜੋਬ ਲੱਗਣ ਹੋ ਗਏ, ਬਟ ਮੈਨੂੰ ਘਰੇ ਕੋਈ ਵੀ ਪ੍ਰੋਬਲਮ ਨਹੀਂ ਆਈ ਕਿ ਮੈਂ ਉਹਨੂੰ ਹੈਂਡਲ ਕਰ ਰਿਹਾ ਜਾਂ, ਕਿਉਂਕਿ ਮੇਰਾ ਬੱਚਾ ਉਹ ਮੇਰੇ ਨਾਲ ਇੰਨਾ ਵਧੀਆ ਰਹਿੰਦਾ। ਹੁਣ ਸ਼ਾਮ ਨੂੰ ਅਗਰ ਜਦੋਂ ਇਹ ਵੀ ਆ ਜਾਂਦੇ ਨੇ ਡਿਊਟੀ ਤੋਂ, ਤਾਂ ਮੇਰਾ ਇਹ ਫਰਜ਼ ਹੁੰਦਾ ਕਿ ਇਹ ਡਿਊਟੀ ਤੋਂ ਸਾਰਾ ਦਿਨ ਡਿਊਟੀ ਕਰਕੇ ਆਏ ਨੇ, ਕਿ ਹੁਣ ਆ ਕੇ ਇਹ ਘਰ ਦੇ ਕੰਮ ਨਾ ਕਰਨ, ਮੈਂ ਫਿਰ ਵੀ ਘਰ ਦੇ ਕੰਮ, ਚੱਲ ਜੋ ਵੀ ਇਹਨਾਂ ਦਾ ਹੱਥ ਵਟਾਉਣਾ ਸਾਰੇ ਕੰਮਾਂ 'ਚ ਜੋ ਮੈਨੂੰ ਚਾਹੀਦਾ ਇੱਕ, ਉਹ ਮੈਂ ਕਰਕੇ ਰੱਖਦਾ। ਮੈਨੂੰ ਇਹ ਹੁੰਦਾ ਕਿ ਇਹ ਆਏ ਨੇ ਇੰਨੇ ਥੱਕ ਕੇ, ਇਹ ਰੈਸਟ ਕਰਨ ਆ ਕੇ ਮੁੰਡਾ ਇਹਨਾਂ ਨੂੰ ਤੰਗ ਕਰੇ। ਇਹਨਾਂ ਦਾ ਅੱਗੇ ਹੁੰਦਾ ਫਰਜ਼ ਕਿ ਇਹ ਮੈਂ ਸਾਰਾ ਦਿਨ ਇਹਨਾਂ ਨੇ ਮੁੰਡਾ ਤੰਗ ਕੀਤਾ, ਮੁੰਡੇ ਨੇ ਸਾਂਭਿਆ, ਅਤੇ ਹੁਣ ਮੈਂ ਆ ਕੇ ਮੁੰਡਾ ਫੜਾਂ।
0: ਸਾਡੇ ਵਿੱਚ ਇਹੀ ਚੀਜ਼, ਮਤਲਬ ਜਿਹੜਾ ਤੁਸੀਂ ਪ੍ਰੋਗਰਾਮ ਦੇ ਸ਼ੁਰੂ 'ਚੋਂ ਹੀ ਕਰਿਆ ਵੀ ਸਮਰਪਿਤ ਨੇ। ਹਾਂਜੀ, ਜਦੋਂ ਮੈਂ ਡਿਊਟੀ ਤੋਂ ਆਉਂਦੀ ਹਾਂ ਤਾਂ ਮੈਨੂੰ ਇਹ ਲੱਗਦਾ ਵੀ ਮੈਂ ਜਾਣ ਸਾਰ ਦਬਾ ਦਬ ਜਾ ਕੇ ਰਮਨਜੀਤ ਤੋਂ ਬੇਟਾ ਫੜ ਲਾਂ, ਹਾਲਾਂਕਿ ਮੇਰੇ ਮਦਰ ਪੂਰੇ ਟਾਈਮ ਤੋਂ, ਮੈਂ ਉਹਨਾਂ ਦਾ ਧੰਨਵਾਦ ਕਰਨ ਲਈ ਮੇਰੇ ਕੋਲ ਸ਼ਬਦ ਨਹੀਂ ਹੈਗੇ, ਕਿ ਪ੍ਰੈਗਨੈਂਸੀ ਟਾਈਮ ਤੋਂ ਲੈ ਕੇ ਬੇਟਾ ਇੰਨਾ ਵੱਡਾ ਹੋ ਗਿਆ, ਅਤੇ ਮੇਰੇ ਮਾਤਾ ਜੀ ਦਾ ਮੇਰੇ ਮਦਰ ਦਾ ਬਹੁਤ ਸਹਿਯੋਗ ਰਿਹਾ, ਉਹ ਪੂਰੇ ਟਾਈਮ ਤੋਂ ਸਾਡੇ ਨਾਲ ਨੇ, ਬੇਟਾ ਨਾਲ ਸੰਭਾਲ ਰਹੇ ਨੇਗੇ। ਪਰ ਗੱਲ ਇਹ ਆ ਵੀ ਜਦੋਂ ਮੈਂ ਡਿਊਟੀ ਤੋਂ ਆਉਂਦੀ ਹਾਂ, ਮੈਨੂੰ ਇਹ ਲੱਗਦਾ ਹੁੰਦਾ ਵੀ ਮੈਂ ਜਾ ਕੇ ਜਲਦੀ ਘਰ ਜਾਵਾਂ, ਜਾ ਕੇ ਬੇਟਾ ਫੜਾਂ, ਰਮਨਜੀਤ ਥੱਕ ਨਾ ਗਏ ਹੁਣ, ਕਿਉਂਕਿ ਤੁਹਾਨੂੰ ਪਤਾ ਵੀ ਬੱਚੇ ਸ਼ਰਾਰਤੀ ਵੀ ਹੁੰਦੇ ਨੇ ਅੱਜ ਕੱਲ੍ਹ,
1: ਸੰਭਾਲਣਾ ਬਹੁਤ ਔਖਾ ਹੈ,
0: ਸੰਭਾਲਣਾ ਔਖਾ। ਅਤੇ ਇਹਨਾਂ ਦੇ ਮਨ 'ਚ ਹੁੰਦਾ ਵੀ ਉਹ ਡਿਊਟੀ ਤੋਂ ਆਏ ਨੇ ਅਤੇ ਉਹ ਥੱਕੇ ਆਏ ਨੇ, ਅਤੇ ਹੁਣ ਆਉਣ ਸਾਰ ਉਹਨਾਂ ਨੂੰ ਬੇਟਾ, ਮਤਲਬ ਸਾਡਾ ਜਿਹੜਾ ਆਪਸੀ ਸੋਚ ਚੱਲਦੀ ਹੈ ਇੱਕ ਦੂਜੇ ਨੂੰ ਸਮਰਪਿਤ ਆ। ਮੈਨੂੰ ਐਂ ਹੁੰਦਾ ਵੀ ਉਹਨਾਂ ਨੂੰ ਨਾ ਕੋਈ ਪਰੇਸ਼ਾਨੀ ਆ ਜੇ, ਇਹਨਾਂ ਨੂੰ ਇਹ ਹੁੰਦਾ ਵੀ ਹਰਪ੍ਰੀਤ ਨਾ ਕੋਈ ਪਰੇਸ਼ਾਨੀ ਆ ਜੇ, ਮੈਂ ਇਹਨਾਂ ਨੂੰ ਰੈਸਟ ਦੇਵਾਂ, ਮੈਨੂੰ ਇਹ ਹੁੰਦਾ ਮੈਂ ਪੂਰੇ ਟਾਈਮ ਦੀ, ਫਿਰ ਵੀ ਬੇਸ਼ੱਕ ਡਿਊਟੀ ਤੋਂ ਆਈ ਹਾਂ ਬਟ ਹਸਬੈਂਡ ਪੂਰੇ ਟਾਈਮ 'ਤੇ ਬੇਟਾ ਸੰਭਾਲ ਰਹੇ ਨੇ, ਮੈਂ ਹਸਬੈਂਡ ਨੂੰ ਜਾ ਕੇ ਰੈਸਟ ਦੇਵਾਂ।
1: ਜੀ ਹਰਪ੍ਰੀਤ, ਜਦੋਂ ਤੁਹਾਡਾ ਵਿਆਹ ਇੱਕ ਜਿਹੜਾ ਵਿਧਵਾ ਔਰਤ ਦੇ

0: ਨਾਲ ਜਿਹੜਾ ਭੇਦਭਾਵ ਕੀਤਾ ਜਾਂਦਾ ਹੈ।
1: ਹਾਂਜੀ
0: ਤੇ ਤੁਸੀਂ ਕਿਹਾ ਸੀ ਕਿ ਫੋਟੋਗ੍ਰਾਫਰ ਨੇ ਵੀ ਕਿਹਾ ਸੀ ਕਿ ਵਿਆਹ ਦੀਆਂ ਜਿਹੜੀਆਂ ਰਸਮਾਂ ਨੇ ਉਹ
1: ਹਾਂਜੀ
0: ਤੁਹਾਡੇ ਮੰਮੀ ਨਾ ਕਰਨ,
1: ਹਾਂਜੀ
0: ਕਿਉਂਕਿ ਤੁਹਾਡੇ ਪਿਤਾ ਜੀ ਨਹੀਂ ਹੈਗੇ।
1: ਹਾਂਜੀ
0: ਤਾਂ ਉਹ ਕੁੜੀ ਜਿਹੜੀ ਆਪਣੇ ਵਿਆਹ ਦੇ ਵਿੱਚ ਫੋਟੋਗ੍ਰਾਫਰ ਨਾਲ ਲੜ ਸਕਦੀ ਹੈ।
1: ਹਾਂਜੀ
0: ਤੇ ਅੱਜ ਜਦੋਂ ਸਮਾਜ ਦੇ ਵਿੱਚ ਤੁਸੀਂ ਕੋਈ ਅਜਿਹਾ ਵਿਤਕਰਾ ਦੇਖਦੇ ਹੋ
1: ਹਾਂਜੀ
0: ਜਾਂ ਔਰਤਾਂ ਨਾਲ ਜਦੋਂ ਕੋਈ ਭੇਦਭਾਵ ਦੇਖਦੇ ਹੋ ਤਾਂ ਕੀ ਕਹਿਣਾ ਚਾਹੁੰਦੇ ਹੋ?
1: ਦੇਖੋ ਜੀ, ਮੈਂ ਤਾਂ ਇੱਕ ਚੀਜ਼ ਸੋਚਦੀ ਹਾਂ ਇਸ ਬਾਰੇ, ਜਿਹੜੀ ਸੋਚ ਦੇ ਵਿੱਚ ਆਪਾਂ ਡਿੱਗੇ ਪਏ ਹਾਂ ਨਾ, ਆਸੇ ਪਾਸੇ ਜਿਵੇਂ ਦਾ ਆਪਣਾ ਮਾਹੌਲ, ਆਪਣੀ ਸੋਚ ਉਦਾਂ ਦੀ ਬਣ ਜਾਂਦੀ ਆ। ਕਿਉਂਕਿ
0: ਜੀ
1: ਜੇ ਆਪਾਂ ਬਾਹਰ ਸਮਾਜ 'ਚ ਵਿਚਰਾਂਗੇ, ਅੱਗੇ ਵਧਾਂਗੇ, ਤਾਂ ਆਪਣੀ ਹੌਲੀ ਹੌਲੀ ਸੋਚ ਉਸ ਤਰ੍ਹਾਂ ਦੀ ਹੋ ਜਾਂਦੀ ਆ। ਹੁਣ ਦੇਖੋ, ਜੀਵਨ ਸਾਥੀ ਲਗਾ ਲਓ ਕਿਸੇ ਦਾ, ਹੁਣ ਜਿਵੇਂ ਚਲੋ ਮੇਰੇ ਮਾਤਾ ਜੀ 'ਤੇ ਲਗਾ ਲਓ ਜਾਂ ਮੇਰੇ ਤਾਈ ਜੀ 'ਤੇ ਲਗਾ ਲਓ, ਜੇ ਕਿਸੇ ਦਾ ਜੀਵਨ ਸਾਥੀ ਚਲਿਆ ਗਿਆ, ਤਾਂ ਜਾਂ ਮੈਂ ਹੁਣ ਪਿੱਛੇ ਜੇ ਮੇਰੇ ਤਾਇਆ ਜੀ ਦੇ ਜਵਾਨ ਬੇਟੇ ਦੀ ਡੈਥ ਹੋਈ ਆ, ਤਾਂ ਉਹ ਭਰਜਾਈ ਨੇ, ਜੇ ਕਿਸੇ ਦਾ ਜੀਵਨ ਸਾਥੀ ਚਲਾ ਗਿਆ, ਉਹਦੇ ਵਿੱਚ ਉਹਦਾ ਕੀ ਕਸੂਰ ਆ? ਪਰਮਾਤਮਾ ਨੇ ਆਪਾਂ ਨੂੰ ਦੁਨੀਆ 'ਤੇ ਭੇਜਿਆ, ਰਹਿਣਾ
0: ਜੀ
1: ਕਿਸੇ ਨੇ ਵੀ ਨਹੀਂ, ਬਾਰੀ ਵੱਟੇ ਸਭ ਨੇ ਚਲੇ ਜਾਣਾ। ਪਰ ਕੀ ਇਹ ਤਾਂ ਨਹੀਂ ਹੁੰਦਾ ਉਸ ਬੰਦੇ ਤੋਂ ਜੀਵਨ ਜਿਉਣ ਦਾ ਹੱਕ ਹੀ ਖੋਹ ਲਓ, ਉਹ ਤੋਂ ਰੰਗ ਹੀ ਖੋਹ ਲਓ ਕੱਪੜਿਆਂ ਦੇ, ਉਹ ਤੋਂ
0: ਜੀ
1: ਚੁੰਨੀਆਂ ਦੇ ਰੰਗ ਹੀ ਖੋਹ ਲਓ। ਮੈਨੂੰ ਇਹ ਲੱਗਦਾ ਵੀ ਉਲਟਾ ਹੋਣੀ ਆਪਣੀ ਸੋਚ ਇਹ ਚਾਹੀਦੀ ਆ ਵੀ ਜਦੋਂ ਇੱਕ ਜੀਵਨ ਸਾਥੀ ਚਲਿਆ ਜਾਂਦਾ ਸਮਾਂ, ਦੂਜੇ ਬੰਦੇ ਨੂੰ ਹੌਸਲਾ ਦੇ ਕੇ, ਸਾਥ ਦੇ ਕੇ ਉਹਨੂੰ ਉਹ ਜਿੰਦ ਇੰਨਾ ਵਧੀਆ ਉਹਦੇ ਜੀਵਨ ਦਾ ਸਫ਼ਰ ਬਣਾਉਣਾ ਚਾਹੀਦਾ ਕਿ ਉਹਦੀ ਜਿਹੜੀ ਜ਼ਿੰਦਗੀ ਆ ਉਹ ਆਸਾਨੀ ਨਾਲ ਲੰਘ ਸਕੇ। ਇਹ ਨਾ ਹੋਵੇ ਵੀ ਉਹ 20 ਸਾਲ ਪਹਿਲਾਂ ਹੀ ਬੁੱਢਾ ਹੋ ਜੇ
0: ਜੀ,
1: ਜਿਹੜਾ ਜੀਵਨ ਸਾਥੀ ਚਲਿਆ ਗਿਆ ਉਹਦੇ ਚੱਕਰ 'ਚ। ਤਾਂ ਆਪਾਂ ਨੂੰ ਜੇ ਆਪਾਂ ਜੀਵਨ ਨੂੰ ਉੱਪਰੋਂ ਦੇਖਾਂਗੇ ਤਾਂ ਆਪਾਂ ਨੂੰ ਸਮੱਸਿਆਵਾਂ ਛੋਟੀਆਂ ਨਜ਼ਰ ਆਉਣੀਆਂ, ਜੇ ਆਪਾਂ ਨੀਚੇ ਬੈਠ ਕੇ ਉੱਪਰ ਨੂੰ ਸਮੱਸਿਆਵਾਂ ਵੱਲ ਝਾਕਾਂਗੇ ਤਾਂ ਸਮੱਸਿਆਵਾਂ ਇਮਾਰਤਾਂ ਜਿੱਡੀਆਂ ਆਪਾਂ ਨੂੰ ਵੱਡੀਆਂ ਲੱਗਣੀਆਂ, ਤੇ ਆਪਾਂ ਨੂੰ ਹੀ ਜਿਹੜੀ ਸੋਚ ਆ ਉਹ ਇਮਾਰਤਾਂ ਤੋਂ ਉੱਚੀ ਕਰਨੀ ਪੈਣੀ ਆ
0: ਜੀ। ਅੱਛਾ, ਅੱਜ ਕੱਲ੍ਹ ਭਾਅ ਜੀ ਇਹ ਬੜਾ ਚੱਲ ਰਿਹਾ ਪਤੀ ਪਤਨੀ ਦੇ ਵਿੱਚ ਵੀ, ਤੇਰਾ ਪੈਸਾ ਮੇਰਾ ਪੈਸਾ।
1: ਹਾਂਜੀ,
0: ਹਾਲਾਂਕਿ ਮੈਨੂੰ ਤਾਂ ਇਹ ਲੱਗਦਾ ਕਿ ਜਿਵੇਂ ਅਸੀਂ ਖਰਚੇ ਵੰਡੇ ਹੁੰਦੇ ਆ ਵੀ ਇਹ ਖਰਚਾ ਘਰ ਦਾ ਮੈਂ ਕਰ ਲੂੰਗੀ, ਇਹ ਤੁਸੀਂ ਕਰ ਲਿਓ, ਹੈ ਨਾ। ਮੈਨੂੰ ਲੱਗਦਾ ਕਿ ਜੇ ਬੈਲੈਂਸ ਤੁਹਾਡੀ ਲਾਈਫ ਚੱਲੂਗੀ ਉਹ ਤਾਂ ਹੀ ਚੱਲੂਗੀ ਜੇ ਤੁਸੀਂ ਖਰਚੇ ਵੰਡ ਕੇ ਚੱਲੋਗੇ, ਜਾਂ ਇਹ ਹੁੰਦਾ ਵੀ ਇੱਕ ਜਣਾ ਖਰਚਾ ਕਰ ਲਏ ਇੱਕ ਜਣਾ ਸੇਵਿੰਗ ਕਰ ਲਏ, ਦੋ ਦੇ ਕਮਾਉਣ ਦਾ ਫਾਇਦਾ ਤਾਂ ਹੈ ਨਾ। ਪਰ ਕੁਝ ਇੱਕ ਜੋੜਿਆਂ ਦੇ ਵਿੱਚ ਅਸੀਂ ਇਹ ਵੀ ਦੇਖਦੇ ਹਾਂ ਉਹ ਕਹਿੰਦੇ ਵੀ ਕੁੜੀਆਂ ਜਿਹੜੀਆਂ ਹੈ ਨਾ ਖਾਸ ਕਰਕੇ ਕਹਿੰਦੇ ਵੀ ਨਹੀਂ ਸਾਡਾ ਪੈਸਾ ਸਾਡਾ ਪੈਸਾ, ਇਹ ਅਸੀਂ ਘਰ 'ਚ ਨਹੀਂ ਲਾਉਣਾ। ਇਹਨੂੰ ਲੈ ਕੇ ਤੁਹਾਡੇ ਘਰ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ?
2: ਕੋਈ ਮੇਰੀ ਲਾਈਫ 'ਚ ਇਹਦਾ ਜੋ ਹੁਣ ਇਹ ਕਮਾਉਂਦੇ ਨੇ ਹੈ ਨਾ, ਤਾਂ ਸਾਡੇ 'ਚ ਪੈਸੇ ਨੂੰ ਲੈ ਕੇ ਕੋਈ ਵੀ ਅੱਜ ਤੱਕ ਕੋਈ ਗੱਲ ਜਾਂ ਲੜਾਈ ਝਗੜਾ ਕਦੇ ਨਹੀਂ ਹੋਇਆ ਕਿ ਤੇਰਾ ਪੈਸਾ ਤੇਰਾ, ਮੇਰਾ ਪੈਸਾ ਮੇਰਾ ਨਾ। ਹੁਣ ਮੈਂ ਜਦੋਂ ਇਹ ਘਰ ਸੀ ਹੈ ਨਾ ਮੁੰਡਾ, ਤਾਂ ਮੈਂ ਜੋਬ ਕਰਦਾ ਸੀ, ਤਾਂ ਜੋ ਸੈਲਰੀ ਆਉਂਦੀ ਆ ਅਸੀਂ ਆਪਣਾ ਘਰ ਦਾ ਵਧੀਆ ਕਰਦੇ ਹਾਂ, ਜਦੋਂ ਇਹ ਹੁਣ ਕਮਾਉਂਦੇ ਨੇ ਤਾਂ ਇਹ ਸਾਡਾ ਪੈਸਾ ਨੋਰਮਲ ਸਾਡੇ ਦੋਨਾਂ ਦਾ ਆਪਸ 'ਚ, ਅਸੀਂ ਕਦੇ ਨਹੀਂ ਹੋ ਕਿਹਾ ਕਿ ਯੂ ਜੋ ਇਹ ਮੰਗਦੇ, ਅਗਰ ਮੈਨੂੰ ਜ਼ਰੂਰਤ ਪੈਂਦੀ ਹੈ ਮੇਰਾ ਤੋਂ ਮੰਗਦਾ, ਤਾਂ ਇਹ ਜੇ ਅਗਰ ਮੈਨੂੰ 5 ਕਹਾਂ ਮੈਨੂੰ 10 ਪਾਉਂਦੇ ਨੇ
0: ਜੀ,
2: ਅਤੇ ਸਾਡੇ 'ਚ ਕੋਈ ਨਹੀਂ। ਅਗਰ ਮੈਂ ਇਹ ਮੈਨੂੰ ਕਹਿੰਦੇ ਨੇ ਕਿ ਨਾ, ਕੋਈ ਸਾਡੇ 'ਚ ਇੱਦਾਂ ਨਹੀਂ ਹੈਗੀ ਕਿ ਤੇਰਾ ਪੈਸਾ ਮੇਰਾ ਪੈਸਾ, ਸਾਡੇ 'ਚ ਬਹੁਤ ਵਧੀਆ ਚੱਲਦੀ ਲਾਈਫ ਹੀ, ਕਦੇ ਵੀ ਅਸੀਂ ਪੈਸੇ ਨੂੰ ਲੈ ਕੇ ਆਏ ਨਹੀਂ ਰਿਸ਼ਤੇ 'ਚ।
0: ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ?
1: ਦੇਖੋ ਜੀ, ਮੈਨੂੰ ਤਾਂ ਇਹ ਲੱਗਦਾ ਵੀ ਮੇਰੇ ਲਈ ਜੀਵਨ ਸਾਥੀ ਤੋਂ ਉੱਪਰ ਕੁਝ ਵੀ ਨਹੀਂ। ਆਪਾਂ ਨੂੰ ਜੀਵਨ ਸਾਥੀ ਚੰਗਾ ਮਿਲਿਆ ਹੋਵੇ, ਪੈਸਾ ਬਥੇਰਾ ਕਮਾ ਲਾਂਗੇ, ਪਰ ਪੈਸਾ ਇੰਨਾ ਵੱਡਾ ਨਹੀਂ ਹੋਇਆ ਵੀ ਆਪਾਂ ਉਹਨੂੰ ਉਹਦੀ ਤੁਲਨਾ ਜਿਹੜੀ ਜੀਵਨ ਸਾਥੀ ਨਾਲ ਕਰ ਸਕੀਏ, ਜਾਂ ਆਪਾਂ ਇਹ ਪੈਸੇ ਪਿੱਛੇ ਲੜਾਈ ਝਗੜਾ ਕਰੀਏ। ਤਾਂ ਮੇਰਾ ਵੀ ਸੇਮ ਇਹੀ ਰਿਹਾ ਅੱਜ ਤੱਕ, ਅਤੇ ਮੈਨੂੰ ਇਹ ਹੁੰਦਾ ਵੀ ਮੈਂ ਇਹਨਾਂ ਦਾ ਹਰ ਸੁਪਨਾ ਪੂਰਾ ਕਰਾਂ, ਕਿਉਂਕਿ ਆਪਾਂ ਤੁਸੀਂ ਵੀ ਦੇਖਦੇ ਹੋਵੋਗੇ ਜਿਹੜੇ ਮਰਦ ਹੁੰਦੇ ਆ ਉਹ ਪਰਿਵਾਰ ਦੇ ਸੁਪਨੇ ਪੂਰੇ ਕਰਨ 'ਚ ਲੱਗੇ ਰਹਿੰਦੇ ਨੇ, ਅਤੇ ਆਪਣੇ ਆਪ ਦੇ ਸੁਪਨੇ ਪੂਰੇ ਨਹੀਂ ਕਰਦੇ ਜਾਂ ਆਪਣੇ ਸ਼ੌਂਕ ਪੂਰੇ ਨਹੀਂ ਕਰਦੇ।
0: ਮੈਂ ਇਹ ਗੱਲ ਹਮੇਸ਼ਾ ਕਹਿੰਦੀ ਹੁੰਦੀ ਹਾਂ ਭੈਣੇ ਕਿ ਕਈ ਵਾਰ ਬੰਦਿਆਂ ਦਾ ਵੀ ਤਾਂ ਜੀ ਕਰਦਾ ਹੋਊਗਾ ਵੀ ਖੁੱਲ੍ਹ ਕੇ ਸਾਹ ਲਈਏ, ਹੈ ਨਾ। ਕਿਉਂਕਿ ਸਾਡੇ ਸਮਾਜ ਦੇ ਵਿੱਚ ਨਾ ਕੁੜੀ ਕਮਾਵੇ ਜਾਂ ਨਾ ਕਮਾਵੇ ਸਾਡੇ ਲਈ ਜੋਬ ਬਾਏ ਚੋਇਸ ਹੈ।
1: ਹਾਂਜੀ,
0: ਮੁੰਡਿਆਂ ਕੋਲ ਤਾਂ ਉਨੀ ਵੀ ਫਰੀਡਮ ਨਹੀਂ ਹੈਗੀ,
1: ਬਿਲਕੁਲ
0: ਉਹਨਾਂ ਲਈ ਜੋਬ ਬਾਏ ਚੋਇਸ
1: ਹੈ ਨਹੀਂ
0: ਉਹਨਾਂ ਨੂੰ ਕਰਨੀ ਹੀ ਪੈਂਦੀ ਹੈ।
1: ਹਾਂਜੀ
0: ਜੀ,
1: ਤਾਂ ਇਹੀ ਹੈ ਵੀ ਮੈਨੂੰ ਹਮੇਸ਼ਾ ਇਹ ਹੁੰਦਾ ਮੈਂ ਆਪਣੀ ਹਰ ਚੀਜ਼ ਤੋਂ ਪਹਿਲਾਂ, ਮੇਰੇ ਕੋਲ ਨਵਾਂ ਸੂਟ ਹੋਵੇ ਨਾ ਹੋਵੇ, ਪਰ ਮੇਰਾ ਮਨ ਇਹ ਆ ਵੀ ਇਹਨਾਂ ਨੇ ਆਪਦੀ ਉਮਰ ਆਰਮੀ ਦੀ ਵਰਦੀ 'ਚ ਕੱਢੀ ਆ ਸਾਰੀ, ਬਟ ਜਦੋਂ ਇਹ ਆਪਦੇ ਸਹੁਰੇ ਪਰਿਵਾਰ 'ਚ ਜਾਣ ਤਾਂ ਇਹ ਹਰ ਵਾਰ ਬਦਲਵੇਂ ਕੱਪੜੇ ਪਾ ਕੇ ਜਾਣੇ, ਇਹ ਮੇਰਾ ਸ਼ੌਂਕ ਹੈ
0: ਜੀ।
1: ਤਾਂ ਮੇਰੀ ਕੋਸ਼ਿਸ਼ ਇਹ ਰਹਿੰਦੀ ਹੈ ਵੀ ਮੈਂ ਇਹਨਾਂ ਨੂੰ ਇਹ, ਹਾਲਾਂਕਿ ਕਹਿਣਗੇ ਨਹੀਂ ਹਰਪ੍ਰੀਤ ਮੈਨੂੰ ਚਾਹੀਦੀ, ਲਿਆਉਂਦੇ ਤਾਂ ਪਏ ਨੇ, ਇੰਨੇ ਤਾਂ ਪਏ, ਬੰਦਿਆਂ ਦਾ ਸੁਭਾਅ ਇੱਦਾਂ ਦਾ ਹੁੰਦਾ, ਬਟ ਮੈਂ ਇਹਨਾਂ ਦੀ ਉਹ ਸੋਚ ਦੀ ਉਡੀਕ ਹੀ ਨਹੀਂ ਕਰਦੀ, ਮੈਂ ਦੱਸਦੀ ਨਹੀਂ। ਕਈ ਵਾਰ ਮੈਂ ਇਹਨਾਂ ਨੂੰ ਸਿੱਧਾ ਸ਼ੋਪ 'ਤੇ ਲੈ ਜਾਂਦੀ ਹਾਂ ਵੀ ਆਪਾਂ ਇਹ ਲੈਣਾ ਆ, ਅਤੇ ਇਹ ਮੈਨੂੰ ਕਹਿੰਦੇ ਉਹ ਹੋ ਤੁਸੀਂ ਪਹਿਲਾਂ ਤਾਂ ਦੱਸਿਆ ਨਹੀਂ, ਨਹੀਂ ਮੈਂ ਨਹੀਂ ਲਊਂਗਾ, ਤਾਂ ਉੱਥੇ ਫਿਰ ਦੁਕਾਨਦਾਰ ਮੂਹਰੇ ਕੀ ਬੋਲਣ, ਹੈ ਨਾ। ਤਾਂ ਸਾਡੇ ਇਹੀ ਹੈ, ਇਹ ਮੇਰੇ ਲਈ ਚੀਜ਼ਾਂ ਦੇਖਦੇ ਰਹਿੰਦੇ ਹਰਪ੍ਰੀਤ ਤੁਸੀਂ ਆਹ ਮੰਗਾਓ ਆਹ ਲਓ, ਮੈਂ ਇਹਨਾਂ ਲਈ ਦੇਖ ਰਹੀ ਹਾਂ। ਉਹੀ ਗੱਲ ਹੈ ਵੀ ਆਪਣਾ ਰਿਸ਼ਤਾ ਮਜ਼ਬੂਤ ਵੀ ਤਾਂ ਹੀ ਬਣਦਾ ਵੀ ਜੇ ਜਦੋਂ ਆਪਾਂ ਦੂਜੇ ਦੇ ਸੁਪਨਿਆਂ ਨੂੰ ਪਹਿਲ ਹੀ ਨਹੀਂ ਦੇਵਾਂਗੇ। ਆਪਣੇ ਤਾਂ ਹਰ ਕੋਈ ਪੂਰੇ ਕਰਨਾ ਚਾਹੁੰਦਾ
0: ਜੀ,
1: ਤਾਂ ਆਪਣਾ ਮਕਸਦ ਵੀ ਆਪਣਾ ਚੰਗੇ ਜੀਵਨ ਸਾਥੀ ਹੋਣ ਦਾ ਇਹੀ ਇੱਕ ਮੇਨ ਫਰਜ਼ ਹੈ ਵੀ ਜੇ ਕਿਸੇ ਆਪਣੇ ਜੀਵਨ ਸਾਥੀ ਦੇ ਸੁਪਨੇ ਅਧੂਰੇ ਰਹੇ ਹੋਏ ਆ ਤਾਂ ਆਪਾਂ ਉਹਨਾਂ ਸੁਪਨਿਆਂ ਨੂੰ ਪੂਰਾ ਪਹਿਲ ਦੇ ਆਧਾਰ ਤੇ ਕਰੀਏ ਤੇ ਉਹਦੇ ਵਿੱਚ ਹੀ ਸ਼ਾਂਤੀ ਮਿਲ ਜਾਂਦੀ ਹੈ। ਆਪਦੇ ਸੁਪਨੇ ਮੈਨੂੰ ਲੱਗਦਾ ਉਹਦੇ ਵਿੱਚ ਹੀ ਪੂਰੇ ਹੋ ਜਾਂਦੇ ਨੇ।
0: ਬਿਲਕੁਲ ਜੀ। ਅੱਛਾ ਤੁਸੀਂ ਭਾਜੀ ਕੀ ਕਹਿਣਾ ਚਾਹੋਗੇ ਭੈਣ ਹੋਰਾਂ ਬਾਰੇ, ਜਿਵੇਂ ਕਹਿੰਦੇ ਕਿ ਇਹਨਾਂ ਨੂੰ ਸ਼ੌਂਕ ਹੈ ਵੀ ਤੁਹਾਨੂੰ ਕੱਪੜੇ ਲੈ ਕੇ ਦੇਣ। ਆਮ ਤੌਰ ਤੇ ਬੰਦਿਆਂ ਦੀ ਸ਼ਿਕਾਇਤ ਰਹਿੰਦੀ ਹੈ ਵੀ ਔਰਤਾਂ ਕੱਪੜਿਆਂ ਤੇ ਪੈਸਾ ਬੜਾ ਖਰਚ ਕਰਦੀਆਂ, ਇਹ ਕਿੰਨੇ ਕੁ ਖਰਚੀਲੇ ਨੇ ਇਸ ਮਾਮਲੇ 'ਚ?
2: ਨਹੀਂ ਇਹ ਖਰਚੀਲੇ ਨਹੀਂ ਹੈਗੇ, ਇਹ ਐਕਚੁਅਲੀ ਮੇਰੇ 'ਤੇ ਵੀ ਲਾਉਂਦੇ ਨੇ। ਇਹਨਾਂ ਦੀ ਇਹ ਹੁੰਦੀ ਹੈ ਕਿ ਪਹਿਲਾਂ ਨੰਬਰ ਨੂੰ ਜੋ ਪਸੰਦ ਆ ਨਾ ਅਤੇ ਜਦੋਂ ਵੀ ਮਾਰਕੀਟ ਚਲੇ ਗਏ ਇਹ ਲਿਆਉਂਦੇ ਨੇ, ਅਤੇ ਐਵੇਂ ਮੇਰਾ ਵੀ, ਮੈਂ ਵੀ ਇਹਨਾਂ ਨੂੰ ਕਦਮ ਨਹੀਂ, ਇਹਨਾਂ ਨੂੰ ਮੈਂ ਜਦੋਂ ਵੀ ਹੁੰਦਾ ਮੈਂ ਘਰ ਵਿਹਲਾ ਹੁੰਦਾ ਮੈਂ ਇਹੀ ਹੁੰਦਾ, ਮੈਂ ਔਨਲਾਈਨ ਖੋਲ੍ਹਦਾ ਸ਼ੋਪਿੰਗ ਅਤੇ ਔਡਰ ਕਰਦਾ, ਬਸ ਜਿਸ ਦਿਨ ਔਡਰ ਆ ਗਿਆ ਉਸ ਦਿਨ ਉਹਨੂੰ ਦੱਸਦਾ ਕਿ ਔਡਰ ਆ ਗਿਆ, ਇਹ ਮੈਂ ਤੁਸੀਂ ਖਰਚਾ ਕਰੀ ਜਾਂਦੇ ਹੋ ਨਾ ਅਤੇ ਤੁਸੀਂ ਆਪਣੇ ਲਈ ਵੀ ਮੰਗਾ ਲਿਆ ਕਰੋ। ਮੈਂ ਕਿਹਾ ਤੁਸੀਂ ਮੇਰੇ ਲਈ ਤਾਂ ਤੁਸੀਂ ਆਪ ਲੈ ਆਉਂਦੇ ਹੋ ਮਾਰਕੀਟ ਮੈਨੂੰ ਬਿਨਾਂ ਦੱਸੇ, ਤਾਂ ਫਿਰ ਮੈਂ ਸ਼ੋਪਿੰਗ ਕਰਦਾ, ਮੈਂ ਐਪ ਖੋਲ੍ਹਾਂਗਾ ਔਡਰ ਕਰਾਂਗਾ, ਤਿੰਨ ਚਾਰ ਇਕੱਠੇ ਹੀ ਚੱਲ 4-5 ਹਜ਼ਾਰ ਦਾ ਕੀਤੇ ਸ਼ੋਪਿੰਗ, ਤਾਂ ਔਡਰ ਬਾਅਦ 'ਚ ਪਤਾ ਲੱਗਦਾ ਇਹਨਾਂ ਨੂੰ ਕਿ ਔਡਰ ਆ ਗਿਆ, ਤੂੰ ਆਹ ਵੀ ਮੰਗਾ ਲਿਆ, ਕਿਉਂਕਿ ਮੈਨੂੰ ਵੀ ਸ਼ੌਂਕ ਆ ਕਿ ਸ਼ੋਪਿੰਗ ਕਰਨ ਦਾ ਨਾ, ਕਿ ਮੈਂ ਇਹਨਾਂ ਨੂੰ ਕਰਾਵਾਂ। ਅਤੇ ਸਾਡੇ ਦੋਨਾਂ 'ਚ ਇਹੀ ਹੁੰਦਾ ਕਿ ਜਦੋਂ ਵੀ ਅਸੀਂ ਜਾਂਦੇ ਕਿਤੇ ਇੱਕ ਦੂਜੇ ਲਈ ਸ਼ੋਪਿੰਗ ਪੱਕਾ ਹੀ ਕਰਦੇ ਹਾਂ, ਨਹੀਂ ਮੈਂ ਔਨਲਾਈਨ ਜ਼ਿਆਦਾ ਔਨਲਾਈਨ ਇਹਨਾਂ ਦੀ ਸ਼ੋਪਿੰਗ ਕਰ ਦਿੰਦਾ। ਇਹ ਮੈਨੂੰ ਕਹਿਣਗੇ ਨਹੀਂ ਤੂੰ ਇੱਦਾਂ ਨਾ ਕਰਿਆ ਕਰ, ਮੈਂ ਕਿਹਾ ਨਹੀਂ ਇਹ ਮੇਰਾ, ਮੈਂ ਇਹਨਾਂ ਦੇ ਚਾਹੁੰਦਾ ਕਿ ਇਹ ਮੈਨੂੰ ਇੰਨੇ ਵਧੀਆ ਰੱਬ ਦਾ ਰੂਪ ਮਿਲੇ ਨਾ ਕਿ ਇਹਨਾਂ ਦੇ ਜੋ ਸੁਪਨੇ ਨੇ ਜਾਂ ਇਹ ਖੁਸ਼ ਰਹਿਣ, ਹੈ ਨਾ, ਘਰ ਇਹਨਾਂ ਦੇ ਇੱਦਾਂ ਦੀ ਪ੍ਰੋਬਲਮਸ ਰਹੀ ਹੈ ਜਾਂ ਆਪ ਰਹੇ ਨੇ, ਅਤੇ ਇਹ ਹੈ ਕਿ ਇਹ ਖੁਸ਼ ਰਹਿਣ ਹਮੇਸ਼ਾ, ਕਿ ਮੇਰਾ ਇਹਨਾਂ ਦਾ ਫੋਕਸ ਜ਼ਿਆਦਾ ਹੁੰਦਾ ਕਿ ਇਹ ਹਮੇਸ਼ਾ ਖੁਸ਼ ਰਹਿਣ ਔਰ ਅਸੀਂ ਆਪਣੀ ਲਾਈਫ ਛੋਟਾ ਪਰਿਵਾਰ ਖੁਸ਼ ਰਹੀਏ। ਬਾਕੀ ਕਿਉਂਕਿ ਮੇਰਾ ਵੀ ਲਾਈਫ ਜਦੋਂ ਮੈਂ ਅਸੀਂ ਸ਼ੁਰੂ ਗੇਮ 'ਚ, ਮੈਂ ਵੀ ਆਪਣੇ ਸਟਰਗਲ ਲਾਈਫ ਦੇਖੀ ਹੈ, ਤਾਂ ਉੱਦਾਂ ਹੀ ਇਹਨਾਂ ਦਾ ਹੁਣ ਮੇਰਾ ਇਹੀ ਰਹਿੰਦਾ ਕਿ ਇਹ ਖੁਸ਼ ਰਹਿਣ ਅਤੇ ਆਪਣੇ ਅੱਗੇ ਕਰਨ, ਅਸੀਂ ਇੱਕ ਦੂਜੇ ਦੀਆਂ ਆਪਣੀਆਂ ਖੁਆਇਸ਼ਾਂ ਪੂਰੇ ਕਰਦੇ ਹਾਂ। ਇਹ ਮੇਰੇ ਹੁੰਦੇ ਨੇ ਕਿ ਇਹ ਰਮਨ ਦੇ ਸ਼ੌਂਕੀਨ ਹੈ ਕਿ ਮੈਂ ਉਹ ਪੂਰੇ ਕਰਾਂ ਕਿ ਅਸੀਂ ਇੰਨਾ ਕਮਾਈਏ ਜਾਂ, ਹੈ ਨਾ, ਇੱਕ ਦੂਜੇ ਸ਼ੌਂਕ ਕਰੀਏ, ਹੈ ਨਾ। ਪੈਸਾ ਸਾਡੇ 'ਚ ਬਿਲਕੁਲ ਮੈਟਰ ਨਹੀਂ ਕਰਦਾ ਕਿਉਂਕਿ ਸਾਡਾ ਸਫ਼ਰ ਹੀ ਇੰਨਾ ਵਧੀਆ ਚੱਲ ਰਿਹਾ, ਪੈਸਾ ਅਸੀਂ ਲੈ ਕੇ ਨਹੀਂ ਆਉਂਦੇ। ਹਾਂ ਬਟ ਪੈਸਾ ਇਹ ਹੈ ਕਿ ਅਸੀਂ ਆਪਣੇ ਦੂਜਿਆਂ ਦਾ ਸ਼ੌਂਕ, ਹਾਸੀ ਮਜ਼ਾਕ ਜਾਂ ਬਾਹਰ ਘੁੰਮਣ ਫਿਰਨਾ ਜਾਣਾ ਸਾਡੇ ਦੋਨਾਂ 'ਤੇ।
0: ਦੇਖੋ ਇਹ ਗੱਲ ਤਾਂ ਹੈਗੀ ਹੈ ਨਾ, ਆਪਾਂ ਇਹ ਗੱਲ ਕਰ ਦਿੰਦੇ ਹਾਂ ਕਿ ਵੀ ਪੈਸਾ ਕੁਛ ਨਹੀਂ ਹੁੰਦਾ, ਪਰ ਮੈਂ ਕਹਿੰਦੀ ਹਾਂ ਕਿ ਪੈਸੇ ਤੋਂ ਬਿਨਾਂ ਵੀ ਕੁਝ ਨਹੀਂ ਹੁੰਦਾ।
1: ਬਿਲਕੁਲ ਜੀ ਬਿਲਕੁਲ,
0: ਤੁਹਾਨੂੰ ਇੱਕ ਵਧੀਆ
1: ਜ਼ਿੰਦਗੀ ਜਿਉਣ ਲਈ
0: ਪੈਸਾ
1: ਚਾਹੀਦਾ। ਬਾਕੀ ਅੱਜ ਕੱਲ੍ਹ ਕਿ ਰਿਸ਼ਤਿਆਂ 'ਚ ਸਭ ਨਾਲੋਂ ਜ਼ਿਆਦਾ ਜ਼ਰੂਰੀ ਪਿਆਰ ਆ, ਪੈਸਾ ਵੀ ਤਾਂ ਹੀ ਆਪਾਂ ਜ਼ਰੂਰਤ ਲਈ ਪੂਰਾ ਹੋ ਸਕਦਾ ਜੇ ਆਪਾਂ 'ਚ ਪਿਆਰ ਹੋਵੇ, ਜਾਂ ਆਪਾਂ 'ਚ ਪਿਆਰ ਨਹੀਂ ਹੋਵੇ ਤਾਂ ਪੈਸਾ ਵੀ ਕੀ ਕਰੋ
0: ਜੀ।
1: ਸਾਡੇ ਦੋਨਾਂ ਨੂੰ ਇੰਨੀ ਅੰਡਰਸਟੈਂਡਿੰਗ ਆ, ਇੰਨਾ ਪਿਆਰ ਆ ਹੱਦ ਜ਼ਿਆਦਾ, ਪੈਸਾ ਤਾਂ ਕਮਾਇਆ ਜਾ ਸਕਦਾ ਪਰ ਜੋ ਪਿਆਰ ਆ ਨਾ ਇੱਕ ਦੂਜਾ ਸਾਥ ਉਹ ਨਹੀਂ ਕਮਾਇਆ ਜਾ ਸਕਦਾ
0: ਜੀ। ਅਖੀਰ ਦੇ ਵਿੱਚ ਬਹੁਤ ਸਾਰੇ ਅਜਿਹੇ ਜੋੜੇ ਹੋਣਗੇ ਜਿਹੜੇ ਮਤਲਬ ਇੱਕ ਦੂਜੇ ਲਈ ਕੁਝ ਕਰਨਾ ਚਾਹੁੰਦੇ ਆ, ਹੈ ਨਾ। ਤੁਹਾਡੀ ਜੋੜੀ ਮਿਸਾਲ ਹੈ, ਮੈਂ ਮਿਸਾਲ ਇਸ ਲਈ ਕਿਹਾ ਕਿਉਂਕਿ ਜਿਵੇਂ ਭਾਜੀ ਹੋਰਾਂ ਨੇ ਕਿਹਾ ਕਿ ਜਦੋਂ ਉਹ ਜੋਬ ਦੇਖ ਰਹੇ ਸੀ ਤਾਂ ਤੁਸੀਂ ਕਿਹਾ ਉਨਾ ਟਾਈਮ ਮੈਂ ਕੰਮ ਕਰਦੀ ਹਾਂ,
1: ਹਾਂਜੀ,
0: ਤੁਸੀਂ ਆਪਣੀ ਪੜ੍ਹਾਈ 'ਤੇ ਫੋਕਸ ਕਰੋ।
1: ਬਿਲਕੁਲ।
0: ਉਹਨਾਂ ਸਾਰੇ ਜੋੜਿਆਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ, ਕਿਉਂਕਿ ਬਹੁਤ ਘੱਟ ਜੋੜੇ ਅਜਿਹੇ ਹੁੰਦੇ ਆ ਜਿਹੜੇ ਸੱਚੀ ਇੱਕ ਦੂਜੇ ਦੇ ਹਮਸਫ਼ਰ ਬਣਦੇ ਆ?
1: ਦੇਖੋ ਜੀ, ਸਾਰਿਆਂ ਤੋਂ ਪਹਿਲਾਂ ਤਾਂ ਮੈਂ ਜੋ ਮੈਨੂੰ ਲੱਗਦਾ ਵੀ ਇੱਥੇ ਕਹਿਣ ਯੋਗ ਹੈ ਵੀ ਸਭ ਤੋਂ ਪਹਿਲਾਂ ਤਾਂ ਜੋੜੇ ਦੇ ਵਿੱਚ, ਪਤੀ ਪਤਨੀ 'ਚ ਇੱਕ ਦੂਜੇ ਦੀ ਰਿਸਪੈਕਟ ਸਭ ਤੋਂ ਜ਼ਿਆਦਾ ਜ਼ਰੂਰੀ ਆ
0: ਜੀ।
1: ਕਿਉਂਕਿ ਅੱਜ ਕੱਲ੍ਹ ਜਿਹੜੇ ਰਿਸ਼ਤੇ ਨੇ ਆਪਾਂ ਦੇਖਦੇ ਹਾਂ, ਅਮੀਰਾਂ ਤੋਂ ਅਮੀਰਜ਼ਾਦਿਆਂ ਦੇ ਰਿਸ਼ਤੇ ਟੁੱਟ ਰਹੇ ਨੇ। ਪੈਸੇ ਦੀ ਕੋਈ ਕਮੀ ਨਹੀਂ ਪਰ ਇੱਜ਼ਤ ਦੀ ਕਮੀ ਆ, ਸਾਥ ਦੀ ਕਮੀ ਆ
0: ਜੀ।
1: ਤਾਂ ਸਭ ਤੋਂ ਪਹਿਲਾਂ ਜ਼ਰੂਰੀ ਆ ਵੀ ਇੱਕ ਦੂਜੇ ਪ੍ਰਤੀ ਸਮਰਪਿਤ ਹੋਵੋ, ਇੱਕ ਦੂਜੇ ਦੀ ਇੱਜ਼ਤ ਕਰੋ। ਜੇ ਤੁਸੀਂ ਇੱਕ ਦੂਜੇ ਦੀ ਇੱਜ਼ਤ ਕਰਦੇ ਹੋ, ਪਿਆਰ ਬਾਅਦ ਵਾਲੀ ਚੀਜ਼ ਆਉਂਦੀ ਆ। ਪਰ ਅੱਜ ਕੱਲ੍ਹ ਇੱਕ ਨਵਾਂ ਕੰਮ ਚੱਲਿਆ, ਕਹਿਣਗੇ ਜੀ ਪਿਆਰ ਤਾਂ ਬਹੁਤ ਆ ਬਟ ਚਾਰ ਬੰਦਿਆਂ ਸਾਹਮਣੇ ਜਨਾਨੀ ਪਤੀ ਨੂੰ ਕੁਛ ਵੀ ਬੋਲ ਦੂ, ਪਤੀ ਚਾਰ ਬੰਦਿਆਂ 'ਚ, ਚਾਰ ਘਰ ਦੇ ਘਰਦਿਆਂ 'ਚ ਜਨਾਨੀ ਨੂੰ ਕੁਛ ਵੀ ਬੋਲ ਦੂ, ਬਾਅਦ 'ਚ ਅੰਦਰ ਵੜ ਕੇ ਆਖਣਗੇ ਵੀ ਅਸੀਂ ਤਾਂ ਤੁਹਾਡਾ ਪਿਆਰ ਹੀ ਬਹੁਤ ਕਰਦੇ ਹਾਂ। ਬਈ ਉਹ ਕਿਹੜਾ ਪਿਆਰ ਆ ਜਿਹੜਾ ਚਾਰ ਬੰਦਿਆਂ 'ਚ ਜਨਾਨੀ ਦੀ ਬੇਇੱਜ਼ਤੀ ਕਰਨ ਦੀ ਹਿੰਮਤ ਰੱਖਦਾ? ਤਾਂ ਸਭ ਤੋਂ ਪਹਿਲਾਂ ਦੋਨਾਂ ਲਈ ਹੀ ਜ਼ਰੂਰੀ ਆ ਕਿ ਪਹਿਲਾਂ ਇੱਕ ਦੂਜੇ ਪ੍ਰਤੀ ਰਿਸਪੈਕਟ ਲੈ ਕੇ ਉਹ ਪਿਆਰ ਦੂਜਾ ਵਾ। ਪਰ ਰਹੀ ਪੈਸੇ ਦੀ ਗੱਲ, ਪੈਸਾ ਬਥੇਰਾ ਕਮਾਇਆ ਜਾ ਸਕਦਾ ਜੇ ਜੀਵਨ ਸਾਥੀ ਚੰਗਾ ਮਿਲਿਆ ਹੋਵੇ। ਹਾਲਾਂਕਿ ਇਹ ਲੋਕਾਂ 'ਚ ਸੋਚ ਵੀ ਬਣੀ ਆ ਵੀ ਜੇ ਕਿਸੇ ਕੋਈ ਪਤੀ ਵਧੀਆ ਪੋਸਟ 'ਤੇ ਆ ਵੀ ਉਹਦੀ ਜਨਾਨੀ ਤਾਂ ਜੀ ਪੈਸੇ 'ਤੇ ਮਰਦੀ ਆ, ਕਹਿ ਦਿੰਦੇ, ਜਾਂ ਮੰਨ ਲਓ ਕਹਿ ਦਿਓ ਜੀ ਪਤੀ ਆਰਮੀ 'ਚੋਂ ਆ ਤਾਂ ਇਹਨੂੰ ਤਾਂ ਪੈਸਾ ਦਿਖਦਾ। ਪੈਸਾ ਨਹੀਂ ਦਿਖਦਾ ਜਨਾਨੀਆਂ ਨੂੰ, ਜਨਾਨੀਆਂ ਨੂੰ ਬੰਦੇ ਦੇ ਮਰੇ ਹੋਏ ਸ਼ੌਂਕ ਦਿਖਦੇ ਨੇ, ਮੈਂ ਮੰਨਦੀ ਹਾਂ। ਜੋ ਨੌਕਰੀਆਂ ਕਰਨ ਦੇ ਬਾਵਜੂਦ ਵੀ ਅਧੂਰੇ ਰਹਿ ਗਏ, ਇੱਕ ਪਤਨੀ ਜਿਹੜੀ, ਜੇ ਆਪਾਂ ਪੜ੍ਹੀਆਂ ਲਿਖੀਆਂ ਪਤਨੀਆਂ ਦੀ ਨੌਕਰੀ ਪੈਸੇ ਕਰਨ ਵਾਲੀਆਂ ਦੀ ਜਾਂ ਘਰੋਂ ਕੰਮ ਤੋਰਨ ਵਾਲੀਆਂ ਦੀ ਗੱਲ ਕਰੀਏ, ਉਹ ਪੈਸੇ 'ਤੇ ਤਾਂ ਡਿਪੈਂਡ ਹੀ ਨਹੀਂ ਹੈਗੀਆਂ ਹਸਬੈਂਡ ਦੇ 'ਤੇ। ਜੇ ਮੈਂ ਆਪਦੀ ਗੱਲ ਕਰਾਂ ਤਾਂ ਜਦੋਂ ਦੀ ਮੇਰੀ ਮੈਰਿਜ, ਮੈਂ ਮੈਰਿਜ ਤੋਂ ਪਹਿਲਾਂ ਵੀ ਜੋਬ ਕਰਦੀ ਸੀ, ਮੈਰਿਜ ਤੋਂ ਬਾਅਦ ਵੀ ਜੋਬ ਕਰਦੀ ਰਹੀ ਹਾਂ, ਮੈਂ ਆਪਣੇ ਪਤੀ ਦੇ ਪੈਸੇ 'ਤੇ ਅੱਜ ਤੱਕ ਡਿਪੈਂਡ ਹੀ ਨਹੀਂ ਰਹੀ, ਕਿਉਂਕਿ ਮੈਂ ਆਪਦਾ ਚੰਗਾ ਖਾਸਾ ਆਪਣੀ ਵਾਹਿਗੁਰੂ ਦੀ ਮਿਹਰ ਨਾਲ ਵਧੀਆ ਪੈਸਾ ਮੈਂ ਆਪਦੀ ਜੋਬ ਤੋਂ ਕਮਾ ਰਹੀ ਹਾਂ ਸ਼ੁਰੂ ਤੋਂ ਹੀ।
0: ਜੀ

0: ਦੁਬਾਰਾ ਬੇਟੇ ਤੋਂ ਬਾਅਦ ਵੀ ਰੀਜੁਆਇਨ ਕਰ ਲਿਆ। ਪੈਸੇ 'ਤੇ ਤਾਂ ਆਪਾਂ ਮਰਦੇ ਨਹੀਂ, ਆਪਾਂ ਕਿਹੜੀ ਚੀਜ਼ 'ਤੇ ਮਰਦੇ ਹਾਂ, ਜਿਹੜੇ ਅਧੂਰੇ ਸ਼ੌਂਕ ਰਹਿ ਗਏ ਉਹਨਾਂ ਨੂੰ ਪੂਰੇ ਕਰਨ ਲਈ ਜੱਦੋ ਜਹਿਦ ਕਰ ਰਹੇ ਹਾਂ।
1: ਜੀ
0: ਤਾਂ ਆਪਣਾ ਇਹੀ ਹੋਣਾ ਚਾਹੀਦਾ ਵੀ ਆਪਾਂ ਆਪਸ 'ਚ ਇੱਕ ਦੂਜੇ ਪ੍ਰਤੀ ਰਿਸਪੈਕਟ ਨਾਲ ਰਹੋ, ਦੂਸਰੇ ਨੰਬਰ 'ਤੇ ਪਿਆਰ ਨਾਲ ਰਹੋ, ਪੈਸੇ ਨੂੰ ਇੰਨਾ ਵੀ ਜੀਵਨ 'ਚ ਮਹੱਤਵ ਨਾ ਦਿਓ ਵੀ ਤੁਹਾਡੇ 'ਚ ਤੇਰਾ ਮੇਰਾ ਜੀ। ਮੈਨੂੰ ਐਂ ਲੱਗਦਾ ਵੀ ਇਹ ਹੋਣਾ
1: ਤੇਰ-ਮੇਰ
0: ਚਾਹੀਦਾ,
1: ਨਹੀਂ ਹੋਣੀ ਚਾਹੀਦੀ।
0: ਪੈਸੇ 'ਚ ਤੇਰ ਮੇਰ ਨਹੀਂ ਹੋਣੀ ਚਾਹੀਦੀ। ਜਨਾਨੀ ਕਹੇ ਵੀ ਮੈਂ ਤਾਂ ਆਪਦੇ ਸੇਵ ਕਰਦੀ ਹਾਂ, ਮੈਂ ਸਾਰੇ ਇਹਦੇ ਖਰਚਾ ਲਾਂ, ਮੈਨੂੰ ਲੱਗਦਾ ਸੋਚ ਇਹ ਹੋਣੀ ਚਾਹੀਦੀ ਹੈ ਵੀ ਤੁਸੀਂ ਰੁਕੋ ਮੈਂ ਪੇਮੈਂਟ ਕਰਦੀ ਹਾਂ,
1: ਜੀ
0: ਮੈਨੂੰ ਇਹ ਚੀਜ਼ ਚੰਗੀ ਲੱਗੂਗੀ।
1: ਜੀ ਬਹੁਤ ਸੋਹਣੀ ਗੱਲ ਤੁਸੀਂ ਕਹੀ। ਸੋ ਤੁਸੀਂ ਦੋਵੇਂ ਇੱਥੇ ਆਏ, ਸਾਡੇ ਨਾਲ ਆਪਣੇ ਜ਼ਿੰਦਗੀ ਦੇ ਖੂਬਸੂਰਤ ਸਫ਼ਰ ਦੇ ਅਨੁਭਵ ਸਾਂਝੇ ਕੀਤੇ। ਇੱਥੇ ਆਉਣ ਲਈ, ਆਪਣੇ ਇਸ ਸਫ਼ਰ ਨੂੰ ਸਾਡੇ ਨਾਲ ਸਾਂਝਾ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
0: ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਸਾਨੂੰ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਧੰਨਵਾਦ।
2: ਧੰਨਵਾਦ
1: ਜੀ।
3: ਪ੍ਰੋਗਰਾਮ ਚੱਲ ਰਿਹਾ ਨਾਰੀ ਲੋਕ, ਅਤੇ ਤੁਸੀਂ ਸੁਣ ਰਹੇ ਸੀ ਹੁਣ ਪ੍ਰੋਗਰਾਮ ਦਾ ਇੱਕ ਛੋਟਾ ਜਿਹਾ ਸੈਗਮੈਂਟ ਜਿਹਦਾ ਨਾਂ ਹੈ ਸਿਲਸਿਲਾ ਤੇਰੀ ਮੇਰੀ ਜ਼ਿੰਦਗੀ,
0: ਤੇਰੀ ਮੇਰੀ ਇੱਕ ਜ਼ਿੰਦਗੀ।
3: ਜੀ,
0: ਸੋ ਇਸ ਸਿਲਸਿਲੇ ਤਹਿਤ ਹੁਣੇ ਆਪਾਂ ਗੱਲਬਾਤ ਸੁਣੀ ਹਰਪ੍ਰੀਤ ਕੌਰ ਅਤੇ ਰਮਨ
3: ਜੀਤ ਸਿੰਘ ਹੋਰਾਂ ਨਾਲ,
0: ਜੀ ਠੀਕ ਹੈ, ਇਹਨਾਂ ਨਾਲ ਗੱਲਬਾਤ ਕਰ ਰਹੀ ਸੀ ਰਣਦੀਪ ਪੰਧੇਰ।
3: ਬਿਲਕੁਲ।
0: ਸੋ ਹੁਣ ਸਮਾਂ ਵੀ ਇਜਾਜ਼ਤ ਨਹੀਂ ਦਿੰਦਾ ਕਿ ਹੋਰ ਗੱਲਬਾਤ ਕੀਤੀ ਜਾਵੇ, ਪ੍ਰੋਗਰਾਮ ਸਾਡੀਆਂ ਭੈਣਾਂ ਨੂੰ ਜ਼ਰੂਰ ਪਸੰਦ ਆਇਆ ਹੋਏਗਾ। ਅਤੇ ਜਿਹੜੇ ਨਾਰੀ ਲੋਕ ਪ੍ਰੋਗਰਾਮ ਦੇ ਵਿੱਚ ਇਹ ਸਿਲਸਿਲੇ ਚੱਲਦੇ ਨੇ, ਜਿੱਦਾਂ ਤੇਰੀ ਮੇਰੀ ਇੱਕ ਜਿੰਦੜੀ ਹੋ ਗਿਆ, ਹੁਨਰ ਸਿਲਸਿਲਾ ਇੱਕ ਸਾਡਾ ਚੱਲਦਾ ਹੁੰਦਾ ਹੈ ਨਾ,
3: ਬਿਲਕੁਲ,
0: ਤਾਂ ਇਹਨਾਂ ਬਾਰੇ ਵੀ ਸਾਨੂੰ ਭੈਣਾਂ ਜ਼ਰੂਰ ਦੱਸਿਆ ਕਰਨ। ਇੱਕ ਵਾਰ ਫੇਰ ਗੁਜ਼ਾਰਿਸ਼ ਹੈ, ਅੱਜ ਸੁਨੇਹੇ ਪ੍ਰੋਗਰਾਮ ਆਏਗਾ ਦੁਪਹਿਰੇ 2:30 ਵਜੇ, 9495-0-26-68 ਨੰਬਰ 'ਤੇ ਭੈਣੋ ਤੁਸੀਂ ਸਾਨੂੰ ਮੈਸੇਜ ਕਰਕੇ ਸਾਡੇ ਪ੍ਰੋਗਰਾਮਾਂ ਸੰਬੰਧੀ ਆਪਣੀ ਰਾਏ ਜਾਂ ਕੋਈ ਸੁਝਾਅ ਜ਼ਰੂਰ ਭੇਜਣਾ।
3: ਜੀ,
0: ਹੁਣ ਇਸ ਉਮੀਦ ਦੇ ਨਾਲ ਹੀ ਕਿ ਪ੍ਰੋਗਰਾਮ ਪਸੰਦ ਕੀਤਾ ਹੋਣਾ, ਮੈਨੂੰ ਅੰਮ੍ਰਿਤਪਾਲ ਕੌਰ ਨੂੰ
3: ਤੇ ਮੈਨੂੰ ਕਮਲਪ੍ਰੀਤ ਕੌਰ ਨੂੰ
0: ਦਿਓ ਇਜਾਜ਼ਤ।

FM band 100.2 MHz ਤੇ live streaming ਜ਼ਰੀਏ news on AIR app ਤੇ ਅਸੀਂ ਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾਓ, ਇਸ ਵੇਲੇ ਦੁਪਹਿਰ ਦੇ 1 ਵੱਜ ਰਹੇ ਨੇ। ਹੁਣ ਵੇਲਾ ਹੁੰਦਾ ਹੈ ਸਾਡੇ ਕੇਂਦਰ ਤੋਂ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਤੇ ਉਹਨਾਂ ਦਾ ਪ੍ਰਸਾਰਣ ਵਕਤ ਦਾ। ਹੁਣ ਤੋਂ ਕੁਛ ਪਲ ਬਾਅਦ ਯਾਨੀ ਕਿ 1:02 'ਤੇ ਪੇਸ਼ ਕਰਾਂਗੇ ਪ੍ਰੋਗਰਾਮ ਨਗਮੀ, ਜਿਸ ਦੇ ਵਿੱਚ ਤੁਹਾਡੀ ਫਰਮਾਇਸ਼ਾਂ ਦੇ ਆਧਾਰ 'ਤੇ ਹਿੰਦੀ ਗੀਤ ਸੁਣਵਾਏ ਜਾਣਗੇ। 1:10 'ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਸਮਾਚਾਰ ਸਾਡੇ ਜਲੰਧਰ ਕੇਂਦਰ ਤੋਂ। 1:15 ਲੈ ਕੇ ਹਾਜ਼ਰ ਹੋਵਾਂਗੇ ਨਗਮੀ ਪ੍ਰੋਗਰਾਮ ਦਾ ਬਾਕੀ ਰਹਿੰਦਾ ਹਿੱਸਾ। ਇੱਕ ਵੱਜ ਕੇ 40 ਮਿੰਟ 'ਤੇ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ। 1:50 'ਤੇ ਉਰਦੂ ਵਿੱਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ। 2:00 ਪੇਸ਼ ਕਰਾਂਗੇ ਫੌਜੀ ਵੀਰਾਂ ਲਈ ਵਿਸ਼ੇਸ਼ ਪ੍ਰੋਗਰਾਮ ਸਰਫਰੋਸ਼। 2:15 ਤੁਸੀਂ ਸੁਣੋਗੇ ਦੁਪਹਿਰ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ। ਇਸ ਦੇ ਨਾਲ ਹੀ 2:30 ਪੇਸ਼ ਕਰਾਂਗੇ ਪ੍ਰੋਗਰਾਮ ਸੁਨੇਹੇ। 3:00 ਤੋਂ ਲੈ ਕੇ 5:00 ਤੱਕ ਤੁਹਾਨੂੰ ਸੁਣਾਇਆ ਜਾਏਗਾ ਕੌਮੀ ਸੇਵਾ ਵਿਵਿਧ ਭਾਰਤੀ ਦਾ ਪ੍ਰਸਾਰਣ ਸਾਡੇ ਮੁੰਬਈ ਕੇਂਦਰ ਤੋਂ। 5:00 ਤੁਸੀਂ ਸੁਣੋਗੇ ਨਿਊਜ਼ ਹੈਡਲਾਈਨ ਤੇ 5:02 ਤੇ ਪ੍ਰੋਗਰਾਮ ਗੱਲਾਂ ਚੋਂ ਗੱਲ। 5:30 ਲੈ ਕੇ ਹਾਜ਼ਰ ਹੋਵਾਂਗੇ ਕਿਸਾਨ ਵੀਰਾਂ ਤੇ ਕਿਸਾਨ ਭੈਣਾਂ ਦਾ ਪਸੰਦੀਦਾ ਪ੍ਰੋਗਰਾਮ ਕਿਸਾਨ ਬਾਣੀ, ਜਿਸ ਦੇ ਵਿੱਚ ਅੱਜ ਦਾ ਵਿਸ਼ਾ ਹੈ ਝੋਨੇ ਦੀ ਫਸਲ ਦੇ ਵਿੱਚ ਬੀਜ ਸੋਧ ਦੀ ਮਹੱਤਤਾ। ਅਤੇ ਇਸ ਵਿਸ਼ੇ ਬਾਰੇ ਗੱਲਬਾਤ ਕਰਨਗੇ ਧਰਮਿੰਦਰ ਸਿੰਘ ਸੰਧੂ ਹੋਰੀ ਡਾਕਟਰ ਗੁਰਮਾਲ ਸਿੰਘ ਹੋਰਾਂ ਨਾਲ।

6 ਵਜੇ ਤੁਸੀਂ ਸੁਣੋਗੇ ਹਿੰਦੀ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ ਤੇ 6:05 ਤੇ ਇੱਕ ਵਾਰ ਫਿਰ ਤੋਂ ਸਾਡੇ ਕੇਂਦਰ ਤੋਂ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਤੇ ਪ੍ਰਸਾਰਣ ਵਕਤ ਦੱਸਿਆ ਜਾਏਗਾ। ਛੇ ਵਜੇ 20 ਮਿੰਟ ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਸਮਾਚਾਰ ਜੋ ਕਿ ਸਾਡੇ ਜਲੰਧਰ ਕੇਂਦਰ ਤੋਂ ਰਿਲੇਅ ਕੀਤੀਆਂ ਜਾਣਗੀਆਂ। 6:30 ਵਜੇ ਲੈ ਕੇ ਹਾਜ਼ਰ ਹੋਵਾਂਗੇ ਨੌਜਵਾਨਾਂ ਲਈ ਵਿਸ਼ੇਸ਼ ਪ੍ਰੋਗਰਾਮ ਵਿਪ ਕਿਓਰ। 7 ਵਜੇ ਤੁਸੀਂ ਸੁਣੋਗੇ ਨਿਊਜ਼ ਹੈਡਲਾਈਨ ਤੇ 7:02 ਤੇ ਤੁਸੀਂ ਸਰਵਣ ਕਰੋਗੇ ਪ੍ਰੋਗਰਾਮ ਬੰਦਗੀ। 7:30 ਵਜੇ ਪੇਸ਼ ਕਰਾਂਗੇ ਪੰਜਾਬੀ ਵਿੱਚ ਖਬਰਾਂ ਜੋ ਕਿ ਸਾਡੇ ਜਲੰਧਰ ਕੇਂਦਰ ਤੋਂ ਰਿਲੇਅ ਕੀਤੀਆਂ ਜਾਣਗੀਆਂ। 7:40 ਤੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਸ਼ਾਮ ਸੁਹਾਨੀ। 8:15 ਪੇਸ਼ ਕਰਾਂਗੇ ਪ੍ਰੋਗਰਾਮ ਵਿਰਾਸਤ। 9:15 ਤੁਸੀਂ ਸੁਣੋਗੇ ਸਮਾਚਾਰ ਸੰਧਿਆ ਸਾਡੇ ਦਿੱਲੀ ਕੇਂਦਰ ਤੋਂ। 9:00 ਤੋਂ ਲੈ ਕੇ 10:00 ਤੱਕ ਤੁਸੀਂ ਸੁਣੋਗੇ ਕੌਮੀ ਸੇਵਾ ਵਿਵਿਧ ਭਾਰਤੀ ਦਾ ਪ੍ਰਸਾਰਣ ਸਾਡੇ ਦਿੱਲੀ ਕੇਂਦਰ ਤੋਂ। 10:00 ਪੇਸ਼ ਕਰਾਂਗੇ ਨਿਊਜ਼ ਹੈਡਲਾਈਨ ਤੇ 10:02 ਤੇ ਪ੍ਰੋਗਰਾਮ ਪੰਜਾਬੀ ਤੜਕਾ। 10:30 ਤੁਸੀਂ ਸੁਣੋਗੇ ਪ੍ਰੋਗਰਾਮ ਰਜਨੀ ਗੰਧਾ। 11:00 ਪੇਸ਼ ਕਰਾਂਗੇ ਹਿੰਦੀ ਵਿੱਚ ਸਮਾਚਾਰ ਜੋ ਕਿ ਸਾਡੇ ਦਿੱਲੀ ਕੇਂਦਰ ਤੋਂ ਰਿਲੇਅ ਕੀਤੇ ਜਾਣਗੇ ਤੇ 11:05 ਤੇ ਅੰਗਰੇਜ਼ੀ ਵਿੱਚ ਸਮਾਚਾਰ। 11:10 ਤੇ ਸਾਡੀ ਅੱਜ ਦੀ ਸਭਾ ਦੀ ਸਮਾਪਤੀ ਹੋਵੇਗੀ। ਇਹ ਸੀ ਸਾਡੇ ਕੇਂਦਰ ਤੋਂ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਤੇ ਇਹਨਾਂ ਦਾ ਪ੍ਰਸਾਰਣ ਵਕਤ।

ਐਫਐਮ ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਵੇਲਾ ਹੁੰਦਾ ਹੈ ਪ੍ਰੋਗਰਾਮ ਨਗਮੇ ਦਾ। ਇਸ ਪ੍ਰੋਗਰਾਮ ਦੇ ਤਹਿਤ ਅਸੀਂ ਤੁਹਾਨੂੰ ਤੁਹਾਡੇ ਭੇਜੇ ਗਏ ਖੱਤਾਂ ਦੇ ਆਧਾਰ ਤੇ ਤੁਹਾਡੇ ਪਸੰਦੀਦਾ ਹਿੰਦੀ ਗੀਤ ਸੁਣਵਾਉਂਦੇ ਹਾਂ। ਸੋ ਇਸ ਪ੍ਰੋਗਰਾਮ ਦੇ ਵਿੱਚ ਸਾਨੂੰ ਪਹਿਲਾ ਖੱਤ ਭੇਜਣ ਵਾਲੇ ਨੇ ਗਾਂਧੀ ਚੌਂਕ ਰੋਪੜ ਤੋਂ ਹਰਦੇਵ ਮੀਕਾ, ਬਲਵਿੰਦਰ ਵਿਰਕ ਜਾਂ ਤੇਗ ਵਿਰਕ ਮੀਕਾ ਵਿਰਕ ਹੋਰੀ। ਮੁੱਲਾਪੁਰ ਮੰਡੀ ਤੋਂ ਕ੍ਰਿਸ਼ਨ ਗੋਪਾਲ ਸ਼ਰਮਾ, ਰਾਜ ਸ਼ਰਮਾ, ਮੰਜੂ, ਆਸ਼ੀਸ਼, ਬਿੱਟੂ, ਦੀਪਕ। ਇਸਦੇ ਨਾਲ ਹੀ ਅਗਲਾ ਖੱਤ ਸਾਨੂੰ ਭੇਜ ਰਹੇ ਨੇ ਬਿੱਟੂ ਰਾਜਾ, ਨਰਿੰਦਰ ਸ਼ਰਮਾ, ਸ਼ਵਿਤਾ ਅਤੇ ਪੁਸ਼ਕਰ। ਪ੍ਰੋਗਰਾਮ ਨਗਮੇ ਲਈ ਅਗਲਾ ਖੱਤ ਭੇਜਣ ਵਾਲੇ ਨੇ ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ, ਕਰਨ, ਗੀਤੂ, ਹਾਰਦਿਕ, ਨਿਹਾਰਿਕਾ ਅਤੇ ਵੰਸ਼ ਬੱਤਾ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਤੁਹਾਨੂੰ ਸੁਣਵਾਉਂਦੇ ਹਾਂ ਇਹ ਗੀਤ, ਜਿਸ ਗੀਤ ਨੂੰ ਅਸੀਂ ਲਿਆ ਫਿਲਮ ਯਾਰੀਆਂ ਦੇ ਵਿੱਚੋਂ।

ਤੋ ਸੁਣ ਰਹੇ ਸੀ ਪ੍ਰੋਗਰਾਮ ਨਗਮੇ। ਇਸ ਦੇ ਨਾਲ ਇਹ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ ਅਤੇ ਇੱਕ ਵਾਰ ਫਿਰ ਤੋਂ ਲੈ ਕੇ ਹਾਜ਼ਰ ਹੋਵਾਂਗੇ 1:15 ਪ੍ਰੋਗਰਾਮ ਨਗਮੇ। ਐਫ ਐਮ 100.2 ਮੈਗਾਹਰਟਸ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸੋ ਮਿਲਾਓ, ਇਸ ਵੇਲੇ ਦੁਪਹਿਰ ਦੇ 1:10 ਹੋ ਰਹੇ ਨੇ। ਹੁਣ ਤੁਸੀਂ ਸੁਣੋਗੇ ਪ੍ਰਦੇਸ਼ਿਕ ਸਮਾਚਾਰ ਸਾਡੇ ਜਲੰਧਰ ਕੇਂਦਰ ਤੋਂ।

नमस्कार, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਰਮੇਸ਼ ਲਾਲ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪੰਜਾਬ ਵਿੱਚ 26 ਮਈ ਨੂੰ ਹੋਣ ਵਾਲੀਆਂ ਨਗਰ ਨਿਗਮਾਂ, ਨਗਰ ਕੌਂਸਲਾਂ, ਨਗਰ ਪੰਚਾਇਤਾਂ ਸਮੇਤ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਲਈ 10,809 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਨੇ। ਸ਼ਨੀਵਾਰ ਨੂੰ ਨਾਮਜ਼ਦਗੀਆਂ ਦਾਖਲ ਕਰਨ ਦਾ ਆਖਰੀ ਦਿਨ ਸੀ। 8 ਨਗਰ ਨਿਗਮਾਂ ਸਮੇਤ 105 ਸਥਾਨਕ ਸੰਸਥਾਵਾਂ ਲਈ ਚੋਣਾਂ ਹੋਣਗੀਆਂ। ਰਾਜ ਚੋਣ ਕਮਿਸ਼ਨ ਅਨੁਸਾਰ 8 ਨਗਰ ਨਿਗਮਾਂ ਲਈ 2,154 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਨੇ। 76 ਨਗਰ ਕੌਂਸਲਾਂ ਲਈ 7,334 ਅਤੇ 21 ਨਗਰ ਪੰਚਾਇਤਾਂ ਲਈ 1,321 ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ ਨੇ। ਨਾਮਜ਼ਦਗੀ ਪੱਤਰਾਂ ਦੀ ਪੜਤਾਲ ਅੱਜ ਹੋਵੇਗੀ, ਜਦੋਂ ਕਿ ਨਾਮਜ਼ਦਗੀਆਂ ਵਾਪਸ ਲੈਣ ਦਾ ਆਖਰੀ ਦਿਨ ਕੱਲ੍ਹ 19 ਮਈ ਨਿਰਧਾਰਿਤ ਕੀਤਾ ਗਿਆ ਏ। ਇਨ੍ਹਾਂ ਚੋਣਾਂ ਦੇ ਨਤੀਜੇ 29 ਮਈ ਨੂੰ ਐਲਾਨੇ ਜਾਣਗੇ। ਕਮਿਸ਼ਨ ਨੇ ਚੋਣਾਂ ਨੂੰ ਨਿਰਪੱਖ, ਸੁਤੰਤਰ ਅਤੇ ਸ਼ਾਂਤੀਪੂਰਨ ਢੰਗ ਨਾਲ ਕਰਵਾਉਣ ਲਈ ਸੂਬੇ ਦੇ 23 ਜ਼ਿਲ੍ਹਿਆਂ ਵਿੱਚ IAS ਅਤੇ ਸੀਨੀਅਰ PCS ਅਧਿਕਾਰੀਆਂ ਨੂੰ ਨਿਗਰਾਨ ਨਿਯੁਕਤ ਕੀਤਾ ਏ। ਇਸੇ ਦੌਰਾਨ ਮੋਹਾਲੀ ਦੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫਸਰ ਸ਼੍ਰੀਮਤੀ ਕੋਮਲ ਮਿੱਤਲ ਨੇ ਜਾਣਕਾਰੀ ਦਿੱਤੀ ਏ ਕਿ ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਨਗਰ ਕੌਂਸਲ ਖਰੜ ਦੀਆਂ ਆਮ ਚੋਣਾਂ ਮੁਲਤਵੀ ਕਰਨ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਖਰੜ ਦੀਆਂ ਚੋਣਾਂ ਕਰਵਾਉਣ ਸਬੰਧੀ ਅਗਲੀ ਕਾਰਵਾਈ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਤੋਂ ਨਵਾਂ ਨੋਟੀਫਿਕੇਸ਼ਨ ਪ੍ਰਾਪਤ ਹੋਣ ਮਗਰੋਂ ਕੀਤੀ ਜਾਵੇਗੀ। ਲੁਧਿਆਣਾ ਪੁਲਿਸ ਨੇ ਉੱਤਰੀ ਭਾਰਤ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਸਾਈਬਰ ਧੋਖਾਧੜੀ ਸਿੰਡੀਕੇਟ ਨਾਲ ਸੰਬੰਧਿਤ ਮਾਮਲੇ ਵਿੱਚ ਕੁਝ ਹੋਰ ਗ੍ਰਿਫਤਾਰੀਆਂ ਅਤੇ ਬਰਾਮਦਗੀਆਂ ਕੀਤੀਆਂ ਨੇ। ਪੁਲਿਸ ਨੇ ਇਸ ਧੋਖਾਧੜੀ ਦਾ 15 ਮਈ ਨੂੰ ਪਰਦਾਫਾਸ਼ ਕੀਤਾ ਸੀ। ਇਹ ਸਿੰਡੀਕੇਟ ਜ਼ਿਆਦਾਤਰ ਉੱਤਰੀ ਅਮਰੀਕਾ ਅਤੇ ਪੱਛਮੀ ਯੂਰਪੀਅਨ ਦੇਸ਼ਾਂ ਦੇ ਲੋਕਾਂ ਨੂੰ ਨਿਸ਼ਾਨਾ ਬਣਾ ਰਿਹਾ ਸੀ। ਇਹ ਧੋਖੇਬਾਜ਼ ਖੁਦ ਨੂੰ ਬੈਂਕਰਾਂ ਵਜੋਂ ਪੇਸ਼ ਕਰਦੇ ਸਨ ਤਾਂ ਜੋ ਲੋਕਾਂ ਦੇ ਪੈਸੇ ਜਾਲੀ ਖਾਤਿਆਂ ਵਿੱਚ ਤਬਦੀਲ ਕੀਤੇ ਜਾ ਸਕਣ। ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਇਸ ਅੰਤਰਰਾਸ਼ਟਰੀ ਸਾਈਬਰ ਧੋਖਾਧੜੀ ਮਾਮਲੇ ਵਿੱਚ ਸ਼ਾਮਲ ਲੋਕਾਂ ਤੋਂ 25 ਹੋਰ ਲੈਪਟਾਪ ਅਤੇ 50 ਮੋਬਾਈਲ ਫੋਨ ਬਰਾਮਦ ਕੀਤੇ ਗਏ ਨੇ। ਉਨ੍ਹਾਂ ਦੱਸਿਆ ਕਿ ਕਿਉਂਕਿ ਇਹ ਮਾਮਲਾ ਬਹੁਤ ਵੱਡਾ ਹੈ, ਇਸ ਲਈ ਇਸ ਵਿੱਚ ਆਮਦਨ ਕਰ ਵਿਭਾਗ ਅਤੇ ਰਾਜ ਸਾਈਬਰ ਕ੍ਰਾਈਮ ਸੈੱਲ ਵੀ ਸ਼ਾਮਲ ਹੋ ਗਏ ਨੇ ਅਤੇ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਵਿੱਚ ਕਈ ਪੁਲਿਸ ਟੀਮਾਂ ਪੂਰੇ ਸਿੰਡੀਕੇਟ ਨੂੰ ਬੇਨਕਾਬ ਕਰਨ ਲਈ ਕੰਮ ਕਰ ਰਹੀਆਂ ਨੇ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਬੀਤੇ ਕੱਲ੍ਹ ਵਿਸ਼ਵਕਰਮਾ ਵੈਲਫੇਅਰ ਸੁਸਾਇਟੀ ਨਾਭਾ ਵੱਲੋਂ ਦਿੱਲੀ ਫਤਿਹ ਦਿਵਸ ਨੂੰ

0: ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੀ ਜਨਮ ਸ਼ਤਾਬਦੀ ਸਬੰਧੀ ਨਾਭਾ ਵਿਖੇ ਕਰਵਾਏ ਸਮਾਗਮ ਵਿੱਚ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਕਿਹਾ ਕਿ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਜੀ ਦਾ ਇਤਿਹਾਸ ਸੂਰਬੀਰਤਾ, ਇਮਾਨਦਾਰੀ ਅਤੇ ਕੌਮੀ ਸੇਵਾ ਨਾਲ ਭਰਪੂਰ ਹੈ।
1: मैं सोचता हूँ कि इनके जीवन को हम जो पढ़ते हैं तो ऐसा लगता है एक तरह से जन्म से व्यक्ति बड़ा नहीं बनता है, आदमी अपने कर्म से बड़ा बनता है। और ये उन्होंने धर्म और खालसा के रक्षा के लिए जितने युद्ध किए हैं, के परिवार का भी जो बलिदान हुआ है, वो वास्तव में हमको ये सिखाता है कि केवल जन्मदिन मिलकर के पुष्प चढ़ाने से काम नहीं चलता है, हमको भी अपने जीवन में समाज के लिए, देश के लिए कुछ करना चाहिए, जिसके कारण से हम परोपकार के आधार पर ही अपने आप को शांत कर सकते।
0: ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਸਮਾਜ ਨੂੰ ਇਕਜੁੱਟ ਕਰਨ ਅਤੇ ਨਵੀਂ ਪੀੜ੍ਹੀ ਵਿੱਚ ਚੰਗੇ ਸੰਸਕਾਰ ਪੈਦਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਨੇ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਨਸ਼ੀਲੇ ਪਦਾਰਥਾਂ ਅਤੇ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਡਿਊਲ ਦੇ ਇੱਕ ਮੈਂਬਰ ਨੂੰ 7 ਆਧੁਨਿਕ ਪਿਸਤੌਲਾਂ ਅਤੇ 2 ਕਿਲੋਗ੍ਰਾਮ ਤੋਂ ਵੱਧ ਮਾਤਰਾ ਵਿੱਚ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫਤਾਰ ਕੀਤਾ ਗਿਆ ਮੁਲਜ਼ਮ ਵਰਚੁਅਲ ਨੰਬਰਾਂ ਰਾਹੀਂ ਵਿਦੇਸ਼ੀ ਤਸਕਰਾਂ ਦੇ ਸੰਪਰਕ ਵਿੱਚ ਸੀ ਅਤੇ ਪੰਜਾਬ ਵਿੱਚ ਅੱਗੇ ਸਪਲਾਈ ਕਰਨ ਲਈ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਖੇਪ ਪ੍ਰਾਪਤ ਕਰਦਾ ਸੀ। ਇਸ ਸੰਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹੋਈ ਇੱਕ ਤਾਜ਼ਾ ਖੋਜ ਰਾਹੀਂ ਅਜਿਹੀ ਤਕਨੀਕ ਵਿਕਸਿਤ ਕੀਤੀ ਗਈ ਹੈ ਜੋ ਦ੍ਰਿਸ਼ਟੀਹੀਣ ਵਿਅਕਤੀਆਂ ਨੂੰ ਘਰਾਂ, ਦਫ਼ਤਰਾਂ ਅਤੇ ਹੋਰ ਜਨਤਕ ਇਮਾਰਤਾਂ ਦੇ ਅੰਦਰੂਨੀ ਹਿੱਸਿਆਂ ਵਿੱਚ ਸੁਰੱਖਿਅਤ ਤਰੀਕੇ ਨਾਲ ਚੱਲਣ ਵਿੱਚ ਮਦਦਗਾਰ ਹੋ ਸਕਦੀ ਹੈ। ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਵਿਭਾਗ ਦੀ ਖੋਜਾਰਥੀ ਡਾਕਟਰ ਸੁਮਨਦੀਪ ਕੌਰ ਵੱਲੋਂ ਨਿਗਰਾਨ ਡਾਕਟਰ ਲਖਵਿੰਦਰ ਕੌਰ ਅਤੇ ਸਹਿ ਨਿਗਰਾਨ ਡਾਕਟਰ ਮਦਨ ਲਾਲ ਦੀ ਅਗਵਾਈ ਵਿੱਚ ਕੀਤੀ ਇਸ ਖੋਜ ਨੂੰ ਅਕਾਦਮਿਕ ਪੱਧਰ 'ਤੇ ਵੀ ਮਾਨਤਾ ਮਿਲੀ ਹੈ। ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਵਿੱਚ ਕਈ ਥਾਵਾਂ 'ਤੇ ਅੱਜ ਅਤੇ 19 ਮਈ ਨੂੰ ਗਰਮੀ ਦਾ ਯੈਲੋ ਅਲਰਟ ਜਾਰੀ ਕੀਤਾ ਹੈ ਅਤੇ 20 ਤੋਂ 23 ਮਈ ਤੱਕ ਦੋਵਾਂ ਸੂਬਿਆਂ ਵਿੱਚ ਜ਼ਬਰਦਸਤ ਗਰਮੀ ਪੈਣ ਦਾ ਯੈਲੋ ਅਲਰਟ ਜਾਰੀ ਕਰਦਿਆਂ ਲੋਕਾਂ ਨੂੰ ਆਪਣੇ ਬਚਾਅ ਲਈ ਚੌਕਸ ਰਹਿਣ ਦੀ ਅਪੀਲ ਕੀਤੀ ਹੈ। ਇਸ ਦੌਰਾਨ ਦੋਵਾਂ ਰਾਜਾਂ ਵਿੱਚ ਮੌਸਮ ਖੁਸ਼ਕ ਰਹੇਗਾ। ਪੰਜਾਬ ਵਿੱਚ ਬੀਤੇ 24 ਘੰਟਿਆਂ ਦੌਰਾਨ ਤਾਪਮਾਨ ਵਿੱਚ 1.2 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ। ਇੱਥੇ ਕਈ ਜ਼ਿਲ੍ਹਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਹੈ। ਬਠਿੰਡਾ 43.1 ਡਿਗਰੀ ਸੈਲਸੀਅਸ ਨਾਲ ਪੰਜਾਬ ਦਾ ਸਭ ਤੋਂ ਗਰਮ ਸ਼ਹਿਰ ਰਿਹਾ, ਜਦਕਿ ਹਰਿਆਣਾ ਵਿੱਚ ਤਾਪਮਾਨ ਵਿੱਚ 1.9 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ @AIRRNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 ਤੇ। ਨਮਸਕਾਰ।
2: ਫਮੈਂਡ 100.2 ਮੈਗਾਹਰਟਸ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਝ ਲਓ ਇਸ ਵੇਲੇ 1:15 ਹੋ ਰਹੇ ਨੇ। ਹੁਣ ਪੇਸ਼ ਹੈ ਪ੍ਰੋਗਰਾਮ ਨਗਮੇ ਦਾ ਬਾਕੀ ਰਹਿੰਦਾ ਹਿੱਸਾ ਅਤੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਕਮਲਪ੍ਰੀਤ ਕੌਰ। ਸੋ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਖੱਤਾਂ ਦੇ ਆਧਾਰ 'ਤੇ ਤੁਹਾਡੇ ਪਸੰਦੀਦਾ ਹਿੰਦੀ ਗੀਤ ਸੁਣਾਉਂਦੇ ਹੁੰਦੇ ਹਾਂ। ਸੋ ਖੱਤ ਸਾਨੂੰ ਭੇਜਣ ਵਾਲੇ ਨੇ ਮੁੱਖ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ। ਪ੍ਰੋਗਰਾਮ ਲਈ ਅਗਲਾ ਖੱਤ ਭੇਜ ਰਹੇ ਨੇ ਕਰਨਵੀਰ ਹਾਊਸ ਗੋਬਿੰਦਗੜ੍ਹ, ਗੋਬਿੰਦ ਸਿੰਘ ਨਗਰ ਤੋਂ ਪ੍ਰੇਮ ਸਿੰਘ, ਮਨਜੀਤ ਕੌਰ, ਕਰਨਵੀਰ ਕਰਨ, ਦੁਪਿੰਦਰ, ਵਰਿੰਦਰ, ਸਿਮਰਨ, ਕੁਲਦੀਪ, ਏਕਮ, ਦਮਨ ਹੋਰੀ। ਪ੍ਰੋਗਰਾਮ ਲਈ ਸਾਨੂੰ ਅਗਲਾ ਖੱਤ ਭੇਜਿਆ ਜੀ ਪਿੰਡ ਥਾਣਾ ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਸ਼ਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਗੀਤਾ ਔਰ ਸੀਤਾ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਤੁਹਾਨੂੰ ਸੁਣਵਾਉਂਦੇ ਹਾਂ ਪ੍ਰੋਗਰਾਮ ਦੇ ਵਿੱਚ ਇਹ ਗੀਤ। ਇਸ ਗੀਤ ਨੂੰ ਗਾਇਆ ਲਤਾ ਮੰਗੇਸ਼ਕਰ ਨੇ।

ਪ੍ਰੋਗਰਾਮ ਚੱਲ ਰਿਹਾ ਨਗਮੇਤ। ਇਸ ਪ੍ਰੋਗਰਾਮ ਦੇ ਵਿੱਚ ਸਾਨੂੰ ਅਗਲਾ ਖੱਤ ਭੇਜਣ ਵਾਲੇ ਨੇ ਮੁਕਤਸਰ ਤੋਂ ਬੱਬੂ ਸਿੰਘ ਧੀਮਾਨ, ਬਲਜਿੰਦਰ ਕੌਰ ਧੀਮਾਨ, ਰਵਨੀਤ, ਨੀਸ਼ੂ, ਭੁਪਿੰਦਰ। ਪ੍ਰੋਗਰਾਮ ਦੇ ਵਿੱਚ ਸਾਨੂੰ ਅਗਲਾ ਖੱਤ ਮਿਲਿਆ ਚੱਕਲਾ ਬਾਜ਼ਾਰ ਸਮਾਣਾ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਜਿੰਦਲ, ਹਸਮੁਖ ਜਿੰਦਲ ਅਤੇ ਪੁਰਾਹੀ ਖੁਸ਼ਦਿਲ ਹੋਣਾ ਦਾ। ਪ੍ਰੋਗਰਾਮ ਦੇ ਵਿੱਚ ਅਗਲਾ ਖੱਤ ਭੇਜਣ ਵਾਲੇ ਨੇ ਰਾਵਰ ਕਰਨਾਲ ਤੋਂ ਗਿਆਨ ਭੂਸ਼ਣ ਸ਼ਰਮਾ, ਸੋਮਨਾਥ ਕਾਲੀਆ ਅਤੇ ਇਹਨਾਂ ਦਾ ਪੂਰਾ ਪਰਿਵਾਰ। ਇਹਨਾਂ ਸਾਰਿਆਂ ਦੀ ਰਲੇ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ। ਅਤੇ ਇਸ ਗੀਤ ਨੂੰ ਆਵਾਜ਼ ਦਿੱਤੀ ਹੈ AKR ਨੇ।

ਇਸ ਨਾਲ ਹੀ ਪ੍ਰੋਗਰਾਮ ਦੇ ਲਈ ਸਾਨੂੰ ਅਗਲੀ ਫਰਮਾਇਸ਼ ਭੇਜਣ ਵਾਲੇ ਨੇ ਰਾਜ, ਮਨਜੂ, ਆਸ਼ੀਸ਼, ਬਿੱਟੂ, ਦੀਪਕ ਖੋਰੀ। ਪ੍ਰੋਗਰਾਮ ਨਗਮੇ ਲਈ ਸਾਨੂੰ ਅਗਲੀ ਫਰਮਾਇਸ਼ ਭੇਜ ਰਹੇ ਨੇ ਜੀ ਪਟਿਆਲਾ ਤੋਂ ਹੀ ਰਜਤ, ਰਿੰਪੀ, ਸੁਖਵਿੰਦਰ ਹੋਰੀ। ਪ੍ਰੋਗਰਾਮ ਲਈ ਅਗਲੀ ਫਰਮਾਇਸ਼ ਭੇਜ ਰਹੇ ਨੇ ਪਿੰਡ ਬਨਵਾੜੀ ਰਾਜਪੁਰਾ ਟਾਊਨ ਤੋਂ ਸੁਖਵਿੰਦਰ, ਰੁਪਿੰਦਰ, ਭੋਲਾ ਸਿੰਘ, ਅਮਰਜੀਤ ਸਿੰਘ, ਦਰਸ਼ਨ ਸਿੰਘ ਅਤੇ ਸੁਰਿੰਦਰ ਸਿੰਘ ਹੋਰੀ। ਪ੍ਰੋਗਰਾਮ ਨਗਮੇ ਦੇ ਲਈ ਹੀ ਸਾਨੂੰ ਅਗਲੀ ਫਰਮਾਇਸ਼ ਜਿਹੜੀ ਹੈ ਉਹ ਮਿਲੀ ਹੈ ਰਮਨ, ਸਮਨ ਅਤੇ ਦੀਪਤੀ ਹੋਰਾਂ ਦੀ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਤੁਹਾਨੂੰ ਸੁਣਵਾਉਂਦੇ ਹਾਂ ਇਹ ਗੀਤ ਕਿਸ਼ੋਰ ਕੁਮਾਰ ਦੀ ਆਵਾਜ਼ ਦੇ ਵਿੱਚ। ਇਸ ਦੇ ਨਾਲ ਹੀ ਸਾਰੇ ਸਰੋਤਿਆਂ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ 2:30 ਵਜੇ ਪ੍ਰੋਗਰਾਮ ਸੁਣੇ ਆਏਗਾ ਅਤੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੇ ਜਿਹੜੇ ਵਿਚਾਰ ਨੇ ਜਾਂ ਆਪਣੀ ਕੋਈ ਰਾਏ ਆ ਉਹ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਸਾਡਾ ਨੰਬਰ ਹੈ 9465026068। ਇਸ 'ਤੇ ਤੁਸੀਂ ਸਾਨੂੰ ਵਟਸਐਪ ਮੈਸੇਜਿਸ ਭੇਜ ਕੇ ਆਪਣੀ ਫਰਮਾਇਸ਼ ਜਿਹੜੀ ਹੈ ਉਹ ਸਾਡੇ ਤੱਕ ਪਹੁੰਚਾ ਸਕਦੇ ਹੋ। ਹੁਣ ਸੁਣਦੇ ਹਾਂ ਕਿਸ਼ੋਰ ਕੁਮਾਰ ਨੂੰ।

ਪ੍ਰੋਗਰਾਮ ਨਗਮੇ ਦੇ ਲਈ ਸਾਨੂੰ ਅਗਲੀ ਫਰਮਾਇਸ਼ ਭੇਜਣ ਵਾਲੇ ਨੇ ਮੈਸਕੇਟ ਨਾਭਾ ਤੋਂ ਸੋਮਦੱਤ, ਕੈਰਵ, ਜੋਤੀ ਰਾਣੀ ਅਤੇ ਗੁਰਮੰਨਤ ਹੋਰੀ। ਇਸਦੇ ਨਾਲ ਹੀ ਸਾਨੂੰ ਅਗਲਾ ਖਤ ਜਿਹੜਾ ਮਿਲਿਆ ਉਹ ਮਿਲਿਆ ਪਿੰਡ ਘੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ, ਮਲਕੀਤ ਸਿੰਘ ਘੁੜਿਆਣਾ, ਮਨਜੀਤ ਕੌਰ ਬਠਿੰਡਾ, ਦਪਿੰਦਰ ਸਿੰਘ, ਗੁਰਸ਼ਬਦ, ਜੀਤ ਸਿੰਘ ਅਤੇ ਪੂਰੇ ਬਰਾੜ ਪਰਿਵਾਰ ਦੇ ਵੱਲੋਂ। ਇਹਨਾਂ ਸਾਰਿਆਂ ਲਈ ਰਲੀ ਮਿਲੀ ਫਰਮਾਇਸ਼ 'ਤੇ ਸੁਣਦਿਆਂ ਪ੍ਰੋਗਰਾਮ ਦਾ ਅਗਲਾ ਗੀਤ।

ਪ੍ਰੋਗਰਾਮ ਨਗਮੇ ਦੇ ਵਿੱਚ ਖਤ ਭੇਜਣ ਵਾਲੇ ਨੇ ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਅਤੇ ਮਹਾਰਾਜਾ। ਇਹਨਾਂ ਨੇ ਖਤ ਭੇਜਿਆ ਆਜ਼ਾਦ ਨਗਰ ਲਕਸਰ ਹਰਿਦੁਆਰ ਤੋਂ। ਅਗਲਾ ਖਤ ਸਾਨੂੰ ਮਿਲਿਆ ਗਿੱਦੜਵਾਹਾ ਤੋਂ ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ ਅਤੇ ਹਨੀਸ਼ਾ ਹੋਰਾਂ ਦਾ। ਮੁਕਤਸਰ ਤੋਂ ਖਤ ਭੇਜਣ ਵਾਲੇ ਨੇ ਬੱਬੂ ਸਿੰਘ ਧੀਮਾਨ, ਬਲਜਿੰਦਰ ਕੌਰ ਧੀਮਾਨ, ਰਵਨੀਤ, ਨੀਸ਼ੂ ਅਤੇ ਭੁਪਿੰਦਰ। ਪਟੇਲ ਨਗਰ ਮਲੌਟ ਤੋਂ ਸਾਨੂੰ ਖਤ ਭੇਜ ਰਹੇ ਨੇ ਰਮੇਸ਼ ਕੁਮਾਰ ਜੋਰੀਆ, ਗੀਤਾ ਰਾਣੀ, ਗਗਨਦੀਪ, ਬੇਬੀ ਆਰਜ਼ੂ। ਅਗਲਾ ਖਤ ਸਾਨੂੰ ਮਿਲਿਆ ਜੀ ਮਹਾਦੇਵ ਘਾਟ ਅਮਲੇਸ਼ਵਰ ਤੋਂ ਡੋਮਨ ਠਾਕੁਰ, ਸੁਮਨ, ਮਿਥਲੇਸ਼, ਤਾਰਨੀ, ਸੂਰਜ, ਜਯੋਤੀ ਅਤੇ ਬਾਬੂ ਰਿਆਸ਼। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ।

FMN ਸਾਸ਼ਾ ਰੈਦੋ ਮੈਂ ਕਹਾਂ ਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸੁਣ ਲਓ, ਇਸ ਵੇਲੇ 1:40 ਹੋਣ ਵਾਲੇ ਨੇ। ਹੁਣ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ ਅਤੇ 1:50 'ਤੇ ਉਰਦੂ ਵਿੱਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕੁਝ ਪਲ ਕਰੋ ਉਡੀਕ।

नमस्कार, ए आकाशवाणी है। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਦੇਸ਼ਾਂ ਦੇ ਦੌਰੇ ਦੇ ਚੌਥੇ ਪੜਾਅ ਤੇ ਅੱਜ ਨਾਰਵੇ ਦੇ ਓਸਲੋ ਪਹੁੰਚੇ। ਰੱਖਿਆ ਮੰਤਰੀ ਰਾਜਨਾਥ ਸਿੰਘ ਵੀਅਤਨਾਮ ਤੇ ਦੱਖਣੀ ਕੋਰੀਆ ਦੇ ਦੌਰੇ ਤੇ ਰਵਾਨਾ। ਕੇਰਲ ਵਿੱਚ ਸੀਨੀਅਰ ਕਾਂਗਰਸੀ ਨੇਤਾ ਨੇ ਅੱਜ ਕੇਰਲ ਵਿੱਚ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਪੰਜਾਬ ਵਿੱਚ 26 ਮਈ ਨੂੰ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਲਈ 10,809 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਜ਼ਿਲ੍ਹੇ ਵਿੱਚ ਇੱਕ ਸੜਕ ਹਾਦਸੇ ਵਿੱਚ 9 ਲੋਕਾਂ ਦੀ ਮੌਤ ਤੇ IPL ਕ੍ਰਿਕਟ ਵਿੱਚ ਅੱਜ ਚੇਨਈ ਸੁਪਰ ਕਿੰਗਸ ਦਾ ਮੁਕਾਬਲਾ ਸਨਰਾਈਜ਼ਰਸ ਹੈਦਰਾਬਾਦ ਨਾਲ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 5 ਦੇਸ਼ਾਂ ਦੇ ਦੌਰੇ ਦੇ ਚੌਥੇ ਪੜਾਅ 'ਚ ਨਾਰਵੇ ਦੇ ਓਸਲੋ ਪਹੁੰਚ ਗਏ ਨੇ। ਇਸ ਦੌਰੇ 'ਚ ਭਾਰਤ ਤੇ ਨਾਰਵੇ ਦਰਮਿਆਨ ਦਵੱਲੀ ਗੱਲਬਾਤ ਤੇ ਤੀਜਾ ਭਾਰਤ ਨਾਰਡਿਕ ਸਿਖਰ ਸੰਮੇਲਨ ਸ਼ਾਮਿਲ ਏ। ਇਹ ਦੌਰਾ ਨਾਰਡਿਕ ਦੇਸ਼ਾਂ ਦੇ ਨਾਲ ਭਾਰਤ ਦੇ ਸਬੰਧਾਂ ਨੂੰ ਗਤੀ ਪ੍ਰਦਾਨ ਕਰੇਗਾ। ਅੱਜ ਪ੍ਰਧਾਨ ਮੰਤਰੀ ਨਾਰਵੇ ਦੇ ਰਾਜਾ ਹੇਰਾਲਡ 5ਵੇਂ ਤੇ ਰਾਣੀ ਸੋਨੀਆ ਨਾਲ ਮੁਲਾਕਾਤ ਕਰਨਗੇ। ਇਸ ਤੋਂ ਬਾਅਦ ਉਹ ਨਾਰਵੇ ਦੇ ਪ੍ਰਧਾਨ ਮੰਤਰੀ ਯੋਨਾਸ ਗਾਰ ਸਟੋਰੇ ਨਾਲ ਦਵੱਲੀ ਗੱਲਬਾਤ ਕਰਨਗੇ। ਉਹ ਭਾਰਤ ਨਾਰਵੇ ਵਪਾਰ ਤੇ ਖੋਜ ਸਿਖਰ ਸੰਮੇਲਨ ਨੂੰ ਵੀ ਸੰਬੋਧਨ ਕਰਨਗੇ। ਕੱਲ੍ਹ ਪ੍ਰਧਾਨ ਮੰਤਰੀ 3ਵੇਂ ਭਾਰਤ ਨਾਰਡਿਕ ਸਿਖਰ ਸੰਮੇਲਨ 'ਚ ਹਿੱਸਾ ਲੈਣਗੇ। ਮੌਜੂਦਾ ਸਮੇਂ ਵਿੱਚ ਭਾਰਤ ਤੇ 5 ਨਾਰਡਿਕ ਦੇਸ਼ਾਂ ਦਰਮਿਆਨ ਕਰੀਬ $19 ਅਰਬ ਦਾ ਵਪਾਰ ਹੁੰਦਾ ਹੈ। ਵਪਾਰ ਦੇ ਪ੍ਰਮੁੱਖ ਖੇਤਰਾਂ ਵਿੱਚ ਨਵੀਆਂ ਕਾਢਾਂ, ਰੱਖਿਆ, ਆਪਟਿਕ ਅਤੇ ਲੋਕ ਸੰਪਰਕ ਜਿਹੇ ਕਈ ਖੇਤਰ ਸ਼ਾਮਿਲ ਨੇ। ਇਸ ਤੋਂ ਪਹਿਲਾਂ ਸ੍ਰੀ ਮੋਦੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਉਨ੍ਹਾਂ ਦੀ ਸਵੀਡਨ ਯਾਤਰਾ ਦੌਰਾਨ ਕਈ ਅਹਿਮ ਨਤੀਜੇ ਸਾਹਮਣੇ ਆਏ ਜੋ ਦਵੱਲੇ ਸਬੰਧਾਂ ਵਿੱਚ ਨਵੀਂ ਗਤੀ ਲਿਆਉਣਗੇ। ਉਨ੍ਹਾਂ ਕਿਹਾ ਕਿ ਆਪਣੇ ਦਵੱਲੇ ਸਬੰਧਾਂ ਨੂੰ ਇੱਕ ਰਣਨੀਤਿਕ ਭਾਈਵਾਲੀ ਤੱਕ ਵਧਾਉਣ, ਸੰਯੁਕਤ ਨਵੀਨਤਾ ਭਾਈਵਾਲੀ 2.0 ਅਤੇ ਭਾਰਤ ਸਵੀਡਨ ਤਕਨਾਲੋਜੀ ਅਤੇ ਆਰਟੀਫਿਸ਼ਲ ਇੰਟੈਲੀਜੈਂਸ ਕੋਰੀਡੋਰ ਦੀ ਸ਼ੁਰੂਆਤ ਕਰਨ ਤੋਂ ਲੈ ਕੇ ਅਗਲੇ 5 ਸਾਲਾਂ ਵਿੱਚ ਦਵੱਲੇ ਵਪਾਰ ਨੂੰ ਦੁੱਗਣਾ ਕਰਨ ਦੇ ਇੱਕ ਉਦੇਸ਼ਪੂਰਨ ਟੀਚਾ ਤੈਅ ਕਰਨ ਤੱਕ ਚਰਚਾਵਾਂ ਬੇਹੱਦ ਲਾਭਕਾਰੀ ਰਹੀਆਂ। ਉਨ੍ਹਾਂ ਨੇ ਸਵੀਡਨ ਦੇ ਲੋਕਾਂ, ਸਵੀਡਨ ਦੀ ਸਰਕਾਰ ਅਤੇ ਪ੍ਰਧਾਨ ਮੰਤਰੀ ਓਲਫ ਕ੍ਰਿਸਟਰਸਨ ਦਾ ਉਨ੍ਹਾਂ ਦੇ ਨਿੱਘ ਅਤੇ ਦੋਸਤੀ ਲਈ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਦੀ ਸਵੀਡਨ ਯਾਤਰਾ

ਮੁਖੀਆਂ ਲਈ ਸਵੀਡਨ ਦਾ ਸਭ ਤੋਂ ਵੱਡਾ ਸਨਮਾਨ ਹੈ ਤੇ ਇਹ ਦੋਵਾਂ ਦੇਸ਼ਾਂ ਵਿਚਕਾਰ ਡੂੰਘੇ ਹੋ ਰਹੇ ਸੱਭਿਆਚਾਰਕ ਤੇ ਲੋਕਤੰਤਰੀ ਸੰਬੰਧਾਂ ਦਾ ਪ੍ਰਤੀਕ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਵੀਅਤਨਾਮ ਅਤੇ ਦੱਖਣੀ ਕੋਰੀਆ ਦੇ ਦੋ ਦੇਸ਼ਾਂ ਦੇ ਦੌਰੇ ਤੇ ਰਵਾਨਾ ਹੋਏ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਨ੍ਹਾਂ ਕਿਹਾ ਕਿ ਇਹ ਦੌਰਾ ਦੋਵਾਂ ਦੇਸ਼ਾਂ ਨਾਲ ਦੇਸ਼ ਦੇ ਸੰਬੰਧਾਂ ਦੇ ਦਾਇਰੇ ਨੂੰ ਹੋਰ ਵਧਾਏਗਾ। ਉਨ੍ਹਾਂ ਕਿਹਾ ਕਿ ਇਹ ਦੌਰਾ ਰਣਨੀਤਿਕ ਫੌਜੀ ਸਹਿਯੋਗ ਨੂੰ ਡੂੰਘਾ ਕਰਨ, ਰੱਖਿਆ ਸਨਅਤੀ ਭਾਈਵਾਲੀ ਨੂੰ ਮਜ਼ਬੂਤ ਕਰਨ ਅਤੇ ਹਿੰਦ ਪ੍ਰਸ਼ਾਂਤ ਖੇਤਰ ਵਿੱਚ ਸਮੁੰਦਰੀ ਸਹਿਯੋਗ ਨੂੰ ਵਧਾਉਣ ਤੇ ਕੇਂਦਰਿਤ ਹੋਏਗਾ। ਵੀਅਤਨਾਮ ਦੀ ਆਪਣੀ ਯਾਤਰਾ ਦੌਰਾਨ ਰਾਜਨਾਥ ਸਿੰਘ ਵੀਅਤਨਾਮ ਦੇ ਰਾਸ਼ਟਰੀ ਰੱਖਿਆ ਮੰਤਰੀ ਜਨਰਲ ਫੌਨ ਵੈਨ ਜਿਆਂਗ ਨਾਲ ਦਵੱਲੀ ਗੱਲਬਾਤ ਕਰਨਗੇ। ਸ੍ਰੀ ਸਿੰਘ ਦਾ ਇਹ ਦੌਰਾ 19 ਮਈ ਨੂੰ ਵੀਅਤਨਾਮ ਦੇ ਸਾਬਕਾ ਰਾਸ਼ਟਰਪਤੀ ਹੋ ਚੀ ਮਿਨ ਦੀ 136ਵੀਂ ਜਨਮ ਵਰ੍ਹੇਗੰਢ ਮੌਕੇ ਵੀ ਹੋ ਰਿਹਾ ਹੈ। ਕੇਰਲਮ ਵਿੱਚ ਸੀਨੀਅਰ ਕਾਂਗਰਸੀ ਨੇਤਾ ਵੀ ਡੀ ਸਤੀਸ਼ਨ ਦੀ ਅਗਵਾਈ ਵਾਲੇ ਨਵੇਂ UDF ਮੰਤਰੀ ਮੰਡਲ ਨੂੰ ਤਿਰੁਵਨੰਤਪੁਰਮ ਵਿੱਚ ਸਹੁੰ ਚੁਕਾਏਗੀ। ਰਾਜਪਾਲ ਰਾਜਿੰਦਰ ਵਿਸ਼ਵਨਾਥ ਹਰਲੇਕਰ ਨੇ ਨਵੇਂ ਮੰਤਰੀਆਂ ਨੂੰ ਸਹੁੰ ਚੁਕਾਈ। ਸਾਬਕਾ ਵਿਰੋਧੀ ਧਿਰ ਨੇਤਾ ਅਤੇ KPCC ਦੇ ਸਾਬਕਾ ਪ੍ਰਧਾਨ ਰਮੇਸ਼ ਚਿਨੀਥਲਾ, ਮੌਜੂਦਾ KPCC ਪ੍ਰਧਾਨ ਸੰਨੀ ਜੋਜਫ, KPCC ਦੇ ਸਾਬਕਾ ਪ੍ਰਧਾਨ ਕੇ ਮੁਰਲੀਧਰਨ ਅਤੇ IUML ਨੇਤਾ PK ਕੁਨਹਾਲੀ ਕੁੱਟੀ ਨਵੇਂ ਮੰਤਰੀ ਮੰਡਲ ਵਿੱਚ ਸੀਨੀਅਰ ਨੇਤਾਵਾਂ ਵਿੱਚੋਂ ਇੱਕ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ VD ਸਤੀਸ਼ਨ ਨੂੰ ਕੇਰਲਮ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੇ ਵਧਾਈ ਦਿੱਤੀ ਏ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਲੋਕਾਂ ਦੀਆਂ ਆਸਾਂ ਉਮੀਦਾਂ ਨੂੰ ਪੂਰਾ ਕਰਨ ਵਿੱਚ ਨਵੀਂ ਬਣੀ ਕੇਰਲਮ ਸਰਕਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦੇਵੇਗੀ। ਪੰਜਾਬ ਵਿੱਚ 26 ਮਈ ਨੂੰ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਤੋਂ ਪਹਿਲਾਂ 10,809 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਨੇ। ਸ਼ਨੀਚਰਵਾਰ ਨਾਮਜ਼ਦਗੀਆਂ ਦਾਖਲ ਕਰਨ ਦਾ ਆਖਰੀ ਦਿਨ ਸੀ। ਇਹ ਚੋਣਾਂ 8 ਨਗਰ ਨਿਗਮਾਂ ਸਮੇਤ 105 ਸਥਾਨਕ ਸੰਸਥਾਵਾਂ ਲਈ ਹੋਣਗੀਆਂ। ਰਾਜ ਚੋਣ ਕਮਿਸ਼ਨ ਮੁਤਾਬਕ 8 ਨਗਰ ਨਿਗਮਾਂ ਲਈ 2,154 ਉਮੀਦਵਾਰਾਂ ਨੇ ਨਾਮਜ਼ਦਗੀਆਂ ਦਾਖਲ ਕੀਤੀਆਂ ਨੇ। 76 ਨਗਰ ਕੌਂਸਲਾਂ ਲਈ 7,334 ਅਤੇ 21 ਨਗਰ ਪੰਚਾਇਤਾਂ ਲਈ 1,321 ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ ਨੇ। ਨਾਮਜ਼ਦਗੀ ਪੱਤਰਾਂ ਦੀ ਪੜਤਾਲ ਅੱਜ ਹੋਏਗੀ, ਜਦੋਂ ਕਿ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਤਰੀਕ ਭਲਕੇ 19 ਮਈ ਤੈਅ ਕੀਤੀ ਗਈ ਏ। ਨਤੀਜੇ 29 ਮਈ ਨੂੰ ਐਲਾਨੇ ਜਾਣਗੇ। ਕਮਿਸ਼ਨ ਨੇ ਚੋਣਾਂ ਨੂੰ ਨਿਰਪੱਖ, ਸੁਤੰਤਰ ਅਤੇ ਸ਼ਾਂਤੀਪੂਰਨ ਢੰਗ ਨਾਲ ਕਰਾਉਣ ਲਈ ਸਾਰੇ ਪ੍ਰਬੰਧ ਕੀਤੇ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRNews ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਜ਼ਿਲ੍ਹੇ ਵਿੱਚ ਅੱਜ ਸਵੇਰੇ ਇੱਕ ਸੜਕ ਹਾਦਸੇ ਵਿੱਚ 9 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਟਰੱਕ ਦੀ ਸਾਹਮਣੇ ਤੋਂ ਆ ਰਹੀ ਇੱਕ ਵੈਨ ਨਾਲ ਟੱਕਰ ਹੋ ਗਈ। ਵੈਨ ਵਿੱਚ 2 ਔਰਤਾਂ ਸਮੇਤ 10 ਲੋਕ ਸਵਾਰ ਸਨ। ਇਹ ਹਾਦਸਾ ਜ਼ਿਲ੍ਹਾ ਸਦਰ ਮੁਕਾਮ ਤੋਂ 40 ਕਿਲੋਮੀਟਰ ਦੂਰ ਪੀਲੀਭੀਤ ਬਸਤੀ ਸ਼ਾਰਾ ਅਤੇ ਅਦਲਿਸਪੁਰ ਪਿੰਡ ਨੇੜੇ ਵਾਪਰਿਆ। ਪੁਲਿਸ ਮੌਕੇ ਤੇ ਪਹੁੰਚੀ ਤੇ ਜ਼ਖਮੀਆਂ ਨੂੰ ਨੇੜੇਲੇ ਹਸਪਤਾਲ ਵਿੱਚ ਦਾਖਲ ਕਰਵਾਇਆ। ਹਾਦਸੇ ਤੋਂ ਬਾਅਦ ਟਰੱਕ ਦਾ ਡਰਾਈਵਰ ਫਰਾਰ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਵਿੱਚ ਹੋਏ ਸੜਕ ਹਾਦਸੇ ਵਿੱਚ ਹੋਏ ਜਾਨੀ ਨੁਕਸਾਨ ਤੇ ਦੁੱਖ ਪ੍ਰਗਟ ਕੀਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਰਾਸ਼ਟਰਪਤੀ ਨੇ ਹਾਦਸੇ ਵਿੱਚ ਆਪਣੇ ਅਜ਼ੀਜ਼ਾਂ ਨੂੰ ਗੁਆਉਣ ਵਾਲੇ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ। ਰਾਸ਼ਟਰਪਤੀ ਮੁਰਮੂ ਨੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਵੀ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਹਰੇਕ ਮ੍ਰਿਤਕ ਦੇ ਨੇੜਲੇ ਰਿਸ਼ਤੇਦਾਰਾਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਤੋਂ 2-2 ਲੱਖ ਰੁਪਏ ਦੀ ਰਾਹਤ ਰਕਮ ਦਾ ਐਲਾਨ ਕੀਤਾ। ਜ਼ਖਮੀਆਂ ਨੂੰ 50,000 ਰੁਪਏ ਦਿੱਤੇ ਜਾਣਗੇ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਰਾਏਪੁਰ ਵਿੱਚ 112 ਹੰਗਾਮੀ ਸੇਵਾ ਲਈ 400 ਨਵੇਂ ਅਤਿਆਧੁਨਿਕ ਵਾਹਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਸਹੂਲਤ ਪਹਿਲਾਂ ਛੱਤੀਸਗੜ੍ਹ ਦੇ 16 ਜ਼ਿਲ੍ਹਿਆਂ ਵਿੱਚ ਉਪਲਬਧ ਸੀ, ਪਰ ਹੁਣ 33 ਜ਼ਿਲ੍ਹਿਆਂ ਵਿੱਚ ਉਪਲਬਧ ਏ। ਛੱਤੀਸਗੜ੍ਹ ਦੇ ਮੁੱਖ ਮੰਤਰੀ ਵਿਸ਼ਨੂੰ ਦੇਵ ਸਾਈਂ, ਵਿਧਾਨ ਸਭਾ ਸਪੀਕਰ ਡਾ. ਰਮਨ ਸਿੰਘ ਤੇ ਉਪ ਮੁੱਖ ਮੰਤਰੀ ਵਿਜੇ ਸ਼ਰਮਾ ਵੀ ਇਸ ਮੌਕੇ ਤੇ ਮੌਜੂਦ ਸਨ। ਸਮਾਗਮ ਤੋਂ ਬਾਅਦ ਗ੍ਰਹਿ ਮੰਤਰੀ ਬਸਤਰ ਲਈ ਰਵਾਨਾ ਹੋਏ, ਜਿੱਥੇ ਉਹ ਨੇਤਾਨਾਰ ਪਿੰਡ ਵਿੱਚ CRPF ਕੈਂਪ ਵਿੱਚ ਕਾਇਮ ਇੱਕ ਜਨਤਕ ਸੁਵਿਧਾ ਕੇਂਦਰ ਦਾ ਉਦਘਾਟਨ ਕਰਨਗੇ। ਇਹ ਕੇਂਦਰ ਦੂਰ ਦੁਰਾਡੇ ਦੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਸਰਕਾਰੀ ਤੇ ਡਿਜੀਟਲ ਸੇਵਾਵਾਂ ਤੱਕ ਆਸਾਨ ਪਹੁੰਚ ਪ੍ਰਦਾਨ ਕਰੇਗਾ। ਸ੍ਰੀ ਸ਼ਾਹ ਅੱਜ ਜਗਦਲਪੁਰ ਪਹੁੰਚਣਗੇ ਤੇ ਅਮਰ ਵਾਟਿਕਾ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਮੰਤਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਾਬਕਾ ਪ੍ਰਧਾਨ ਐਸ਼ਟੀ ਦੇਵੀ ਗੌੜਾ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਨੇ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਐਸ਼ਟੀ ਦੇਵੀ ਗੌੜਾ ਨੇ ਆਪਣੇ ਲੰਮੇ ਜਨਤਕ ਜੀਵਨ ਵਿੱਚ ਦੇਸ਼ ਲਈ ਸ਼ਾਨਦਾਰ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਨੀਤੀ ਨਾਲ ਸੰਬੰਧਿਤ ਮੁੱਦਿਆਂ ਦੀ ਡੂੰਘੀ ਸਮਝ ਤੇ ਹਾਸ਼ੀਏਗਤ ਲੋਕਾਂ ਦੀ ਸੇਵਾ ਪ੍ਰਤੀ ਜਨੂੰਨ ਲਈ ਜਾਣੇ ਜਾਂਦੇ ਨੇ।
श्री मोदी ने उन्होंने लंबी

ਤੇ ਸਿਹਤਮੰਦ ਜ਼ਿੰਦਗੀ ਦੀ ਕਾਮਨਾ ਕੀਤੀ। ਗ੍ਰਹਿ ਮੰਤਰੀ ਨੇ ਸ਼੍ਰੀ ਦੇਵੇਗੌੜਾ ਨੂੰ ਸਹੀ ਅਰਥਾਂ ਵਿੱਚ ਧਰਤੀ ਦਾ ਸਪੂਤ ਕਿਹਾ। ਕੇਂਦਰੀ ਬੰਦਰਗਾਹਾਂ ਜਹਾਜ਼ ਰਾਣੀ ਅਤੇ ਜਲ ਮਾਰਗ ਮੰਤਰੀ ਸਰਬਨੰਦ ਸੋਨੋਵਾਲ ਨੇ ਅੱਜ ਔਰਤਾਂ ਦੇ ਅੰਤਰਰਾਸ਼ਟਰੀ ਸਮੁੰਦਰੀ ਦਿਵਸ ਤੇ ਔਰਤ ਨਾਵਿਕਾ ਦੇ ਅਜਿੱਤ ਸਾਹਸ ਨੂੰ ਸ਼ਰਧਾਂਜਲੀ ਭੇਟ ਕੀਤੀ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਸੋਨੋਵਾਲ ਨੇ ਕਿਹਾ ਕਿ ਨੀਤੀਗਤ ਸੁਧਾਰਾਂ ਦੇ ਕਾਰਨ ਭਾਰਤ ਵਿੱਚ ਔਰਤ ਨਾਵਿਕਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਏ। ਭਾਰਤੀ ਮੌਸਮ ਵਿਭਾਗ IMD ਨੇ ਕਿਹਾ ਕਿ ਹਫ਼ਤੇ ਦੇ ਕਈ ਦਿਨਾਂ ਦੌਰਾਨ ਉੱਤਰ ਪੱਛਮੀ ਭਾਰਤ ਅਤੇ ਮੱਧ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਗਰਮੀ ਦੀ ਲਹਿਰ ਤੋਂ ਲੈ ਕੇ ਗੰਭੀਰ ਗਰਮੀ ਦੀਆਂ ਸਥਿਤੀਆਂ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਸ਼ਨਿਚਰਵਾਰ ਤੱਕ ਉੱਤਰ ਪ੍ਰਦੇਸ਼ ਵਿੱਚ ਜ਼ਬਰਦਸਤ ਗਰਮੀ ਦੀ ਸਥਿਤੀ ਬਣੇ ਰਹਿਣ ਦੀ ਸੰਭਾਵਨਾ ਹੈ। ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਅਤੇ ਰਾਜਸਥਾਨ ਵਿੱਚ ਵੀ ਇਸੇ ਤਰ੍ਹਾਂ ਦੀਆਂ ਸਥਿਤੀਆਂ ਰਹਿਣਗੀਆਂ। IPL ਕ੍ਰਿਕਟ ਵਿੱਚ ਹੈਦਰਾਬਾਦ ਦੇ MH ਚਿਦੰਬਰਮ ਸਟੇਡੀਅਮ ਵਿੱਚ ਚੇਨਈ ਸੁਪਰ ਕਿੰਗਸ ਦਾ ਮੁਕਾਬਲਾ ਸਨਰਾਈਜ਼ਰਸ ਹੈਦਰਾਬਾਦ ਨਾਲ ਹੋਏਗਾ। ਇਹ ਮੈਚ ਸ਼ਾਮੀ 7:30 ਵਜੇ ਖੇਡਿਆ ਜਾਏਗਾ। ਆਖਿਰ ਵਿੱਚ ਬੁਲੇਟਿਨ ਦੀਆਂ ਖਾਸ ਖਬਰਾਂ ਇੱਕ ਵਾਰ ਫੇਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਦੇਸ਼ਾਂ ਦੇ ਦੌਰੇ ਦੇ ਚੌਥੇ ਪੜਾਅ ਤੇ ਅੱਜ ਨਾਰਵੇ ਦੇ ਓਸਲੋ ਪਹੁੰਚੇ। ਰੱਖਿਆ ਮੰਤਰੀ ਰਾਜਨਾਥ ਸਿੰਘ ਵੀਅਤਨਾਮ ਤੇ ਦੱਖਣੀ ਕੋਰੀਆ ਦੇ ਦੌਰੇ ਤੇ ਰਵਾਨਾ ਹੋਏ। ਪੰਜਾਬ ਵਿੱਚ 26 ਮਈ ਨੂੰ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਲਈ 10,809 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਜ਼ਿਲ੍ਹੇ ਵਿੱਚ ਇੱਕ ਸੜਕ ਹਾਦਸੇ ਵਿੱਚ 9 ਲੋਕਾਂ ਦੀ ਮੌਤ ਤੇ IPL ਕ੍ਰਿਕਟ ਵਿੱਚ ਅੱਜ ਚੇਨਈ ਸੁਪਰ ਕਿੰਗਸ ਦਾ ਮੁਕਾਬਲਾ ਸਨਰਾਈਜ਼ਰਸ ਹੈਦਰਾਬਾਦ ਨਾਲ ਹੋਏਗਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।

ਇਸਦੇ ਨਾਲ ਹੀ ਪ੍ਰੋਗਰਾਮ ਸਰਫਰੋਸ਼ ਇੱਥੇ ਹੀ ਖਤਮ ਹੁੰਦਾ ਹੈ। ਮੈਨੂੰ ਕਮਲਪ੍ਰੀਤ ਕੌਰ ਨੂੰ ਦਿਓ ਇਜਾਜ਼ਤ। FMN 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਲਾਓ ਇਸ ਵੇਲੇ ਦੁਪਹਿਰ ਦੇ 2:15 ਹੋਣ ਵਾਲੇ ਨੇ। ਹੁਣ ਤੁਸੀਂ ਸੁਣੋਗੇ ਦੁਪਹਿਰ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕੁਝ ਪਲ ਕਰੋ ਉਡੀਕ।

0: कोष से प्रत्येक मृतक के परिजन को 2-2 लाख रुपए और घायलों को 50-50 हजार रुपए की अनुग्रह राशि देने की घोषणा की है। आईपीएल क्रिकेट में आज हैदराबाद में चेन्नई सुपर किंग्स और सनराइजर्स हैदराबाद आमने सामने होंगे। ये मैच शाम 7:30 बजे से खेला जाएगा। मौसम विभाग ने बताया है कि इस सप्ताह उत्तर पश्चिम और मध्य भारत के मैदानी इलाकों में लू की स्थिति बनी रहने की संभावना है। शनिवार तक उत्तर प्रदेश में लू की स्थिति बनी रहने की संभावना है। राजस्थान, पंजाब, हरियाणा, चंडीगढ़ और दिल्ली में भी ऐसी ही स्थिति बनी रहेगी। देश के उत्तर पश्चिमी हिस्सों में अधिकतम तापमान में धीरे धीरे 3 से 5 डिग्री सेल्सियस की बढ़ोतरी का अनुमान है। अंडमान और निकोबार द्वीप समूह, अरुणाचल प्रदेश, असम, मेघालय, तटीय कर्नाटक, केरल और माहे में तेज बारिश की संभावना है। अंत में मुख्य समाचार एक बार फिर। प्रधानमंत्री नरेंद्र मोदी नॉर्वे के ओस्लो पहुंचे। श्री मोदी आज शाम प्रधानमंत्री योनास गहर स्टोर के साथ द्विपक्षीय वार्ता करेंगे। प्रधानमंत्री नरेंद्र मोदी ने कहा, स्वीडन यात्रा से द्विपक्षीय संबंधों को नई गति मिली। दोनों देश अगले 5 वर्ष में व्यापार को दोगुना करने पर सहमत हुए। कांग्रेस नेता वीडी सतीशन ने 20 मंत्रियों के साथ केरलम के मुख्यमंत्री पद की शपथ ली। पश्चिम बंगाल सरकार ने राज्य सरकार के कर्मचारियों के लिए 7वें वेतन आयोग के गठन को मंजूरी दी। गृहमंत्री अमित शाह ने छत्तीसगढ़ के रायपुर जिले में 400 आपातकालीन वाहनों को रवाना किया। और आईपीएल क्रिकेट में आज शाम चेन्नई सुपर किंग्स और सनराइजर्स हैदराबाद आमने सामने। इसके साथ ही दोपहर समाचार का ये अंक समाप्त हुआ। नमस्कार।
1: एफएम बैंड 100.2 MHz से लाइव स्ट्रीमिंग जरिए न्यूज ऑन एआईआर ऐप ने असि आकाशवाणी के पटियाला केंद्र तो बोल रहे हैं। समझ लो इस वेले दोपहर के 2:30 बज रहे ने। हुण वेला हुंदा है प्रोग्राम सुनेहे दा। ते अज दा प्रोग्राम सुनेहे लैके हाजिर हाँ मैं कमलप्रीत कौर। ते मेरे नाल स्टूडियो विच मौजूद ने साडे आकाशवाणी पटियाला दे मुखी मोहम्मद इम्तियाज। स्वागत है सर तुहाडा।
2: बहुत बहुत शुक्रिया कमलप्रीत
1: जी। सो सिलसिला शुरू करदे हां
2: जी।
1: सानू अज दा पहला सुनेहा भेजे है नत रोड तलवंडी साबो दमदमा साहब तो बूटा सिंह अमरजीत कौर होरां ने। ते कहिंदे ने कि असीं आकाशवाणी पटियाला दे बहुत सारे पुराने बहुत पुराने ही स्रोते हैं। तो असीं आकाशवाणी पटियाला दे बहुत सारे प्रोग्राम जिहड़े असीं सुणदे हां सानू सारे चंगे भी लगते ने। कहिंदे कि आकाशवाणी पटियाला दा सारा स्टाफ बहुत वधिया है। असीं आकाशवाणी दे सारे प्रोग्रामां नू प्यार नाल सुणदे हां ते परमात्मा करे कि एफ एम पटियाला रात दुगणी ते चौगणी तरक्की करे। इस दे नाल इन्हां दी इक शिकायत भी है। कहिंदे कि मिति 18/5/26 नू प्रोग्राम हिंदी जायका भैन अमृतपाल कौर ने पेश किया सी, पर उन्होंने सारे मैसेज पढ़े ने, साडा मैसेज नहीं पढ़िया। वो कहिंदे कि असीं रोज इन्नी मेहनत नाल मैसेज लिखदे हां, जेकर मैसेज शामिल ना होवे तां बहुत दुख हुंदा है।
2: जी बहुत बहुत शुक्रिया। पहला तो तुम जो अज मैसेज भेजे वो अगे नो भी मैं चाहना भी तुम प्रोग्रामा इस तरह स्नेह भेजते रहो, प्रोग्रामा शामिल होंगे रहो, अगे नो भी अपनी जानकारी जी है सानू दिंदे रहो जी कि प्रोग्रामा बारे तुम की सोचते हो। तो जी इन्होंने गल की है मैसेज की, हूँ मैसेज का मैं कुछ ये नहीं दस सकता कि क्यों नहीं शामिल होया। कोई भी कारण हो सकता जिमें कि अगे मैं कहता रहना कि जब तक प्रोग्राम का समा घट होएगा उदो समा गुजर चुकया होएगा या गुजरन वाला होएगा, या ये है कि मैसेज की भरमार दे विच कई बार मैसेज कोई गुआच भी सकता है, ये भी एक संभावना रहती है।
1: बिल्कुल कई बार ज्यादा मैसेजेस आते हैं
2: ना, कोई भी कारण हो सकता है, पर जेकर तुसी दोबारा किया होएगा तो दोबारा शामिल हो जाएगा। तो जेकर तुसी कर चुके हो तो ठीक है, तुहानू पता लग गया होगा कि दोबारा भी शामिल हो जाता है, तो नहीं तो फिर तुसी एक बार होर ट्राई करो, तुहाडा मैसेज जरूर शामिल होगा
1: जी। सो सानू अगला सुनेहा भेजने वाले ने दर्शन सिंह सैणी वड्डियां जालां तो। वो कहिंदे कि 17/5/26 नूं रात 8:15 बजे कविता पाठ सुनाया गया सी रणदीप पंधेर दी ते रणवीर राणा जी दी आवाज़ दे विच, ते पेशकश शकीन मुहम्मद दी सी, उन्हां नूं वधिया लग्या। ते 18/5/26 नूं नारी लोक पेश कीता गया कमलप्रीत ते अमृतपाल कौर वल्लों, ते उन्हां नूं ओह वी वधिया लग्या। ते प्रोग्राम दे विच जिहड़ा एक सैगमेंट है तेरी मेरी इक जिंदड़ी
2: जी जी,
1: ओह वी पेश कीता गया, जिसदे विच रणदीप कौर उन्होंने इंटरव्यू लई सी, ओह वी उन्होंने वधिया लगी
2: जी। बहुत बहुत शुक्रिया। ते इस तरह की जिवें कि तुसीं अज भी सुनी होगी इंटरव्यूज इस तरह चलदियां रहिंदियां ने
1: जी,
2: ते साडी कोशिश इह हुंदी है कि नारी लोक ते होर प्रोग्राम भी थोड़े जिहे उन्हां दे विच उन्हां नूं लाइवली बनाया जावे, उन्हां नूं ਆਕਰਸ਼ਕ ਬਣਾਇਆ ਜਾਵੇ ਅਤੇ ਥੋੜ੍ਹਾ ਜਿਹਾ ਜਿਹੜਾ ਪ੍ਰੋਗਰਾਮ ਵੀ ਭਰਿਆ ਹੋਇਆ ਲੱਗੇ,
1: ਬਿਲਕੁਲ,
2: ਅਤੇ ਇਹੀ ਕੋਸ਼ਿਸ਼ ਦੇ ਤਹਿਤ ਅਸੀਂ ਇਹ ਜਿਹੜੇ ਸਿਲਸਿਲੇ ਸ਼ੁਰੂ ਕੀਤੇ ਨੇ
1: ਸਰ। ਇਹਦੇ ਨਾਲ ਦਰਸ਼ਨ ਸਿੰਘ ਸੈਣੀ ਇਹ ਵੀ ਕਹਿੰਦੇ ਨੇ, ਉਹਨਾਂ ਦੀ ਇੱਕ ਸੁਝਾਅ ਹੈ, ਕਹਿੰਦੇ ਕਿ ਪਿਛਲੀ 10/5/26 ਨੂੰ ਜਾਣੀ ਕਿ ਐਤਵਾਰ ਨੂੰ ਪੁਆਧੀ ਦੇ ਵਿੱਚ ਕਿਸਾਨ ਬਾਣੀ 5:30 ਵਜੇ ਸੁਣਾਇਆ ਗਿਆ ਅਤੇ ਉਹਦੇ ਵਿੱਚ 7-7 ਮਿੰਟ ਦੇ ਗੁਰਦਾਸ ਮਾਨ ਦੇ ਗੀਤ ਚਲਾਏ ਗਏ ਸੀ। ਕਿਰਪਾ ਕਰਕੇ ਗੀਤ ਛੋਟੇ ਕੀਤੇ ਜਾਣ ਅਤੇ ਚਿੱਠੀਆਂ ਵੱਧ ਪੜੀਆਂ ਜਾਣ।
2: ਜੀ, ਇਸ ਤਰ੍ਹਾਂ ਹੀ ਹੁੰਦਾ ਆਮ ਤੌਰ 'ਤੇ, ਪਰ ਇਹ ਵੀ ਸੰਭਾਵਨਾ ਹੁੰਦੀ ਹੈ ਕਿ ਜਿਹੜੀਆਂ ਚਿੱਠੀਆਂ ਘੱਟ ਹੋਣ ਅਤੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਵੀ ਗੀਤ ਜਿਹੜੇ ਉਹਦੇ 'ਚ ਪਾ ਦਿੱਤੇ ਗਏ ਹੋਣ, ਜਾਂ ਫਿਰ ਕਿਸੇ ਦੀ ਜੇਕਰ ਫਰਮਾਇਸ਼ ਹੁੰਦੀ ਹੈ ਅਤੇ ਗੀਤ ਲੰਬਾ ਤਾਂ ਉਸ ਲਈ ਵੀ ਗੀਤ ਸਾਨੂੰ ਜਿਹੜਾ ਪੂਰਾ ਸੁਣਾਉਣਾ ਪੈਂਦਾ। ਪਰ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਅਸੀਂ ਵੱਧ ਤੋਂ ਵੱਧ ਜਿਹੜੀਆਂ ਚਿੱਠੀਆਂ ਸ਼ਾਮਿਲ ਕਰੀਏ ਅਤੇ ਵੱਧ ਤੋਂ ਵੱਧ ਸਰੋਤਿਆਂ ਦੀਆਂ ਫਰਮਾਇਸ਼ਾਂ ਪੂਰੀਆਂ ਕੀਤੀਆਂ ਜਾਣ।
1: ਬਿਲਕੁਲ। ਸੋ ਸਾਨੂੰ ਅਗਲਾ ਸੁਨੇਹਾ ਭੇਜ ਰਹੇ ਨੇਗੇ ਅਰੋੜਾ ਮੁਹੱਲਾ ਤੋਂ ਪਵਨ ਚੰਚਲ ਹੋਰੀ, ਅਤੇ ਇਹ ਕਹਿੰਦੇ ਨੇ ਕਿ ਸਭ ਬਹੁਤ ਵਧੀਆ ਕੰਮ ਕਰਦੇ ਨੇ, ਪਰ ਇੱਕ ਗੱਲ ਕਹਿਣਾ ਹੈ ਕਿ ਪ੍ਰੋਗਰਾਮ ਰੇਡੀਓ OPT ਹਰ ਵੀਰਵਾਰ ਨੂੰ ਹੁੰਦਾ ਅਤੇ ਪ੍ਰੋਗਰਾਮ ਮੰਗਲਵਾਰ ਕੀਤਾ ਜਾਵੇ ਕਿਉਂਕਿ ਅਸੀਂ ਵਿਵਿਧ ਭਾਰਤੀ ਦਾ ਹੈਲੋ ਫਰਮਾਇਸ਼ ਵੀ ਸੁਣਨਾ ਹੁੰਦਾ।
2: ਜੀ ਦੇਖੋ, ਜਿਹੜਾ ਵੀਰਵਾਰ ਨੂੰ ਹੈ ਰੇਡੀਓ OPD ਤਾਂ ਉਹਦੇ 'ਚ ਬਹੁਤ ਸਾਰੀਆਂ ਸੈਟਿੰਗਸ ਨੇ, ਜਿਵੇਂ ਕਿ ਬਾਕੀ ਬੁੱਧਵਾਰ ਨੂੰ, ਮੰਗਲਵਾਰ ਨੂੰ, ਹੋਰ ਦਿਨਾਂ ਵਿੱਚ ਹੋਰ ਪ੍ਰੋਗਰਾਮ ਨੇ, ਜਾਂ ਫਿਰ ਡਿਊਟੀਜ਼ ਦੀ ਇੱਕ ਜਿਹੜਾ ਸਿਸਟਮ ਹੈ, ਤਾਂ ਅਲੱਗ ਅਲੱਗ ਕਾਰਨ ਨੇ ਇਹਦੇ ਵਿੱਚ।
1: ਜੇ
2: ਬਾਕੀ ਵਿਵਿਧ ਭਾਰਤੀ ਦੇ ਵੀ ਸਿਲਸਿਲੇ ਜਿਹੜੇ ਹਰ ਰੋਜ਼ ਕੋਈ ਨਾ ਕੋਈ ਹੁੰਦਾ 4-5,
1: ਤਾਂ
2: ਇਸ ਕਰਕੇ ਜਿਹੜਾ ਹੁਣ ਪ੍ਰੋਗਰਾਮ ਨੂੰ ਛੇੜਿਆ ਨਹੀਂ ਜਾ ਸਕਦਾ। ਜਿਹੜਾ ਜਦੋਂ FPC ਚੇਂਜ ਹੋਏਗਾ, ਜਿਹੜਾ ਸਰਦੀਆਂ ਦੇ ਵਿੱਚ ਅਕਤੂਬਰ ਵਗੈਰਾ ਦੇ ਵਿੱਚ, ਉਦੋਂ ਅਸੀਂ ਜ਼ਰੂਰ ਇਹਦੇ ਬਾਰੇ ਗੌਰ ਕਰ ਸਕਦੇ ਹਾਂ। ਪਰ ਇਹ ਅਸੀਂ ਜਦੋਂ ਵੀ ਕਿਸੇ ਪ੍ਰੋਗਰਾਮ ਦਾ ਸਮਾਂ ਹਲਾਉਂਦੇ ਹਾਂ ਨਾ, ਤਾਂ ਉਹਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਹਿਲਦੀਆਂ ਨੇ। ਦੂਜਾ, ਜਿੱਥੇ ਸਮਾਂ ਜਿਹੜਾ ਪਹਿਲਾਂ ਪ੍ਰੋਗਰਾਮ ਦਾ ਹੈ ਉਹ ਪ੍ਰਭਾਵਿਤ ਹੁੰਦਾ, ਸਾਡੀਆਂ ਡਿਊਟੀਜ਼ ਅਸੀਂ ਉਹਦੇ ਅਕੋਰਡਿੰਗ ਲਾਈਆਂ ਹੁੰਦੀਆਂ ਨੇ ਉਹ ਪ੍ਰਭਾਵਿਤ ਹੁੰਦੀਆਂ ਨੇ, ਅਤੇ ਜਾਂ ਫਿਰ ਵਿਵਿਧ ਭਾਰਤੀ ਜਿਹੜੇ ਪ੍ਰੋਗਰਾਮ ਨੇ ਉਹ ਪ੍ਰਭਾਵਿਤ ਹੁੰਦੇ ਨੇ, ਤਾਂ ਇਹ ਬੜੀਆਂ ਚੀਜ਼ਾਂ ਸਾਰੇ ਸੋਚ ਸਮਝ ਕੇ ਹੀ ਫੈਸਲੇ ਲਏ ਗਏ ਹੁੰਦੇ।
1: ਸੋ ਸਾਨੂੰ ਅਗਲਾ ਸੁਣਿਆ,
2: ਬਾਕੀ ਇਹਨਾਂ ਨੂੰ ਮੈਂ ਇਹ ਵੀ ਕਹਾਂਗਾ ਕਿ ਜੇਕਰ ਰੇਡੀਓ OPD ਇਹ ਉਦੋਂ ਨਹੀਂ ਸੁਣ ਸਕਦੇ, ਤਾਂ ਇਹ ਸ਼ਨੀਵਾਰ ਨੂੰ ਸ਼ਾਮ ਨੂੰ 8:15 ਰੇਡੀਓ OPD ਹੈ ਜਿਹੜਾ, ਉਹਦਾ ਰਿਪੀਟ ਬ੍ਰਾਡਕਾਸਟ ਕੀਤਾ ਜਾਂਦਾ, ਤਾਂ ਤੁਸੀਂ ਉਦੋਂ ਸੁਣ ਸਕਦੇ ਹੋ।
1: ਜੀ, ਸੋ ਸਾਨੂੰ ਅਗਲਾ ਸੁਨੇਹਾ ਭੇਜ ਰਹੇ ਨੇ ਜਗਨ ਸਿੰਘ ਨਾਭਾ ਤੋਂ
2: ਜੀ,
1: ਅਤੇ ਉਹ ਕਹਿੰਦੇ ਕਿ ਆਕਾਸ਼ਵਾਣੀ ਦੇ 90 ਸਾਲ ਪੂਰੇ ਹੋਣ 'ਤੇ ਵਧਾਈ, ਅਤੇ ਰੇਡੀਓ ਇੱਕ ਬਹੁਤ ਵਡਮੁੱਲੀ ਜਾਣਕਾਰੀ ਦੇਣ ਦਾ ਸਾਧਨ ਹੈ, ਔਖੇ ਸੌਖੇ ਸਮੇਂ ਦੇ ਵਿੱਚ ਸਾਨੂੰ ਸੂਚਨਾ ਦਿੰਦਾ ਅਤੇ ਸਮਾਜ ਲਈ ਵੱਡੀ ਦੇਣ ਹੈ। ਰੇਡੀਓ ਸਮੇਂ ਸਮੇਂ ਸਿਰ ਆਪਣੀ ਤਰੱਕੀ ਦੇ ਰਾਹ 'ਤੇ ਜਾ ਰਿਹਾ ਅਤੇ ਰੇਡੀਓ ਨਾਲ ਜੁੜ ਕੇ ਜੀਵਨ ਸਫਲ ਬਣਦਾ ਆ।
2: ਜੀ, ਬਹੁਤ ਬਹੁਤ ਸ਼ੁਕਰੀਆ ਜੀ, ਅਤੇ ਤੁਸੀਂ ਰੇਡੀਓ ਦੀ ਤਾਰੀਫ ਕੀਤੀ ਹੈ,
1: ਅਤੇ
2: ਬਾਕੀ ਜਿਹੜੇ 90 ਸਾਲ ਹੈ ਉਹ ਰੇਡੀਓ ਨੇ ਜਿਹੜੇ ਹੁਣ ਤੱਕ ਲੰਘਾਏ ਨੇ, ਤਾਂ ਉਹਦੇ ਵਿੱਚ ਆਪਣੇ ਜਿਹੜੇ ਸਰੋਤੇ ਨੇ ਉਹਨਾਂ ਦੀ ਸੇਵਾ ਵੀ ਕੀਤੀ ਹੈ, ਇਸ ਦੇਸ਼ ਦੀ ਸੇਵਾ ਕੀਤੀ ਹੈ, ਸਮਾਜ ਦੀ ਸੇਵਾ ਕੀਤੀ ਹੈ, ਅਤੇ ਸਰੋਤਿਆਂ ਨੇ ਵੀ ਸਾਥ ਨਿਭਾਇਆ, ਤਾਂ ਅਸੀਂ ਇਹ ਚਾਹੁੰਦੇ ਹਾਂ ਵੀ ਇਹ ਜਿਹੜਾ ਸਫ਼ਰ ਹੈ ਇਸੇ ਤਰ੍ਹਾਂ ਜਾਰੀ ਰਹੇ ਅਤੇ ਅੱਗੇ ਨੂੰ ਨਵੀਆਂ ਪੁਲਾਂਘਾਂ ਜਿਹੜੀਆਂ ਉਹ ਫੁੱਟੀਆਂ ਜਾਣ।
1: ਜੀ, ਅਗਲਾ ਸੁਨੇਹਾ ਭੇਜਣ ਵਾਲੇ ਨੇ ਨਰਿੰਦਰ ਕੁਮਾਰ ਮਨੋਰਪੁਰ ਤਹਿਸੀਲ ਬਸੀ ਪਠਾਣਾ ਤੋਂ, ਅਤੇ ਲਿਖਦੇ ਨੇ ਕਿ ਤੁਹਾਡੇ ਸਾਰੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਹੇ ਨੇ, ਜਿਵੇਂ ਕਿ ਹਾਸਿਆਂ ਦੇ ਗੋਲ ਗੱਪੇ, ਪੰਜਾਬੀ ਗੀਤਾਂ ਦੇ ਪ੍ਰੋਗਰਾਮ, ਹਿੰਦੀ ਜ਼ਾਇਕਾ ਨਾਰੀ ਲੋਕ, ਅਤੇ ਕਹਿੰਦੇ ਕਿ ਹਿੰਦੀ ਪੰਜਾਬੀ ਗੀਤਾਂ ਦਾ ਪ੍ਰੋਗਰਾਮ 7:40 ਵਾਲਾ, ਅਤੇ ਹਾਸਿਆਂ ਦੇ ਗੋਲ ਗੱਪੇ ਦੇ ਵਿੱਚ ਮੈਡਮ ਅਲੀਸ਼ਾ ਜੀ ਨੇ 20 ਕਾਲਾਂ ਲਈਆਂ, ਜਿਨ੍ਹਾਂ ਵਿੱਚ ਸਾਡੀ ਕਾਲ ਵੀ ਸ਼ਾਮਿਲ ਸੀ, ਇਹਨਾਂ ਨੂੰ ਵਧੀਆ ਲੱਗੀ ਹੈ।
2: ਜੀ, ਸ਼ੁਕਰੀਆ। ਅਤੇ
1: ਇਹਨਾਂ ਨੇ ਪ੍ਰੋਗਰਾਮ ਨਾਰੀ ਲੋਕ ਦੇ ਵਿੱਚ ਅੱਜ ਦੇ ਸੈਗਮੈਂਟ ਤੇਰੀ ਮੇਰੀ ਇੱਕ ਜ਼ਿੰਦੜੀ ਦੇ ਵਿੱਚ ਰਣਦੀਪ ਮੰਦੇਰ ਵੱਲੋਂ ਕੀਤੀ ਗਈ ਪ੍ਰੋਗਰਾਮ ਦੀ ਵੀ ਸ਼ਲਾਘਾ ਕੀਤੀ ਹੈ।
2: ਜੀ, ਬਹੁਤ ਬਹੁਤ ਸ਼ੁਕਰੀਆ, ਤੁਹਾਨੂੰ ਪ੍ਰੋਗਰਾਮ ਪਸੰਦ ਆ ਰਹੇ ਨੇ ਅਤੇ ਤੁਸੀਂ ਧਿਆਨ ਨਾਲ ਸੁਣ ਵੀ ਰਹੇ ਹੋ, ਬਹੁਤ ਬਹੁਤ ਧੰਨਵਾਦ ਉਹਦੇ ਲਈ। ਅੱਗੇ ਨੂੰ ਇਸੇ ਤਰ੍ਹਾਂ ਸੁਣਦੇ ਰਹੋ ਅਤੇ ਸਾਨੂੰ ਆਪਣੇ ਸੁਨੇਹੇ ਵੀ ਜ਼ਰੂਰ ਭੇਜਦੇ ਰਹੋ।
1: ਜੀ, ਸਾਨੂੰ ਅਗਲਾ ਸੁਨੇਹਾ ਭੇਜ ਰਹੇ ਨੇ ਪਾਲ ਕੌਰ ਪਿੰਡ ਸਿਉਣਾ ਤੋਂ।
2: ਜੀ,
1: ਉਹ ਕਹਿੰਦੇ ਕਿ ਹੈਲੋ ਫਰਮਾਇਸ਼, ਫੁਲਕਾਰੀ ਅਤੇ ਨਾਰੀ ਲੋਕ, ਹਾਸਿਆਂ ਦੇ ਗੋਲ ਗੱਪੇ ਅਤੇ ਜਿੰਨੇ ਵੀ ਪ੍ਰੋਗਰਾਮ ਨੇ, ਮੈਂ ਸਾਰੇ ਪ੍ਰੋਗਰਾਮ ਬੜੇ ਧਿਆਨ ਨਾਲ ਸੁਣਦੀ ਹਾਂ,
2: ਅਤੇ
1: ਅੱਜ ਦਾ ਫੁਲਕਾਰੀ ਪ੍ਰੋਗਰਾਮ ਪੇਸ਼ ਕੀਤਾ ਅੰਮ੍ਰਿਤਪਾਲ ਅਤੇ ਕਮਲਪ੍ਰੀਤ ਨੇ, ਜਿਹਦੇ ਵਿੱਚ ਵਿਆਹਾਂ ਅਤੇ ਦਿਖਾਵੇ ਅਤੇ ਦਾਜ ਬਾਰੇ ਗੱਲ ਕੀਤੀ ਗਈ, ਅਤੇ ਉਹਨਾਂ ਕਿਹਾ ਕਿ ਜਦੋਂ ਮੇਰਾ ਵਿਆਹ ਹੋਇਆ ਸੀ, ਮੇਰਾ ਜਦੋਂ ਦੇਖ ਦਿਖਾਈ ਹੋਈ ਸੀ, ਤਾਂ ਕੁੜੀਆਂ ਨੇ ਬੁੜੀਆਂ ਨੇ ਹੈਰਾਨ ਰਹਿ ਕੇ ਕਿਹਾ ਕਿ 4 ਕੋਨਿਆਂ ਵਾਲੀ ਕੱਚ ਦੀ ਬੋਤਲ ਦੇ ਵਿੱਚ ਮੈਂ ਮੰਜੀ ਬੁਣ ਕੇ ਪਾ ਕੇ ਲਿਆਈ ਸੀ,
2: ਅਤੇ
1: ਉਹ ਕਹਿੰਦੇ ਕਿ ਗੋਲ ਬੋਤਲ ਕੱਚ ਦੀ, ਉਹਦੇ ਵਿੱਚ ਜਿਵੇਂ ਫਿੰਡ ਹੁੰਦੀ ਹੈ, ਜਿਵੇਂ ਬਾਊਲ ਹੁੰਦਾ, ਤਾਂ ਬੋਤਲ ਦੇ ਵਿੱਚ ਪਾ ਕੇ ਲਿਆਈ, ਤਾਂ ਕਰੋਸ਼ੀਏ ਨਾਲ ਰੁਮਾਲ ਬੁਣ ਕੇ ਲਿਆਂਦੇ ਅਤੇ ਹੱਥਾਂ ਨਾਲ ਬੁਣ ਕੇ ਲਿਆਂਦੇ, ਅਤੇ ਉਹਨਾਂ ਕਿਹਾ ਕਿ ਇਹ ਦੇਖ ਕੇ ਸਾਰਿਆਂ ਦਾ ਮਨ ਬਹੁਤ ਖੁਸ਼ ਹੋਇਆ, ਅਤੇ ਉਹਨਾਂ ਨੇ ਇਹ ਸਾਰੀ ਗੱਲ ਆਪਣੀ ਸਾਂਝੀ ਕੀਤੀ, ਅਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਹਾਸਿਆਂ ਨਾਲ ਗੋਲ ਗੱਪੇ ਪ੍ਰੋਗਰਾਮ ਵਧੀਆ ਲੱਗਦਾ, ਅਤੇ ਪਿਛਲੀ ਵਾਰ ਮੈਡਮ ਨੇ 22 ਕਾਲਾਂ ਲਈਆਂ, ਉਹਨਾਂ ਨੂੰ ਚੰਗਾ ਲੱਗਿਆ।
2: ਜੀ, ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮਾਂ ਨੂੰ ਪਸੰਦ ਕਰਨ ਲਈ, ਅਤੇ ਬਾਕੀ ਜਿਹੜੇ ਇਹਨਾਂ ਨੇ ਪੁਰਾਣੇ ਜ਼ਮਾਨੇ ਦੀ ਗੱਲ ਕੀਤੀ ਹੈ, ਜਦੋਂ ਕੁੜੀਆਂ ਦੇ ਦਾਜ ਬਣਾਏ ਜਾਂਦੇ ਸੀ ਅਤੇ ਬੜੀ ਮਿਹਨਤ ਕੀਤੀ ਜਾਂਦੀ ਸੀ, ਛੋਟੇ ਹੁੰਦੇ ਤੋਂ ਹੀ ਜਦੋਂ ਕੁੜੀਆਂ ਛੁੱਟੀਆਂ ਹੁੰਦੀਆਂ ਸੀ ਉਦੋਂ ਤੋਂ ਹੀ ਮਾਵਾਂ ਉਹਨਾਂ ਦੇ ਲਈ ਦਰੀਆਂ, ਫੁਲਕਾਰੀਆਂ ਅਤੇ ਕੱਪੜੇ ਅਤੇ ਪਤਾ ਨਹੀਂ ਹੋਰ ਕੀ ਕੀ ਉਹਨਾਂ ਲਈ ਤਿਆਰ ਕਰਨਾ ਸ਼ੁਰੂ ਕਰ ਦਿੰਦੀਆਂ ਸੀ। ਸ਼ਾਇਦ ਉਸੇ ਦਾ ਹਿੱਸਾ ਰਿਹਾ ਹੋਏਗਾ ਜਿਹੜੀ ਇਹਨਾਂ ਦੀ ਕਲਾਕਾਰੀ ਸੀ, ਕਿ ਬੋਤਲ ਦੇ ਵਿੱਚ ਇਹਨਾਂ ਨੇ ਮੰਜੀ ਬੁਣੀ ਅਤੇ ਇਸ ਤੋਂ ਇਲਾਵਾ ਜਿਹੜੇ ਰੁਮਾਲ ਉਦੋਂ ਦੇ ਬਿਸਤਰੇ ਅਤੇ ਉਦੋਂ ਦੀਆਂ ਜਿਹੜੀਆਂ ਕੱਪੜੇ ਫੁਲਕਾਰੀਆਂ ਅਤੇ ਦਰੀਆਂ ਜਿਹੜੀਆਂ ਹੁੰਦੀਆਂ ਸੀ, ਵਾਕਈ ਡਿਜ਼ਾਇਨ ਜਿਹੜੇ ਹੁੰਦੇ ਸੀ ਨਾ ਉਹਦੇ 'ਚ ਬੜੀ ਜਿਹੜੀ ਪ੍ਰਭਾਵਸ਼ਾਲੀ ਕਲਾਕਾਰੀ ਦੇਖਣ ਨੂੰ ਮਿਲਦੀ ਸੀ ਅਤੇ ਜਿਹੜੀਆਂ ਸਵਾਣੀਆਂ ਨੇ ਉਹਨਾਂ ਦੇ ਹੱਥ ਦਾ ਕਮਾਲ ਨਜ਼ਰ ਆਉਂਦਾ ਸੀ। ਇਹ ਗੱਲ ਬਿਲਕੁਲ ਸਹੀ ਹੈ। ਅਤੇ ਬਾਕੀ ਜਿਹੜੀ ਦਾਜ ਹੁਣ ਬਹੁਤ ਜਿਹੜਾ ਕਈ ਲੋਕ ਜਿਹੜਾ ਇਸ ਨੂੰ ਅਵੋਇਡ ਵੀ ਕਰਦੇ ਨੇ, ਇਹ ਵੀ ਚੰਗੀ ਗੱਲ ਹੈ, ਇੱਕ ਚੰਗੀ ਡਿਵੈਲਪਮੈਂਟ ਹੈ, ਪਰ ਹਾਲੇ ਵੀ ਸਾਡੇ ਸਮਾਜ ਦੇ ਵਿੱਚ ਚੱਲ ਰਿਹਾ, ਚਾਹੇ ਲੁਕਵੇਂ ਤੌਰ 'ਤੇ, ਸਿੱਧੇ ਤੌਰ 'ਤੇ ਸ਼ਾਇਦ ਲੋਕ ਨਹੀਂ ਮੰਗਦੇ, ਪਰ ਲੁਕਵੇਂ ਤੌਰ 'ਤੇ ਕਿ ਮੁੰਡੇ ਦੇ ਉੱਪਰ ਜਿੰਨੇ ਪੈਸੇ ਖਰਚ ਹੋਏ ਹੁੰਦੇ ਆ ਉਹਦਾ ਮੁੱਲ ਕੁੜੀ ਕੋਲੋਂ ਮੰਗਦੇ, ਦੱਸੋ ਵੀ ਜਿਹੜਾ ਮੁੰਡਾ ਜਿਹੜਾ ਉਹ ਕੁਛ ਵੀ ਬਣਿਆ ਤਾਂ ਉਹ ਬਣਿਆ ਤਾਂ ਆਪਣੇ ਲਈ ਹੈ ਜਾਂ ਆਪਣੇ ਪਰਿਵਾਰ ਦੇ ਲਈ ਹੈ, ਉਹ ਕੁੜੀ ਵਾਲੇ ਉਹਦਾ ਮੁੱਲ ਕਿਉਂ ਉਤਾਰਨ, ਹੈ ਨਾ। ਇਹ ਹੈ, ਪਰ ਅੱਜ ਕੱਲ੍ਹ ਹਾਲੇ ਵੀ ਸਾਡੇ ਸਮਾਜ ਦੇ ਵਿੱਚ ਸਮੱਸਿਆਵਾਂ ਹੈਗੀਆਂ ਨੇ ਕਿ ਕੁੜੀ ਵਾਲਿਆਂ ਨੂੰ ਫਿਰ ਵੀ ਨੀਵੀਂ ਥਾਂ ਮੰਨਿਆ ਜਾਂਦਾ, ਜਦੋਂ ਕਿ ਮੇਰਾ ਖਿਆਲ ਇਹਦਾ ਉਲਟਾ ਹੋਣਾ ਚਾਹੀਦਾ, ਕਿਉਂਕਿ ਤੁਸੀਂ ਇੱਕ ਕੁੜੀ ਦਾ ਹੱਥ ਮੰਗ ਰਹੇ ਹੋ, ਇਹ ਕਿਸੇ ਕੋਲੋਂ ਕਿਸੇ ਦਾ ਬੱਚਾ ਮੰਗ ਰਹੇ ਹੋ, ਤਾਂ ਮੇਰਾ ਖਿਆਲ ਉਸ ਬੰਦੇ ਨੂੰ ਨੀਵੇਂ ਹੋ ਕੇ ਉਸਦੇ ਘਰ ਜਾਣਾ ਚਾਹੀਦਾ ਕਿ ਅਸੀਂ ਤੁਹਾਡੇ ਬੱਚਾ ਸੀ ਆਪਣੇ। ਦੇਖੋ ਨਾ, ਜੇ ਅਸੀਂ ਬੱਚਾ ਅਡੋਪਟ ਕਰਨਾ ਹੋਵੇ, ਕਿਸੇ ਕੋਲੋਂ ਮੰਗਣਾ ਹੋਵੇ, ਸਾਨੂੰ ਬੱਚਾ ਦੇ ਕੋਈ ਨਹੀਂ ਦਿੰਦਾ ਹੈ,
1: ਬਿਲਕੁਲ,
2: ਹੈ ਨਾ। ਅਤੇ ਜੇਕਰ ਅਸੀਂ ਮੰਗਾਂਗੇ ਤਾਂ ਬੜੇ ਕਿਸ ਤਰੀਕੇ ਨਾਲ ਮੰਗਾਂਗੇ, ਉਸੇ ਤਰੀਕੇ ਨਾਲ ਜਾਣਾ ਚਾਹੀਦਾ ਰਿਸ਼ਤਾ ਮੰਗਣ ਦੇ ਲਈ। ਆਈਡੀਅਲ ਚੀਜ਼ ਤਾਂ ਇਹੀ ਹੈ
1: ਜੀ। ਸੋ ਅਗਲਾ ਸੁਨੇਹਾ ਸਾਨੂੰ ਭੇਜ ਰਹੇ ਨੇ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ, ਸੁਖਮਨਜੀਤ ਅਤੇ ਸਹਿਜਪ੍ਰੀਤ ਕੌਰ ਹੋਰੀ। ਇਹ ਕਹਿੰਦੇ ਨੇ ਕਿ ਪੇਸ਼ਕਰਤਾਪੁਰ ਲਿਖਦੇ ਨੇ ਕਿ ਡਕਾਲੇ ਤੋਂ ਵਿੰਦਰ ਸਿੰਘ, ਚਮਕੌਰ ਸਿੰਘ, ਪ੍ਰੋਗਰਾਮ ਪੇਸ਼ਕਰਤਾਪੁਰ ਸਾਹਿਬਾਨਾਂ ਨੂੰ ਸਾਡੇ ਵੱਲੋਂ ਸਤਿ ਸ਼੍ਰੀ ਅਕਾਲ। ਅਤੇ ਇਹ ਕਹਿੰਦੇ ਨੇ ਕਿ ਆਪ ਜੀ ਦੇ ਸਾਰੇ ਪ੍ਰੋਗਰਾਮ ਉਹਨਾਂ ਨੂੰ ਵਧੀਆ ਲੱਗਦੇ ਨੇ ਅਤੇ ਜੋ ਵੀ ਪ੍ਰੋਗਰਾਮ ਪੇਸ਼ ਕਰਦਾ ਉਹਨਾਂ ਦਾ ਧੰਨਵਾਦ, ਕਿ ਅਸੀਂ ਹਰ ਸਮੇਂ ਰੇਡੀਓ ਸੁਣਦੇ ਹਾਂ, ਕੰਮ ਕਾਰ ਵੀ ਕਰਦੇ ਰਹਿੰਦੇ ਹਾਂ ਅਤੇ ਸਾਡਾ ਸਮਾਂ ਵਧੀਆ ਲੰਘਦਾ ਰਹਿੰਦਾ। ਉਹ ਕਹਿੰਦੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਪ੍ਰੋਗਰਾਮ ਚੱਲਦੇ ਨੇ, ਸਵੇਰੇ ਹੈਲੋ ਫਰਮਾਇਸ਼ ਚੱਲਦਾ ਅਤੇ ਦੋ ਤੇਰੀਆਂ ਦੋ ਮੇਰੀਆਂ ਚੱਲਦਾ, ਨਾਰੀ ਲੋਕ ਫੁਲਕਾਰੀ, ਸਾਰੇ ਪ੍ਰੋਗਰਾਮ ਜਾਣਕਾਰੀ ਭਰਪੂਰ ਹੁੰਦੇ ਨੇ ਅਤੇ ਅੱਜ ਦਾ ਪ੍ਰੋਗਰਾਮ ਅੰਮ੍ਰਿਤਪਾਲ ਅਤੇ ਕਮਲਪ੍ਰੀਤ ਨੇ ਪੇਸ਼ ਕੀਤਾ, ਉਹਨਾਂ ਨੂੰ ਵਧੀਆ ਲੱਗਿਆ ਅਤੇ ਬਹੁਤ ਜਾਣਕਾਰੀ ਮਿਲਦੀ ਹੈ। ਉਹ ਕਹਿੰਦੇ ਇਸ ਤਰ੍ਹਾਂ ਹਰ ਰੋਜ਼ ਆਪ ਜੀ ਨੂੰ ਸੁਣਿਆ ਜਾਂਦਾ ਕਿ ਪੰਛੀਆਂ ਨੂੰ ਦਾਣਾ ਪਾਓ, ਵਾਤਾਵਰਨ ਬਚਾਓ, ਧਰਤੀ ਬਚਾਓ, ਸਾਨੂੰ ਅਮਲ ਦੇ ਵਿੱਚ ਲਿਆਉਣਾ ਅਤੇ ਸਾਨੂੰ ਇਹ ਕੰਮ ਅਸੀਂ ਕਰਦੇ ਵੀ ਹਾਂ, ਲਿਆਉਂਦੇ ਵੀ ਹਾਂ ਅਤੇ ਹਰ ਵੀ ਹੋਰ ਵੀ ਕੰਮ ਜਿਹੜੇ ਅਸੀਂ ਕਰਦੇ ਹਾਂ ਉਹ ਰੇਡੀਓ ਤੋਂ ਸੁਣਦੇ ਹਾਂ ਅਤੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਅਪਣਾਉਂਦੇ ਹਾਂ ਅਤੇ ਇਹਨਾਂ ਨੇ ਕਿਹਾ ਕਿ ਰੇਡੀਓ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ।
2: ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡੀਆਂ ਦੁਆਵਾਂ ਦੇ ਲਈ। ਅਤੇ ਬਾਕੀ ਜਿਹੜਾ ਇਹਨਾਂ ਨੇ ਕਿਹਾ ਨਾ ਕਿ ਜਿਹੜਾ ਕੁਛ ਸੁਣਦੇ ਨੇ ਰੇਡੀਓ ਦੇ ਅਤੇ ਉਹਨੂੰ ਅਮਲ ਵਿੱਚ ਹੀ ਲਿਆਉਂਦੇ ਨੇ, ਬੜੀ ਖੁਸ਼ੀ ਹੁੰਦੀ ਹੈ ਜਦੋਂ ਇਸ ਤਰ੍ਹਾਂ ਦੇ ਸਰੋਤੇ ਗੱਲ ਦੱਸਦੇ ਨੇ। ਅਤੇ ਬਾਕੀ ਬਹੁਤ ਸਾਰੇ ਸਰੋਤੇ ਨੇ ਸਾਡੇ ਜਿਹੜੇ ਕਿ ਬਹੁਤ ਡੈਡੀਕੇਟਡਲੀ ਜੁੜੇ ਹੋਏ ਨੇ ਆਕਾਸ਼ਵਾਣੀ ਦੇ ਨਾਲ, ਅਤੇ ਜੋ ਵੀ ਇੱਥੋਂ ਗੱਲ ਜੋ ਵੀ ਸੁਨੇਹਾ ਉਹਨਾਂ ਤੱਕ ਪਹੁੰਚਾਇਆ ਜਾਂਦਾ, ਸਮਾਜਿਕ ਸੁਨੇਹਾ ਪਹੁੰਚਦਾ ਉਹਨਾਂ ਤੱਕ, ਉਹਦੇ ਉੱਪਰ ਅਮਲ ਵੀ ਕਰਦੇ ਨੇ ਅਤੇ ਕਰਨਾ ਵੀ ਚਾਹੀਦਾ, ਕਿਉਂਕਿ ਸਾਡਾ ਮਕਸਦ ਤਾਂ ਇਹੀ ਹੈ ਨਾ ਅਲਟੀਮੇਟਲੀ। ਈਵਨ ਕਿ ਇਹ ਵੀ ਹੁੰਦਾ ਕਮਲਪ੍ਰੀਤ ਕਿ ਜਿਹੜੇ ਗੱਲਾਂ ਅਸੀਂ ਰੇਡੀਓ 'ਤੇ ਬੋਲਦੇ ਹਾਂ, ਹੈ ਨਾ, ਤਾਂ ਅਸੀਂ ਉਹ ਸਾਡੇ ਜ਼ਿੰਦਗੀ ਦੇ ਉੱਪਰ ਇੰਨਾ ਪ੍ਰਭਾਵ ਪਾਉਂਦੀਆਂ ਨੇ ਕਿ ਬੋਲਦੇ ਬੋਲਦੇ ਸਾਡੇ ਉੱਪਰ ਇੰਨਾ ਅਸਰ ਹੋ ਜਾਂਦਾ। ਮੈਂ ਕਈ ਆਪਣੇ ਨਾਲ ਦੇ ਕੁਲੀਗਸ ਨੂੰ ਦੇਖਿਆ ਕਿ ਜਦੋਂ ਕੋਈ ਦਰਖਤ ਵੱਢ ਰਿਹਾ ਹੁੰਦਾ ਤਾਂ ਉਹ ਮਤਲਬ ਕਿ ਉਹਨੂੰ ਬੜਾ ਉਹਨਾਂ ਨੂੰ ਬੇਚੈਨੀ ਲੱਗ ਜਾਂਦੀ ਹੈ ਇਸ ਗੱਲ ਦੀ। ਜੇਕਰ ਕੋਈ ਕਈ ਮੈਂ ਦੇਖਿਆ ਜਲੰਧਰ ਦੇ ਵਿੱਚ ਕਿ ਸਪੈਸ਼ਲ ਆਫਿਸ ਦੇ ਵਿੱਚ ਜਿਹੜੇ ਪੰਛੀ ਆਉਂਦੇ ਸੀ ਉਹਨਾਂ ਲਈ ਘਰੋਂ ਦਾਣਾ ਲੈ ਕੇ ਆਉਂਦੇ ਸੀ, ਦਾਣਾ ਪਾਉਣ ਦੇ ਲਈ, ਉਹਨਾਂ ਲਈ ਪਾਣੀ ਰੱਖਣ ਦੇ ਲਈ, ਜਾਂ ਫਿਰ ਕਈ ਵਾਰ ਇਹ ਹੁੰਦਾ ਸੀ ਜਦੋਂ ਡੇਂਗੂ ਦੀ ਮਾਰ ਚੱਲ ਰਹੀ ਹੈ ਤਾਂ ਉਦੋਂ ਪਾਣੀ ਘਰੇ ਨਹੀਂ ਖੜਾ ਹੋਣ ਦੇਣਾ ਚਾਹੀਦਾ, ਅਸੀਂ ਖੁਦ ਧਿਆਨ ਰੱਖਦੇ ਹਾਂ ਘਰਾਂ ਦੇ ਵਿੱਚ। ਹੋਰ ਵੀ ਕਈ ਚੀਜ਼ਾਂ ਜਿਹੜਾ ਅਸੀਂ ਰੇਡੀਓ 'ਤੇ ਬੋਲਦੇ ਹਾਂ ਜਾਂ ਸੁਣਦੇ ਹਾਂ ਉਹਦਾ ਅਸਰ ਸਾਡੀ ਜ਼ਿੰਦਗੀ 'ਤੇ ਹੁੰਦਾ ਅਤੇ ਹੋਣਾ ਵੀ ਚਾਹੀਦਾ। ਜੇਕਰ ਇੰਨੀ ਵਾਰ ਸੁਣ ਕੇ ਵੀ ਨਾ ਹੋਵੇ ਤਾਂ ਮੇਰਾ ਖਿਆਲ ਫਿਰ ਸਹੀ ਨਹੀਂ ਹੈ ਜਾਂ ਸਾਡਾ ਮਕਸਦ ਪੂਰਾ ਨਹੀਂ ਹੁੰਦਾ। ਤਾਂ ਬਹੁਤ ਖੁਸ਼ੀ ਹੁੰਦੀ ਹੈ ਇਸ ਤਰ੍ਹਾਂ ਦੇ ਸਰੋਤਿਆਂ ਨੂੰ ਮਿਲ ਕੇ, ਇਸ ਤਰ੍ਹਾਂ ਸਰੋਤਿਆਂ ਦੀ ਗੱਲ ਸੁਣ ਕੇ। ਬਹੁਤ ਬਹੁਤ ਸ਼ੁਕਰੀਆ ਜੀ ਅਤੇ ਬਹੁਤ ਮੁਬਾਰਕਾਂ ਤੁਹਾਨੂੰ ਕਿ ਤੁਸੀਂ ਬਿਲਕੁਲ ਜਿਹੜਾ ਸਹੀ ਕੰਮ ਕਰ ਰਹੇ ਹੋ ਅਤੇ ਅੱਗੇ ਨੂੰ ਵੀ ਇਸ ਚੀਜ਼ ਨੂੰ ਜਾਰੀ ਰੱਖੋ
1: ਜੀ। ਸੋ ਅਗਲਾ ਸੁਨੇਹਾ ਸਾਨੂੰ ਭੇਜਣ ਵਾਲੇ ਕਹਿੰਦੇ ਨੇ ਕਿ ਮੈਨੂੰ ਤੁਹਾਡੇ ਸਾਰੇ ਪ੍ਰੋਗਰਾਮ ਬਹੁਤ ਪਸੰਦ ਨੇ, ਪੰਜਾਬੀ ਤੜਕਾ, ਸ਼ਾਮ ਸੁਹਾਨੀ ਅਤੇ ਵਟਸਐਪ 'ਤੇ ਸਵੇਰੇ 11 ਵਜੇ ਹਿੰਦੀ ਵਿੱਚ ਪ੍ਰੋਗਰਾਮ, ਇੱਕ ਬਹੁਤ ਵਧੀਆ ਪ੍ਰੋਗਰਾਮ ਹੈ ਅਤੇ ਫੋਨ 'ਤੇ ਪੰਜਾਬੀ ਵਿੱਚ ਗੀਤ ਬਹੁਤ ਵਧੀਆ ਲੱਗਦੇ ਨੇ, ਪਰ ਅੱਜ ਸਾਡੀ ਕਾਲ ਨਹੀਂ ਲੱਗੀ, ਜਦੋਂ ਕਿ ਆਕਾਸ਼ਵਾਣੀ ਦੇ ਸਾਰੇ ਅਨਾਊਂਸਰ ਵਧੀਆ ਅਨਾਊਂਸ ਉਚਾਰਨ ਕਰਦੇ ਨੇ। ਪਹਿਲਾਂ ਮੈਂ ਗਾਇਕਾ ਪਰਵਾਨਾ ਅਤੇ ਚੰਡੀਗੜ੍ਹ ਰਹਿਣ ਵਾਲੀ ਦੇ ਗੀਤ ਲਈ ਬੇਨਤੀ ਕੀਤੀ, ਜੋ ਕਿ ਨਰਿੰਦਰ ਬੀਬਾ ਦਾ ਗੀਤ ਸੀ, ਅਤੇ ਕੁਛ ਹੋਰ ਗੀਤ ਨੇ ਜੋ ਤੁਹਾਡੇ ਕੋਲ ਨਹੀਂ ਸਨ। ਤੁਸੀਂ ਕਹਿੰਦੇ ਸੀ ਕਿ ਇਹ ਤੁਹਾਡੇ ਕੋਲ ਆਕਾਸ਼ਵਾਣੀ ਵਰਿੰਦਰ ਤੋਂ ਪ੍ਰਾਪਤ ਕਰੋਗੇ, ਇਹ ਗੀਤ ਅਜੇ ਨਹੀਂ ਆਏ ਅਤੇ ਮਾਸਟਰ ਸਲੀਮ ਦੀ ਆਵਾਜ਼ ਦੇ ਵਿੱਚ ਢੋਲ ਜਗੀਰੋ ਦਾ ਮੈਂ ਬੇਨਤੀ ਨਹੀਂ ਕਰ ਰਿਹਾ, ਮੈਂ ਇੱਕ ਅਜਿਹੇ ਗੀਤ ਦੀ ਮੰਗ ਕਰ ਰਿਹਾ ਜੋ ਤੁਹਾਡੇ ਕੋਲ ਨਹੀਂ ਹੈ, ਕਿਉਂਕਿ ਪ੍ਰੋਗਰਾਮ ਹੁਣ ਬੇਨਤੀ ਤੇ ਨਹੀਂ, ਹੋਰ ਸਾਰੇ ਪ੍ਰੋਗਰਾਮ ਠੀਕ ਨੇ, ਇਸ ਨੂੰ ਸੁਣਨਾ ਬਹੁਤ ਮਜ਼ੇਦਾਰ ਹੈ
2: ਜੀ। ਮੇਰਾ ਖਿਆਲ ਇਹ ਕਹਿਣਾ ਚਾਹੁੰਦੇ ਨੇ ਕਿ ਜਿਹੜੇ ਗੀਤ ਲਿਖਦੇ ਨੇ ਉਹ ਇਸ ਲਈ ਨਹੀਂ ਲਿਖਦੇ ਕਿ ਉਹ ਸੁਣਾਏ ਜਾਣ ਬਾਕੀ ਪ੍ਰੋਗਰਾਮਾਂ ਦੇ ਵਿੱਚ, ਸ਼ਾਇਦ ਇਹ ਕਹਿਣਾ ਚਾਹੁੰਦੇ ਕਿ ਤੁਹਾਡੇ ਕੋਲ ਇਹ ਵਾਲੇ ਗੀਤ ਨਹੀਂ ਹੈਗੇ ਅਤੇ ਇਹ ਗੀਤ ਜਿਹੜੇ ਮੰਗਵਾਏ ਜਾਣ, ਤਾਂ ਅਸੀਂ ਇਹਨਾਂ ਦੀ ਲਿਸਟ ਨੂੰ ਜਿਹੜਾ ਨੋਟ ਕਰ ਲੈਂਦੇ ਹਾਂ ਅਤੇ ਅਸੀਂ ਚੈੱਕ ਕਰਵਾ ਲਵਾਂਗੇ ਕਿ ਜੇਕਰ ਉਹ ਗੀਤ ਨਹੀਂ ਹੋ ਗਏ ਨਹੀਂ ਸਾਡੇ ਕੋਲ ਹੈਗੇ ਤਾਂ ਅਸੀਂ
1: ਮਿਰਜ਼ਾਪੁਰ ਕੁਰਕਸ਼ੇਤਰ ਤੋਂ ਯਸ਼ਪਾਲ ਧੀਮਾਨ ਹੋਰਾਂ ਨੇ
2: ਭੇਜੀ ਜੀ ਜੀ ਸ਼ੁਕਰੀਆ ਧੀਮਾਨ ਜੀ ਅਸੀਂ ਜ਼ਰੂਰ ਇਹਦੇ ਵੱਲ ਧਿਆਨ ਦੇਵਾਂਗੇ
1: ਅਗਲਾ ਸੁਨੇਹਾ ਭੇਜ ਰਹੇ ਨੇ ਹਰੀਸ਼ ਰਾਜਪੁਰਾ ਉਹ ਕਹਿੰਦੇ ਕਿ ਜੇਕਰ ਤੁਹਾਡੇ ਨਵੇਂ ਅਨਾਊਂਸਰ ਜਿਹੜੇ ਨੇ ਉਹ ਸੀਨੀਅਰ ਅਨਾਊਂਸਰ ਦੇ ਪ੍ਰੋਗਰਾਮ ਖੁਦ ਵੀ ਸੁਣਨ ਅਤੇ ਪੇਸ਼ਕਾਰੀ ਹੋਰ ਵਧੀਆ ਹੋ ਜਾਏਗੀ
2: ਜੀ ਬਿਲਕੁਲ ਇਹ ਗੱਲ ਸਹੀ ਹੈ ਅਤੇ ਬਾਕੀ ਉਹਨਾਂ ਨੂੰ ਇਹੀ ਕਿਹਾ ਜਾਂਦਾ ਅਤੇ ਬਹੁਤ ਸਾਰੇ ਅਨਾਊਂਸਰ ਕਰਦੇ ਵੀ ਨੇ ਅਤੇ ਕਈਆਂ ਨੇ ਇੰਪਰੂਵ ਵੀ ਕੀਤਾ ਅਤੇ ਕੋਸ਼ਿਸ਼ ਜਾਰੀ ਹੈ ਅਤੇ ਥੋੜ੍ਹਾ ਸਮਾਂ ਲੱਗਦਾ ਕਿਉਂਕਿ ਨਵੇਂ ਬੰਦੇ ਨੂੰ

0: ਹੋਈ ਸੀ ਅਤੇ ਮੈਂ ਉਸ ਮੁਲਾਕਾਤ ਦੇ ਵਿੱਚ ਵੀ ਗੱਲ ਦੱਸੀ ਸੀ ਕਿ ਇਸ ਤਰ੍ਹਾਂ ਦਾ ਪ੍ਰੋਗਰਾਮ ਹੈ ਜਿਹੜਾ ਉਹ ਆਕਾਸ਼ਵਾਣੀ ਵੱਲੋਂ ਆਯੋਜਿਤ ਕੀਤਾ ਜਾ ਰਿਹਾ। ਉਸ ਤੋਂ ਪਹਿਲਾਂ ਅਸੀਂ ਬਾਕਾਇਦਾ ਫਾਰਮ ਮੰਗੇ ਸੀ ਅਤੇ ਜਿਹੜੇ ਜਿਹੜੇ ਸਰੋਤਿਆਂ ਨੇ ਵੀ ਉਹ ਫਾਰਮ ਭਰੇ ਨੇ ਅਸੀਂ ਉਹਨਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਇਆ, ਤਾਂ ਇਹ ਤਾਂ ਹੁਣ ਗੇਂਦ ਜਿਹੜੀ ਆ ਉਹ ਸਰੋਤਿਆਂ ਦੇ ਫਾਲੇ 'ਚ ਸੀ ਅਤੇ ਉਹਨਾਂ ਨੇ ਇਹੀ ਕੁਛ ਕਰਨਾ ਸੀ ਇਹਦੇ ਬਾਰੇ ਦੇ ਵਿੱਚ, ਕਿਉਂਕਿ ਅਸੀਂ ਜਿੰਨੇ ਸਾਡੇ ਕੋਲ ਫਾਰਮ ਆਏ ਸੀ ਉਨੇ ਅਸੀਂ ਉਨੇ ਹੀ ਲੋਕਾਂ ਲਈ ਇੰਤਜ਼ਾਮ ਕੀਤਾ ਸੀ, ਤਾਂ ਬਿਲਕੁਲ ਦੱਸਿਆ ਗਿਆ ਸੀ ਅਤੇ ਬਾਕਾਇਦਾ ਅਨਾਊਂਸਮੈਂਟ ਹੋਈ
1: ਜੀ। ਅਤੇ ਅੱਗੇ ਲਿਖਦੇ ਨੇ ਕਿ ਮੈਂ ਰਣਦੀਪ ਮੰਧੇਰ ਦੀਆਂ ਜਿੰਨੀਆਂ ਵੀ ਰਿਕਾਰਡਿੰਗਾਂ ਆਉਂਦੀਆਂ ਨੇ, ਤੇਰੀ ਮੇਰੀ ਇੱਕ ਜਿੰਦੜੀ ਹੋਵੇ ਭਾਵੇਂ ਕੋਈ ਹੋਰ ਮੁਲਾਕਾਤ ਹੋਵੇ, ਤਾਂ ਰਣਦੀਪ ਮੰਧੇਰ ਤਾਂ ਫਿੱਕੇ ਪਕਵਾਨ ਨੂੰ ਮਿੱਠਾ ਬਣਾ ਦਿੰਦੇ ਨੇ
0: ਜੀ।
1: ਸਲਾਮ ਕਰਦੇ ਆ ਉਹਨਾਂ ਦੀ ਪੇਸ਼ਕਾਰੀ ਨੂੰ, ਐਸਾ ਦੇਸ਼ ਹੈ ਮੇਰਾ ਕੋਈ ਵੀ ਦੇਸ਼ ਹੋਵੇ, ਜਦੋਂ ਉਹਨੂੰ ਸੁਣਦੇ ਹਾਂ ਤਾਂ ਬਹੁਤ ਚੰਗਾ ਲੱਗਦਾ। ਹਾਸਿਆਂ ਦੇ ਗੋਲਗੱਪੇ ਪਹਿਲੀ ਵਾਰ ਬਾਈ ਕੌਲਾਂ ਲਈਆਂ, ਮੈਡਮ ਨੇ ਫੋਨ ਕਰਦਾ ਰਿਹਾ ਫਿਰ ਵੀ ਖਿੱਚ ਧੂ ਕੇ ਬੰਨੇ ਲਾ ਦਿੱਤਾ, ਚੰਗਾ ਲੱਗਿਆ। ਉਹਨਾਂ ਕਿਹਾ ਕਿ ਹੈਲੋ ਓਪੀਡੀ ਹਰ ਵਾਰ ਚੰਗਾ ਲੱਗਦਾ, ਕਿਸਾਨ ਵਾਣੀ ਵੀ ਚੰਗਾ ਲੱਗਦਾ, ਅਤੇ ਸਾਡੀਆਂ ਚਿੱਠੀਆਂ ਪੜ੍ਹਦੇ ਨੇ। ਅੱਜ ਦਾ ਨਾਰੀ ਲੋਕ ਪ੍ਰੋਗਰਾਮ ਦੇ ਵਿੱਚ ਤੇਰੀ ਮੇਰੀ ਇੱਕ ਜਿੰਦੜੀ ਪ੍ਰੋਗਰਾਮ ਸੁਣਿਆ, ਉਹਨਾਂ ਨੂੰ ਬਹੁਤ ਵਧੀਆ ਲੱਗਿਆ, ਸਭ ਦਾ ਉਹਨਾਂ ਨੇ ਧੰਨਵਾਦ ਕੀਤਾ
0: ਜੀ। ਤੁਹਾਡਾ ਵੀ ਧੰਨਵਾਦ, ਅਤੇ ਮੇਰਾ ਖਿਆਲ ਹੈਲੋ ਓਪੀਡੀ ਜਿਹੜਾ ਰੇਡੀਓ ਓਪੀਡੀ ਦੀ ਇਹ ਗੱਲ ਕਰ ਰਹੇ ਨੇ, ਬਹੁਤ ਬਹੁਤ ਸ਼ੁਕਰੀਆ ਤੁਹਾਡੇ, ਸਾਰੇ ਪ੍ਰੋਗਰਾਮ ਤੁਸੀਂ ਚੰਗੇ ਲੱਗਦੇ ਹੋ ਤੁਹਾਨੂੰ, ਅਤੇ ਇਹਦੇ ਬਾਰੇ 'ਚ ਤੁਹਾਡੀ ਰਾਏ ਦੇ ਲਈ ਬਹੁਤ ਬਹੁਤ ਧੰਨਵਾਦ, ਅੱਗੇ ਨੂੰ ਵੀ ਤੁਸੀਂ ਇਸੇ ਤਰ੍ਹਾਂ ਪ੍ਰੋਗਰਾਮਾਂ ਨੂੰ ਸੁਣਦੇ ਰਹੋ
1: ਜੀ। ਅਗਲਾ ਸੁਨੇਹਾ ਭੇਜਿਆ ਹੈ ਸਵਿਤਾ ਅਰੋੜਾ ਨੇ ਪਟਿਆਲਾ ਤੋਂ, ਉਹ ਕਹਿੰਦੇ ਨੇ ਕਿ ਆਪ ਜੀ ਦੇ ਪ੍ਰੋਗਰਾਮ ਸਾਰੇ ਬਹੁਤ ਵਧੀਆ ਲੱਗਦੇ ਨੇ, ਅਤੇ ਉਹ ਕਹਿੰਦੇ ਜੋ ਅੱਜ ਦਾ ਨਾਰੀ ਲੋਕ ਆਇਆ ਉਹ ਤਾਂ ਬਹੁਤ ਜ਼ਿਆਦਾ ਪਸੰਦ ਆਇਆ ਉਹਨਾਂ ਨੂੰ, ਕਿਉਂਕਿ ਅੱਜ ਕੱਲ੍ਹ ਲੋਕ ਬਹੁਤ ਜ਼ਿਆਦਾ ਤੇਰਾ ਮੇਰਾ ਕਰਦੇ ਨੇ, ਅਤੇ ਨਾਰੀ ਲੋਕ ਨੇ ਸਾਨੂੰ ਇਹ ਚੰਗੀ ਸਿੱਖਿਆ ਦਿੱਤੀ ਹੈ।
0: ਬਿਲਕੁਲ, ਅੱਜ ਕੱਲ੍ਹ ਗੱਲ ਇਹਨਾਂ ਦੀ ਸਹੀ ਹੈ ਕਿ ਅੱਜ ਕੱਲ੍ਹ ਜਿਹੜੀ ਵਿਅਹਤਾ ਜ਼ਿੰਦਗੀ ਹੈ ਨਾ, ਉਹ ਉਹਦੇ ਵਿੱਚ ਬੜੀਆਂ ਸਮੱਸਿਆਵਾਂ ਦੇਖਣ ਨੂੰ ਮਿਲਦੀਆਂ ਨੇ, ਇਹੋ ਜਿਹੀਆਂ ਸਮੱਸਿਆਵਾਂ ਦੇਖਣ ਨੂੰ ਮਿਲਦੀਆਂ ਨੇ ਜਿਹੜੀਆਂ ਕਿ ਸ਼ਾਇਦ ਪ੍ਰੈਕਟੀਕਲੀ ਉਨੀਆਂ ਨਹੀਂ ਹੁੰਦੀਆਂ, ਪਰ ਉਹ ਮਾਨਸਿਕ ਤੌਰ 'ਤੇ ਜ਼ਿਆਦਾ ਹੁੰਦੀਆਂ ਨੇ। ਇੱਕ ਦੂਜੇ ਦੇ ਪ੍ਰਤੀ ਜਿਹੜਾ ਐਟੀਚਿਊਡ ਹੈ, ਇੱਕ ਦੂਜੇ ਨਾਲ ਜਿਹੜਾ ਕੋਆਪਰੇਟ ਕਰਨ ਦੀ ਭਾਵਨਾ ਹੈ, ਉਹ ਚੀਜ਼ਾਂ ਜਿਹੜੀਆਂ ਨੇ ਉਹਦੇ ਵਿੱਚ ਸਮੱਸਿਆਵਾਂ ਆ ਰਹੀਆਂ ਨੇ, ਅਤੇ ਇਸੇ ਕਰਕੇ ਸਾਡੀ ਜਿਹੜੀ ਵਿਅਹਤਾ ਜ਼ਿੰਦਗੀ ਹੈ ਪ੍ਰਭਾਵਿਤ ਹੋ ਰਹੀ ਹੈ। ਅਤੇ ਪਹਿਲਾਂ ਜਿਵੇਂ ਕਿ ਹੁਣ ਸਾਡੇ ਨਾਲ ਪਹਿਲੀ ਜਿਹੜੀ ਪੀੜ੍ਹੀ ਸੀ, ਜਦੋਂ ਅਸੀਂ ਦੇਖਦੇ ਹਾਂ ਕਿ ਉਹਨਾਂ ਨੇ ਇੱਕ ਦੂਜੇ ਦੇ ਕਿਵੇਂ ਸਾਥ ਦਿੱਤਾ ਜ਼ਿੰਦਗੀ ਦੇ ਵਿੱਚ, ਕਿਵੇਂ ਇੱਕ ਦੂਜੇ ਦੇ ਲਈ ਕੁਰਬਾਨੀਆਂ ਦਿੱਤੀਆਂ, ਚਾਹੇ ਉਹ ਪਤੀ ਹੋਵੇ ਚਾਹੇ ਪਤਨੀ ਹੋਵੇ, ਅਤੇ ਬਹੁਤ ਵਧੀਆ ਜ਼ਿੰਦਗੀ ਗੁਜ਼ਾਰੀ ਅਤੇ ਪਿਆਰ ਭਰੀ ਜ਼ਿੰਦਗੀ ਗੁਜ਼ਾਰੀ। ਅੱਜ ਸਾਡੇ ਜਿਹੜੇ ਜ਼ਿੰਦਗੀਆਂ ਦੇ ਵਿੱਚ ਇੰਨਾ ਜ਼ਿਆਦਾ ਸਟ੍ਰੈਸ ਹੈ, ਇੰਨੀ ਜ਼ਿਆਦਾ ਸਮੱਸਿਆਵਾਂ ਨੇ, ਇੰਨੀ ਜ਼ਿਆਦਾ ਅਸੀਂ ਐਂਗਜ਼ਾਇਟੀ ਦੇ ਵਿੱਚ ਰਹਿੰਦੇ ਹਾਂ, ਉਹਦੇ ਵਿੱਚ ਇੱਕ ਕਾਰਨ ਇਹ ਵੀ ਹੈ ਕਿ ਸਾਡੀ ਜਿਹੜੀ ਘਰੇਲੂ ਜ਼ਿੰਦਗੀ ਹੈ ਉਹ ਪਹਿਲਾਂ ਵਰਗੀ ਨਹੀਂ ਰਹੀ, ਅਤੇ ਸਾਡੀ ਵਿਅਹਤਾ ਜ਼ਿੰਦਗੀ ਦੇ ਵਿੱਚ ਜਿਹੜੇ ਖੁਸ਼ਗਵਾਰ ਹੋਏਗੀ, ਫਿਰ ਹੀ ਅਸੀਂ ਜਿਹੜਾ ਵਧੀਆ ਕੰਮ ਕਰ ਸਕਾਂਗੇ, ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਬਤੀਤ ਕਰ ਸਕਾਂਗੇ
1: ਜੀ। ਸੋ ਸਾਨੂੰ ਅਗਲਾ ਸੁਨੇਹਾ ਭੇਜਣ ਵਾਲੇ ਕਹਿ ਰਹੇ ਨੇ ਕਿ ਪ੍ਰੋਗਰਾਮ ਸੁਨੇਹੇ ਵਿੱਚ 16 ਮਈ ਨੂੰ ਅੰਮ੍ਰਿਤਪਾਲ ਕੌਰ ਨੇ ਚੰਗਾ ਪ੍ਰੋਗਰਾਮ ਪੇਸ਼ ਕੀਤਾ
0: ਜੀ,
1: ਅਤੇ ਹਾਸਿਆਂ ਦੇ ਗੋਲ ਗੱਪੇ ਚੰਗਾ ਪੇਸ਼ ਕੀਤਾ, ਮੈਡਮ ਵੀ ਨਾਲ ਨਾਲ ਹੱਸ ਰਹੀ ਸੀ, ਚੰਗਾ ਲੱਗਦਾ ਸੀ। ਅਤੇ 17 ਮਈ ਨੂੰ ਸ਼ਾਮ ਸੁਹਾਨੀ ਮੈਡਮ ਅਲੀਸ਼ਾ ਕੌਸ਼ਿਕ ਨੇ ਚੰਗਾ ਪੇਸ਼ ਕੀਤਾ, ਅਤੇ 8:15 ਅਤੇ ਕਵੀ ਦਰਬਾਰ ਮਾਂ ਬੋਲੀ ਦੀ ਸ਼ਾਨ 1947 ਵਾਲੀ ਬਾਤਚੀਤ ਰਣਦੀਪ ਮੰਧੇਰ ਦੀ ਸੀ, ਉਹ ਵੀ ਚੰਗੀ ਲੱਗੀ ਇਹਨਾਂ ਨੂੰ। ਅਤੇ ਕਹਿੰਦੇ ਕਿ 18 ਮਈ ਨੂੰ ਅੰਮ੍ਰਿਤਪਾਲ ਅਤੇ ਕਮਲਪ੍ਰੀਤ ਨੇ ਚੰਗੇ ਪ੍ਰੋਗਰਾਮ ਪੇਸ਼ ਕੀਤੇ, ਅਤੇ ਸਾਰੇ ਪ੍ਰੋਗਰਾਮ ਵਧੀਆ ਪੇਸ਼ ਕੀਤੇ ਜਾਂਦੇ ਨੇ ਅਤੇ ਵਧੀਆ ਹੁੰਦੇ ਨੇ। ਅਤੇ ਇਹ ਕਹਿਣਾ ਹੈ ਪਿੰਡ ਤੇਜਾ ਮੋਰੀ ਤੋਂ ਬੰਸੀ ਲਾਲ ਸੰਧੂ ਹੋਰਾਂ ਦਾ
0: ਜੀ। ਬਹੁਤ ਬਹੁਤ ਸ਼ੁਕਰੀਆ ਜੀ, ਅਤੇ ਤੁਸੀਂ ਪ੍ਰੋਗਰਾਮਾਂ ਨੂੰ ਧਿਆਨ ਨਾਲ ਸੁਣਦੇ ਹੋ, ਉਹਦੇ ਲਈ ਧੰਨਵਾਦ ਤੁਹਾਡਾ
1: ਜੀ। ਸਾਨੂੰ ਅਗਲਾ ਸੁਨੇਹਾ ਭੇਜ ਰਹੇ ਨੇ ਅਸ਼ੋਕ ਕੁਮਾਰ ਘੁੰਮਣ ਕਲੋਨੀ ਪਟਿਆਲਾ ਤੋਂ, ਇਹ ਕਹਿੰਦੇ ਕਿ ਤੁਹਾਡੇ ਸਾਰੇ ਪ੍ਰੋਗਰਾਮ ਵਧੀਆ ਹੁੰਦੇ ਨੇ
0: ਜੀ। ਬਹੁਤ ਬਹੁਤ ਸ਼ੁਕਰੀਆ।
1: ਅਗਲਾ ਸੁਨੇਹਾ ਸਾਨੂੰ ਭੇਜਿਆ ਬਿੱਟੂ ਸ਼ੈਰੀ ਨੇ ਪਟਿਆਲਾ ਤੋਂ, ਇਹ ਲਿਖਦੇ ਨੇ ਕਿ 2 ਤੇਰੀਆਂ 2 ਮੇਰੀਆਂ ਦੇ ਵਿੱਚ ਸੌਂਗ ਸਾਡੀ ਫਰਮਾਇਸ਼ 'ਤੇ ਸੁਣਾਇਆ ਕਰੋ, ਅਤੇ ਉਹ ਕਹਿੰਦੇ ਕਿ ਇਹ ਪ੍ਰੋਗਰਾਮ 1 ਘੰਟੇ ਦਾ ਕਰੋ, 2 ਵਾਲਾ ਪ੍ਰੋਗਰਾਮ 1:05 'ਤੇ ਕਰ ਦਿਉ, ਅਤੇ ਜੋ ਕਿ 1:05 'ਤੇ ਹਿੰਦੀ ਗੀਤਾਂ ਵਾਲਾ ਪ੍ਰੋਗਰਾਮ ਆਉਂਦਾ ਉਹਨੂੰ ਬੰਦ ਕਰ ਦਿਉ।
0: ਨਹੀਂ, ਹਿੰਦੀ ਗੀਤਾਂ ਦਾ ਪ੍ਰੋਗਰਾਮ ਤਾਂ ਨਹੀਂ ਬੰਦ ਹੋਣਾ ਚਾਹੀਦਾ, ਕਿਉਂਕਿ ਬਹੁਤ ਸਾਰੇ ਚੀਜ਼ਾਂ ਧਿਆਨ ਦੇ ਵਿੱਚ ਰੱਖਦੇ ਪ੍ਰੋਗਰਾਮ ਲਿਖ ਕੇ ਜਾਂਦੇ ਨੇ, ਖਤਾਂ 'ਤੇ ਆਧਾਰਿਤ ਵੀ ਸਾਨੂੰ ਪ੍ਰੋਗਰਾਮ ਚਾਹੀਦੇ ਨੇ। ਅਤੇ ਬਾਕੀ ਜਿਵੇਂ ਤੁਸੀਂ 2 ਤੇਰੀਆਂ 2 ਮੇਰੀਆਂ ਦੀ ਗੱਲ ਕੀਤੀ ਹੈ, ਤਾਂ ਇਹ ਵੀ ਚਾਹੀਦਾ। ਬਾਕੀ ਰੋਜ਼ ਇਹ ਵਾਲਾ ਪ੍ਰੋਗਰਾਮ ਆਉਂਦਾ, ਜੇ ਤਾਂ ਹਫ਼ਤੇ ਬਾਅਦ ਆਉਂਦਾ ਹੋਵੇ ਫਿਰ ਵੀ ਆਪਾਂ ਗੱਲ ਸਮਝ ਆਉਂਦੀ ਹੈ, ਰੋਜ਼ ਪ੍ਰੋਗਰਾਮ ਆਉਂਦਾ ਤਾਂ ਤੁਸੀਂ ਉਹਦੇ ਵਿੱਚ ਆਰਾਮ ਨਾਲ ਜਿਹੜਾ ਪਾਰਟੀਸਪੇਟ ਕਰ ਸਕਦੇ ਹੋ। ਬਾਕੀ ਜਿਹੜੀ ਪਸੰਦੀਦਾ ਉਹਦੀ ਸੌਂਗਸ ਦੀ ਗੱਲ ਹੈ, ਤਾਂ ਉਹ ਤਾਂ ਤੁਸੀਂ ਜਿਹੜੇ ਕਿਸੇ ਵੀ ਫਰਮਾਇਸ਼ੀ ਪ੍ਰੋਗਰਾਮ ਦੇ ਵਿੱਚ ਫੋਨ ਕਰਕੇ ਜਾਂ ਮੈਸੇਜ ਰਾਹੀਂ ਜਾਂ ਖਤਾ ਰਾਹੀਂ ਜਿਹੜੇ ਆਪਣੀ ਮਨ ਪਸੰਦੀਦਾ ਗੀਤ ਹੈ ਜਿਹੜਾ ਸੁਣ ਸਕਦੇ ਹੋ
1: ਜੀ। ਇਸ ਦੇ ਨਾਲ ਬਿੱਟੂ ਸ਼ੈਰੀ ਇਹ ਵੀ ਲਿਖਦੇ ਨੇ ਕਿ ਨਾਰੀ ਲੋਕ ਦੇ ਵਿੱਚ ਕੁੜੀਆਂ ਦੇ ਲਈ ਘਰ ਦਾ ਕੰਮ ਸਿੱਖਣ ਦਾ ਵਿਸ਼ਾ ਰੱਖੋ ਅਤੇ ਗੁਰਬਾਣੀ ਪ੍ਰੋਗਰਾਮ 1 ਘੰਟੇ ਦਾ ਕਰ ਦਿਓ।
0: ਅਤੇ ਇਹ ਵਾਲਾ ਵਿਸ਼ਾ ਕਿਉਂ ਨਾ ਰੱਖਿਆ ਜਾਵੇ ਕਿ ਮੁੰਡਿਆਂ ਨੂੰ ਘਰ ਦੇ ਕੰਮ ਸਿਖਾਏ ਜਾਣ।
1: ਬਿਲਕੁਲ
0: ਜੀ, ਦੇਖੋ ਕੁੜੀਆਂ ਆਲਰੇਡੀ ਸਾਡੇ ਜਿਵੇਂ ਕਿ ਉਹਦੇ ਵਿੱਚ ਹੈ, ਸਮਾਜ ਦੇ ਵਿੱਚ ਹੈ, ਕਿ ਘਰ ਦੇ ਕੰਮ ਆਲਰੇਡੀ ਉਹਨਾਂ ਨੇ ਸਿੱਖਣੇ ਹੁੰਦੇ ਨੇ, ਸਾਡਾ ਸਮਾਜ ਹੀ ਇਸ ਤਰ੍ਹਾਂ ਦਾ ਬਣਿਆ ਹੋਇਆ। ਚਾਹੇ ਕਿ ਕੁੜੀਆਂ ਬਹੁਤ ਸਾਰੇ ਖੇਤਰਾਂ ਦੇ ਵਿੱਚ ਪਲਾਂਘਾ ਪੱਟ ਰਹੀਆਂ ਨੇ, ਹੁਣ ਵੀ ਤੁਸੀਂ ਦੇਖੇ ਹੋਣਗੇ ਕਿ ਚਾਹੇ CBSE ਦੇ ਨਤੀਜੇ ਨੇ, ਚਾਹੇ ਇਹ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਨਤੀਜੇ ਨੇ, ਕੁੜੀਆਂ ਜਿਹੜੇ ਮੱਲਾਂ ਮਾਰ ਰਹੀਆਂ ਨੇ, ਪਰ ਫਿਰ ਵੀ ਇਹ

0: ਮੰਨਿਆ ਜਾਂਦਾ ਕਿ ਚਾਹੇ ਕਿ ਮੁੰਡੇ ਵੀ ਉਹਦੇ 'ਚ ਹੈਲਪ ਕਰਾਉਂਦੇ ਨੇ, ਪਰ ਇਹੀ ਮੰਨਿਆ ਜਾਂਦਾ ਕਿ ਜਿਹੜੀ ਰਸੋਈ ਦਾ ਕੰਮ ਹੈ, ਘਰ ਦਾ ਕੰਮ ਹੈ, ਉਹ ਮੇਨ ਕੁੜੀ ਦੀ ਜ਼ਿੰਮੇ ਹੀ ਆਉਂਦਾ। ਤਾਂ ਉਹਦੇ ਲਈ ਤਾਂ ਆਲਰੇਡੀ ਅਵੇਅਰਨੈਸ, ਤਾਂ ਸਾਨੂੰ ਤਾਂ ਇਸ ਉਹਦੇ ਉੱਪਰ ਪ੍ਰੋਗਰਾਮ ਕਰਨੇ ਚਾਹੀਦੇ ਆ। ਕੁੜੀਆਂ ਜਿਹੜੀਆਂ ਇੰਨੀ ਮਿਹਨਤ ਕਰਦੀਆਂ ਨੇ, ਜਿਹੜੀਆਂ ਇੰਨਾ ਪੜ੍ਹਾਈ ਦੇ ਵਿੱਚ ਅੱਗੇ ਵੱਧ ਰਹੀਆਂ ਨੇ, ਤਾਂ ਉਹਨਾਂ ਦੇ ਲਈ ਜਿਹੜੇ ਅੱਗੇ ਜਾਣ ਦੇ ਰਾਹ ਕਿਵੇਂ ਖੁੱਲ੍ਹਣ।
1: ਬਿਲਕੁਲ। ਸੋ ਸਾਨੂੰ ਅਗਲਾ ਸੁਨੇਹਾ ਭੇਜ ਰਹੇ ਨੇ ਸੁਖਪਾਲ ਸਿੰਘ, ਨੈਸ਼ਨਲ ਕਲੋਨੀ ਬਠਿੰਡਾ ਤੋਂ। ਇਹ ਕਹਿੰਦੇ ਕਿ ਆਪ ਜੀ ਦੇ ਕੇਂਦਰ ਦੇ ਪ੍ਰੋਗਰਾਮ ਬਹੁਤ ਵਧੀਆ ਹੁੰਦੇ ਨੇ, ਪ੍ਰੋਗਰਾਮ ਹੈਲੋ ਫਰਮਾਇਸ਼ ਅਤੇ ਪ੍ਰੋਗਰਾਮ ਜ਼ਾਇਕਾ ਇਹਨਾਂ ਨੂੰ ਚੰਗਾ ਲੱਗਦਾ। ਪਰ ਇਹ ਕਹਿੰਦੇ ਹੈਲੋ ਫਰਮਾਇਸ਼ ਪ੍ਰੋਗਰਾਮ ਸਮੇਂ ਜਦੋਂ ਕਾਲ ਕਰਦੇ ਹਾਂ ਤਾਂ ਅਕਸਰ ਫੋਨ ਦੇ ਵਿੱਚ ਕੋਈ ਨਾ ਕੋਈ ਨੁਕਸ ਪੈ ਜਾਂਦਾ, ਕਿਰਪਾ ਕਰਕੇ ਇਸਦਾ ਪੱਕਾ ਇਲਾਜ ਕੀਤਾ ਜਾਵੇ।
0: ਜੀ ਦੇਖੋ, ਪੱਕਾ ਇਲਾਜ ਤਾਂ ਇਹ ਹੈ ਕਿ ਇਹ ਟੈਕਨੀਕਲ ਚੀਜ਼ ਹੈ, ਸਮੱਸਿਆ ਤਾਂ ਆ ਸਕਦੀ ਹੈ। ਬਾਕੀ ਤੁਸੀਂ ਦੇਖਿਆ ਹੋਏਗਾ ਕਿ ਕਾਫੀ ਦੇਰ ਤੋਂ ਜਿਹੜਾ ਟੈਲੀਫੋਨ ਜ਼ਿਆਦਾਤਰ ਸਮੂਥਲੀ ਚੱਲ ਰਿਹਾ। ਹਾਂ, ਵਿੱਚ ਨੂੰ ਕਦੇ ਕਦੇ ਸਮੱਸਿਆ ਤਾਂ ਆਉਂਦੀ ਰਹਿੰਦੀ ਹੈ, ਪਰ ਜ਼ਿਆਦਾਤਰ ਸਮੂਥ ਚੱਲ ਰਿਹਾ, ਕਿਉਂਕਿ ਲੈਂਡਲਾਈਨ ਜਿਹੜਾ ਹੈ, ਹੁਣ ਲੈਂਡਲਾਈਨ ਦਾ ਜ਼ਮਾਨਾ ਹੈ ਨਹੀਂ ਗਾ। ਜਦੋਂ ਪਹਿਲਾਂ ਲੈਂਡਲਾਈਨ ਦਾ ਜ਼ਮਾਨਾ ਹੁੰਦਾ ਸੀ ਤਾਂ ਉਹਦੇ ਨਾਲ ਦੇ ਇਕੁਇਪਮੈਂਟ ਵੀ ਆਸਾਨੀ ਨਾਲ ਅਵੇਲੇਬਲ ਸੀਗੇ, ਉਹਦੇ ਨਾਲ ਦੇ ਜਿਹੜੇ BSNL ਵੱਲੋਂ ਵੀ ਉਸੇ ਤਰ੍ਹਾਂ ਦੇ ਧਿਆਨ ਰੱਖਿਆ ਜਾਂਦਾ ਹੁੰਦਾ ਸੀ, ਅਤੇ ਹੋਰ ਚੀਜ਼ਾਂ ਵੀ ਹੁੰਦੀਆਂ ਸੀਗੀਆਂ। ਉਹ ਵੀ ਇੱਕ ਕਾਰਨ ਹੈ। ਬਾਕੀ ਕੁਝ ਅੱਜ ਕੱਲ੍ਹ ਇਹ ਵੀ ਪ੍ਰੋਬਲਮ ਹੈ ਕਿ ਜਿਹੜੇ ਮੋਬਾਈਲ ਕੰਪਨੀਆਂ ਦੇ ਜਿਹੜੇ ਸਰਵਿਸ ਪ੍ਰੋਵਾਈਡਰ ਨੇ, ਤਾਂ ਉਹਨਾਂ ਦੇ ਲੈਵਲ 'ਤੇ ਵੀ, ਉਹਨਾਂ ਦੇ ਐਂਡ 'ਤੇ ਵੀ ਸਮੱਸਿਆ ਰਹਿੰਦੀ ਹੈ, ਇਹ ਵੀ ਹੈ। ਤਾਂ ਕਈ ਕਾਰਨ ਹੋ ਸਕਦੇ, ਬਾਕੀ ਜ਼ਿਆਦਾਤਰ ਆਮ ਤੌਰ 'ਤੇ ਠੀਕ ਚੱਲ ਰਿਹਾ।
1: ਬਿਲਕੁਲ, ਫੋਨ ਲਾਈਨ ਅੱਗੇ ਨਾਲੋਂ ਤਾਂ ਬਹੁਤ ਜ਼ਿਆਦਾ ਬਿਹਤਰ ਚੱਲ ਰਹੀ ਹੈ
0: ਜੀ।
1: ਸੋ ਅਗਲਾ ਸੁਨੇਹਾ ਸਾਨੂੰ ਭੇਜ ਰਹੇ ਨੇ ਡਲਹੌਜ਼ੀ ਤੋਂ ਅਨਮੋਲ। ਇਹ ਕਹਿੰਦੇ ਕਿ ਥਰਸਡੇ ਨੂੰ ਜਿਹੜਾ ਡਾਕਟਰ ਆਏ ਸੀਗੇ ਬੱਚਿਆਂ ਦੇ ਲਈ, ਉਹਨਾਂ ਨੂੰ ਇੱਕ ਵਾਰ ਦੁਬਾਰਾ ਬੁਲਾਇਆ ਜਾਵੇ।
0: ਜ਼ਰੂਰ, ਜਦੋਂ ਵੀ ਮੌਕਾ ਹੋਏਗਾ ਜ਼ਰੂਰ ਬੁਲਾਵਾਂਗੇ। ਬਾਕੀ ਜਿਹੜੇ ਹੋਰ ਵੀ ਵਿਸ਼ੇ ਨੇ ਉਹਨਾਂ ਨੂੰ ਵੀ ਕਵਰ ਕਰਨਾ ਹੈ, ਅਤੇ ਜਦੋਂ ਵੀ ਮੌਕਾ ਹੋਏਗਾ ਜ਼ਰੂਰ ਉਹ ਦੁਬਾਰਾ ਆਉਣਗੇ
1: ਜੀ। ਸੋ ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਸੁਨੇਹੇ, ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਆਪਣਾ ਸੁਨੇਹਾ ਸਾਨੂੰ ਭੇਜ ਸਕਦੇ ਹੋ। ਸਾਡਾ ਨੰਬਰ ਹੈ 9496506268। ਜਿੰਨਾ ਟਾਈਮ ਤੁਸੀਂ ਸਾਨੂੰ ਸੁਨੇਹੇ ਭੇਜਦੇ ਹੋ, ਉਨ੍ਹਾਂ ਟਾਈਮ ਸੁਣਦੇ ਹਾਂ ਸਤਿੰਦਰ ਸਰਤਾਜ ਨੂੰ।

0: ਨਾਰੀ ਲੋਕ ਨੂੰ ਜਿਹੜਾ ਭੈਣਾਂ ਬਹੁਤ ਸੁਣਦੀਆਂ ਨੇ ਤੇ ਅਸੀਂ ਉਹਨਾਂ ਦੀ ਰਾਏ ਵੀ ਜਾਣਨਾ ਚਾਹੁੰਦੇ ਹਾਂ ਕਿ ਪ੍ਰੋਗਰਾਮਾਂ ਬਾਰੇ ਉਹਨਾਂ ਦੀ ਕੀ ਰਾਏ ਹੈ। ਆਮ ਤੌਰ 'ਤੇ ਇਹ ਹੁੰਦਾ ਕਿ ਜਿਹੜੇ ਮਰਦ ਹੁੰਦੇ ਨੇ ਉਹ ਤਾਂ ਆਪਣੀ ਰਾਏ ਦੇ ਦਿੰਦੇ ਨੇ, ਪਰ ਭੈਣਾਂ ਪ੍ਰੋਗਰਾਮ ਸੁਣਦੀਆਂ ਰਹਿੰਦੀਆਂ ਜਾਂ ਆਪਸ ਵਿੱਚ ਵੱਧ ਤੋਂ ਵੱਧ ਗੱਲ ਕਰ ਲੈਂਦੀਆਂ ਹੋਣੀਆਂ, ਪਰ ਸਾਨੂੰ ਨਹੀਂ ਪਤਾ ਲੱਗਦਾ ਕਿ ਉਹਨਾਂ ਦੀ ਰਾਏ ਕੀ ਹੈ। ਤਾਂ ਜ਼ਰੂਰ ਅਸੀਂ ਉਹਨਾਂ ਨੂੰ ਵੀ ਕਹਾਂਗੇ ਕਿ ਤੁਸੀਂ ਆਪਣੀ ਰਾਏ ਜ਼ਰੂਰ ਦਿਓ, ਪ੍ਰੋਗਰਾਮਾਂ ਨੂੰ ਵੀ ਸੁਣੋ ਅਤੇ ਆਪਣੀ ਰਾਏ ਵੀ ਦਿਓ, ਅਤੇ ਤੁਹਾਡੀ ਰਾਏ ਹੈ ਸਾਡੇ ਲਈ ਬੜਮੁੱਲੀ ਹੈ।
1: ਬਿਲਕੁਲ, ਅਸੀਂ ਅੱਜ ਨਾਰੀ ਲੋਕ ਪ੍ਰੋਗਰਾਮ ਦੇ ਵਿੱਚ ਸਰ ਇਹ ਵਾਰ ਵਾਰ ਕਹੀ ਗਏ ਕਿ ਤੁਸੀਂ ਭੈਣਾਂ ਜਿਹੜੀਆਂ ਵੀ ਪ੍ਰੋਗਰਾਮ ਸੁਣਦੇ ਨੇ ਆਪਣੀ ਫੀਡਬੈਕ ਜ਼ਰੂਰ ਦਿਓ ਅਤੇ ਸਾਨੂੰ ਇਸ ਬਾਰੇ ਦੱਸੋ ਵੀ।
0: ਬਿਲਕੁਲ, ਮੇਰਾ ਖਿਆਲ ਸ਼ਾਇਦ ਉਸੇ ਦਾ ਅਸਰ ਹੈ ਕਿ ਅੱਜ ਬਹੁਤ ਸਾਰੇ ਭੈਣਾਂ ਦੇ ਸੁਨੇਹੇ ਸਾਨੂੰ ਦੇਖਣ ਨੂੰ ਮਿਲੇ ਨੇ, ਬਹੁਤ ਬਹੁਤ ਸ਼ੁਕਰੀਆ ਅਤੇ ਚੰਗਾ ਵੀ ਲੱਗਿਆ
1: ਜੀ। ਸੋ ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਸੀ ਸੁਨੇਹੀ, ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਅਗਲੇ ਹਫ਼ਤੇ ਯਾਨੀ ਕਿ ਸੋਮਵਾਰ ਨੂੰ ਆਪਣਾ ਸੁਨੇਹਾ ਭੇਜ ਸਕਦੇ ਹੋ। ਸਾਡਾ ਨੰਬਰ ਹੈ 9650-26-58। ਸੋ ਇਸ ਵੇਲੇ ਪ੍ਰੋਗਰਾਮ ਦਾ ਵੇਲਾ ਹੁਣ ਖਤਮ ਹੁੰਦਾ ਹੈ। ਮੈਨੂੰ ਕਮਲਪ੍ਰੀਤ ਕੌਰ ਨੂੰ ਅਤੇ ਮੇਰੇ ਨਾਲ
0: ਮੈਨੂੰ ਮੁਹੰਮਦ ਇਮਤਿਆਜ਼ ਨੂੰ
1: ਦਿਓ ਇਜਾਜ਼ਤ। FM ਬੈਂਡ 100.2 ਮੈਗਾਹਰਟਜ਼ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾਓ, ਇਸ ਵੇਲੇ 3 ਵਜਣ ਵਾਲੇ ਨੇ। ਹੁਣ ਤੋਂ ਲੈ ਕੇ 5 ਵਜੇ ਤੱਕ ਤੁਸੀਂ ਸੁਣੋਗੇ ਕੌਮੀ ਸੇਵਾ ਵਿਵਿਧ ਭਾਰਤੀ ਦਾ ਪ੍ਰਸਾਰਣ ਸਾਡੇ ਮੁੰਬਈ ਕੇਂਦਰ ਤੋਂ।

0: Absent.
1: FM band 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਵਾ ਮਿਲਾਓ, ਇਸ ਵੇਲੇ 5 ਵਜਣ ਵਾਲੇ ਨੇ। ਹੁਣ ਵੇਲਾ ਹੁੰਦਾ ਇਸ ਵਕਫੇ ਦੀਆਂ ਮੁੱਖ ਸੁਰਖੀਆਂ ਦਾ।

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜ ਦੇਸ਼ਾਂ ਦੇ ਦੌਰੇ ਤੇ ਚੌਥੇ ਪੜਾਅ ਤੇ ਅੱਜ ਨਾਰਵੇ ਦੇ ਓਸਲੋ ਪਹੁੰਚੇ ਨੇ। ਰੱਖਿਆ ਮੰਤਰੀ ਰਾਜਨਾਥ ਸਿੰਘ ਵੀਅਤਨਾਮ ਅਤੇ ਦੱਖਣੀ ਕੋਰੀਆ ਦੇ ਦੌਰੇ ਤੇ ਨੇ। ਕੇਰਲਮ ਦੇ ਵਿੱਚ ਸੀਨੀਅਰ ਕਾਂਗਰਸੀ ਨੇਤਾ ਵੀਡੀ ਨੇ ਅੱਜ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਪੰਜਾਬ ਦੇ ਵਿੱਚ 26 ਮਈ ਨੂੰ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਲਈ 10,809 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਨੇ। ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਜ਼ਿਲ੍ਹੇ ਦੇ ਵਿੱਚ ਇੱਕ ਸੜਕ ਹਾਦਸੇ 'ਚ 9 ਲੋਕਾਂ ਦੀ ਮੌਤ ਹੋਈ ਹੈ। ਲੁਧਿਆਣਾ ਪੁਲਿਸ ਨੇ ਉੱਤਰੀ ਭਾਰਤ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਸਾਈਬਰ ਧੋਖਾਧੜੀ ਸਿੰਡੀਕੇਟ ਨਾਲ ਸੰਬੰਧਿਤ ਮਾਮਲੇ ਦੇ ਵਿੱਚ ਕੁਝ ਹੋਰ ਗ੍ਰਿਫਤਾਰੀਆਂ ਤੇ ਬਰਾਮਦਗੀਆਂ ਕੀਤੀਆਂ ਨੇ। ਅੰਮ੍ਰਿਤਸਰ ਕਮਿਸਟਰੇਟ ਪੁਲਿਸ ਨੇ ਨਸ਼ੀਲੇ ਪਦਾਰਥਾਂ ਅਤੇ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਡਿਊਲ ਦੇ ਇੱਕ ਮੈਂਬਰ ਨੂੰ 7 ਆਧੁਨਿਕ ਪਿਸਤੌਲਾਂ ਅਤੇ 2 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਬੀਤੇ ਕੱਲ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੀ ਜਨਮ ਸ਼ਤਾਬਦੀ ਸਮਾਰੋਹ ਦੌਰਾਨ ਨਾਭਾ ਵਿਖੇ ਕਰਵਾਏ ਗਏ ਸਮਾਗਮ ਵਿੱਚ ਸ਼ਾਮਲ ਹੋਏ ਨੇ। ਮੌਸਮ ਵਿਭਾਗ ਵੱਲੋਂ ਪੰਜਾਬ ਅਤੇ ਹਰਿਆਣਾ ਦੇ ਵਿੱਚ ਕਈ ਥਾਵਾਂ ਤੇ ਅੱਜ ਤੇ ਭਲਕੇ ਅਤੇ 20 ਤੋਂ 23 ਮਈ ਤੱਕ ਜ਼ਬਰਦਸਤ ਗਰਮੀ ਪੈਣ ਦਾ ਯੈਲੋ ਅਲਰਟ ਜਾਰੀ ਅਤੇ ਲੋਕਾਂ ਨੂੰ ਆਪਣੇ ਬਚਾਅ ਲਈ ਚੌਕਸ ਰਹਿਣ ਦੀ ਅਪੀਲ ਕੀਤੀ ਗਈ ਹੈ। IPL ਕ੍ਰਿਕਟ ਦੇ ਵਿੱਚ ਅੱਜ ਚੇਨਈ ਸੁਪਰ ਕਿੰਗਸ ਦਾ ਮੁਕਾਬਲਾ ਸਨਰਾਈਜ਼ਰਸ ਹੈਦਰਾਬਾਦ ਨਾਲ ਹੋਏਗਾ। ਇਹ ਸਨ ਇਸ ਵਕਫੇ ਦੀਆਂ ਕੁਝ ਮੁੱਖ ਸੁਰਖੀਆਂ।

0: ਐਫਐਮ ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾਓ, ਇਸ ਵੇਲੇ 5:02 ਹੋ ਰਹੇ ਨੇ। ਹੁਣ ਵੇਲਾ ਹੁੰਦਾ ਹੈ ਪ੍ਰੋਗਰਾਮ ਗੱਲਾਂ 'ਚੋਂ ਗੱਲ ਦਾ। ਅੱਜ ਦਾ ਪ੍ਰੋਗਰਾਮ ਗੱਲਾਂ 'ਚੋਂ ਗੱਲ ਲੈ ਕੇ ਹਾਜ਼ਰ ਹਾਂ। ਮੈਂ ਕਮਲਪ੍ਰੀਤ ਕੌਰ ਤੇ ਮੇਰੇ ਨਾਲ ਨੇ
1: ਵਰਿੰਦਰ ਸਿੰਘ ਕਾਲੋਂ ਤੇ ਤਮਾਮ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਦੇ ਇਸ ਪ੍ਰੋਗਰਾਮ ਵਿੱਚ।
0: ਜੀ, ਕੀ ਹਾਲ ਚਾਲ ਨੇ?
1: ਬਿਲਕੁਲ ਬਹੁਤ ਵਧੀਆ। ਕਮਲ, ਤੁਸੀਂ ਸੁਣਾਓ?
0: ਵਧੀਆ ਜੀ। ਤੇ ਸਰ, ਮੌਸਮ ਦਾ ਕੀ ਹਾਲ ਹੈ?
1: ਮੌਸਮ ਜਿਵੇਂ ਕਿ ਤੁਸੀਂ ਇਹ ਐਡਵਾਈਜ਼ਰੀ ਹੈ ਜਿਹੜੀ ਉਹ ਵੀ ਪੜ੍ਹੀ ਹੈ ਕਿ ਗਰਮੀ ਹੈ ਜਿਹੜੀ ਉਹ ਲਗਾਤਾਰ ਵੱਧ ਰਹੀ ਹੈ ਤੇ ਵਧਣ ਦੀ ਸੰਭਾਵਨਾ ਵੀ ਹੈ
0: ਜੀ।
1: ਤੇ ਇਸ ਵੇਲੇ ਤਪਸ਼ ਹੈ ਜਿਹੜੀ ਦੁਪਹਿਰ ਵੇਲੇ ਮਹਿਸੂਸ ਕੀਤੀ ਜਾਂਦੀ ਹੈ। ਤੇ ਇਹ ਗਰਮੀ ਤੋਂ ਬਚਣ ਵਾਸਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਾਨੂੰ ਕਰਨੀਆਂ ਚਾਹੀਦੀਆਂ ਨੇ। ਉਹਨਾਂ ਬਾਰੇ ਵੱਖੋ ਵੱਖ ਥਾਵਾਂ ਦੇ ਉੱਤੇ ਰੇਡੀਓ ਦੇ ਜ਼ਰੀਏ, ਟੀਵੀ ਦੇ ਜ਼ਰੀਏ, ਅਖਬਾਰਾਂ ਦੇ ਵਿੱਚ ਹੈ, ਲੋਕਾਂ ਨੂੰ ਸੁਚੇਤ ਕੀਤਾ ਜਾਂਦਾ ਕਿ ਤੁਸੀਂ ਇਹ ਸਾਰੀਆਂ ਚੀਜ਼ਾਂ ਅਪਣਾਓ ਤਾਂ ਕਿ ਤੁਸੀਂ ਗਰਮੀ ਦੇ ਪ੍ਰਭਾਵ ਤੋਂ ਬਚ ਸਕੋ।
0: ਬਿਲਕੁਲ। ਸੋ ਸਰ, ਅੱਜ ਆਪਾਂ ਪ੍ਰੋਗਰਾਮ ਗੱਲਾਂ 'ਚੋਂ ਗੱਲ ਦੇ ਵਿੱਚ ਇੱਕ ਬਹੁਤ ਹੀ ਨਾਜ਼ੁਕ ਜਿਹੇ ਵਿਸ਼ੇ ਤੇ ਗੱਲ ਕਰਾਂਗੇ
1: ਜੀ।
0: ਤੇ ਸਾਡਾ ਅੱਜ ਦਾ ਵਿਸ਼ਾ ਹੈ ਸਰੋਤੇ ਯੂਨੀਵਰਸਿਟੀ ਜਾਂ ਕਾਲਜ ਜਿੱਥੋਂ ਆਪਾਂ ਪੜ੍ਹਾਈ ਕਰਦੇ ਹਾਂ। ਤੇ ਹੁਣ ਉਹ ਵੇਲਾ ਹੁੰਦਾ ਜਦੋਂ ਡਿਗਰੀਆਂ ਮੁਕੰਮਲ ਹੁੰਦੀਆਂ ਨੇ।
1: ਬਿਲਕੁਲ।
0: ਤੇ ਮੁਕੰਮਲ ਹੋਣ ਤੋਂ ਬਾਅਦ ਜਦੋਂ ਹਰ ਬੰਦੇ ਨੂੰ ਆਪਣਾ ਨਵੀਂ ਜ਼ਿੰਦਗੀ ਸ਼ੁਰੂ ਕਰਨੀ ਹੁੰਦੀ ਹੈ, ਤੇ ਇੱਕ ਜਿਹੜੀ ਜ਼ਿੰਦਗੀ ਹਾਸੇ ਮਜ਼ਾਕ ਦੀ, ਪੜ੍ਹਨ ਲਿਖਣ ਦੀ, ਖੇਡਣ ਕੁੱਦਣ ਦੀ, ਉਹ ਮੁੱਕ ਜਾਂਦੀ ਹੈ
1: ਜੀ। ਸਕੂਲ ਤੱਕ ਦੀ ਜਿਹੜੀ ਪੜ੍ਹਾਈ ਹੈ ਉਹ ਬਚਪਨੇ ਦੀ ਹੁੰਦੀ ਹੈ
0: ਜੀ।
1: ਤੇ ਉਸ ਤੋਂ ਬਾਅਦ ਦੇ ਵਿੱਚ ਜਦੋਂ ਅਸੀਂ ਵੱਡੇ ਐਜੂਕੇਸ਼ਨਲ ਇੰਸਟੀਚਿਊਟਸ ਦੇ ਵਿੱਚ, ਕਾਲਜਸ ਦੇ ਵਿੱਚ ਜਾਂ ਯੂਨੀਵਰਸਿਟੀਜ਼ ਦੇ ਵਿੱਚ ਗੇਟ ਦੇ ਵਿੱਚੋਂ ਦਾਖਲ ਹੁੰਦੇ ਆ ਤੇ ਬੈਗ ਹੈ ਜਿਹੜਾ ਸਕੂਲ ਵਾਲਾ ਉਹ ਲੈ ਜਾਂਦਾ ਤੇ ਮਰਜ਼ੀ ਹੋ ਜਾਂਦੀ ਹੈ ਤੇ ਕਿਤਾਬਾਂ ਮਨਫੀ ਹੋ ਜਾਂਦੀਆਂ ਨੇ।
0: ਬਿਲਕੁਲ।
1: ਤੇ ਬੜੀ ਸੀਮਤ ਜਿਹੀਆਂ ਚੀਜ਼ਾਂ ਅਸੀਂ ਲੈ ਕੇ ਕਾਲਜ ਦੇ ਵਿੱਚ ਆਉਂਦੇ ਹਾਂ, ਯੂਨੀਵਰਸਿਟੀ ਦੇ ਵਿੱਚ ਆਉਂਦੇ ਹਾਂ, ਪਰ ਉਮੀਦਾਂ ਬਹੁਤ ਜ਼ਿਆਦਾ ਹੁੰਦੀਆਂ ਨੇ ਕਿਉਂਕਿ ਇੱਕ ਚੰਗੇ ਭਵਿੱਖ ਦੇ ਲਈ ਹਰ ਕੋਈ ਹੈ ਜਿਹੜਾ ਉਸ ਗੇਟ ਤੋਂ ਦਾਖਲ ਹੁੰਦਾ
0: ਹੈ।
1: ਤੇ ਉਸ ਦਾਇਰੇ ਦੇ ਵਿੱਚ ਜਦੋਂ ਉਹ ਆਪਣੀ ਪੜ੍ਹਾਈ ਨੂੰ ਮੁਕੰਮਲ ਕਰਦਾ ਹੈ, 2 ਸਾਲ, 3 ਸਾਲ ਜਾਂ 5 ਸਾਲ ਜਿੰਨੇ ਸਮੇਂ ਦੀ ਵੀ ਹੁੰਦੀ ਹੈ, ਤਾਂ ਉਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿੱਥੇ ਉਹ ਸਿੱਖਦਾ ਹੈ

0: ਉੱਥੇ ਹੀ ਆਪਣੇ ਭਵਿੱਖ ਨੂੰ ਲੈ ਕੇ ਬਹੁਤ ਸਾਰੇ ਸੁਪਨੇ ਵੀ ਵੇਖਦਾ ਹੈ।
1: ਬਿਲਕੁਲ, ਮਤਲਬ ਇੱਕ ਗੱਲ ਹੁੰਦੀ ਹੈ ਨਾ, ਜਦੋਂ ਆਪਾਂ ਕਾਲਜ ਜਾਂ ਯੂਨੀਵਰਸਿਟੀ 'ਚ ਪੜ੍ਹਨ ਜਾਂਦੇ ਹਾਂ ਤਾਂ ਆਪਾਂ ਨੂੰ ਇੱਕ ਚਾਅ ਹੁੰਦਾ ਦਿਲ 'ਚ, ਹੈ ਨਾ, ਵੀ ਅਸੀਂ ਇਸ ਮੁਕਾਮ 'ਤੇ ਪਹੁੰਚਾਂਗੇ, ਇਵੇਂ ਖੇਡਾਂਗੇ, ਐਵੇਂ ਤਿਆਰ ਹੋਵਾਂਗੇ, ਅਤੇ ਜਦੋਂ ਆਪਾਂ ਪਹਿਲੇ ਦਿਨ ਜਾਂਦੇ ਉੱਥੇ ਘਬਰਾਹਟ ਹੁੰਦੀ ਹੈ
0: ਜੀ,
1: ਵੀ ਆਪਾਂ ਨੂੰ ਐਂ ਲੱਗਦਾ ਵੀ ਅਸੀਂ ਨਾ ਨਵੇਂ ਨਵੇਂ ਅਣਜਾਣ ਲੋਕਾਂ ਨਾਲ ਮਿਲਾਂਗੇ, ਕਿਵੇਂ ਕਿਸੇ ਨਾਲ ਗੱਲ ਕਰਾਂਗੇ। ਸਭ ਤੋਂ ਵੱਡਾ ਮਸਲਾ ਇਹ ਹੁੰਦਾ ਕਿ ਜਦੋਂ ਆਪਾਂ ਯੂਨੀਵਰਸਿਟੀ ਜਾਂ ਕਾਲਜ 'ਚ ਜਾਂਦੇ ਵੀ ਸਾਨੂੰ ਆਪਣੀ ਇੰਟਰੋਡਕਸ਼ਨ ਯਾਨੀ ਕਿ ਜਾਣ ਪਛਾਣ ਕਰਾਉਣੀ ਪਊਗੀ।
0: ਬਿਲਕੁਲ,
1: ਅਤੇ ਉਸ ਵਕਤ ਸਾਹ ਕਿਤੇ ਨਾ ਕਿਤੇ ਸੁੱਕਦੇ ਨੇ,
0: ਘਬਰਾਹਟ ਹੁੰਦੀ ਹੈ।
1: ਸੋ ਸਰੋਤਿਓ, ਇਸੇ ਪ੍ਰਕਾਰ ਦੀਆਂ ਇਸੇ ਯੂਨੀਵਰਸਿਟੀ ਦੀਆਂ ਗੱਲਾਂ ਅੱਜ ਕਰਾਂਗੇ। ਸਾਨੂੰ ਸੁਣਵਾਉਣੇ ਆ ਸਤਿੰਦਰ ਸਰਤਾਜ ਦੀ ਆਵਾਜ਼ 'ਚ ਇਹ ਗੀਤ।

0: ਖੁਸ਼ਬੂਦਾਰ
1: ਜੀ ਪ੍ਰੋਗਰਾਮ ਚੱਲ ਰਿਹਾ ਗੱਲਾਂ ਚੋਂ ਗੱਲ ਤੇ ਸਰਤਾਜ ਕਹਿੰਦਾ ਕਿ ਪੀਯੂ ਦੀ ਮਿੱਟੀ ਦੇ ਵਿੱਚ ਖੁਸ਼ਬੂ ਬਹੁਤ ਹੁੰਦੀ ਹੈ।
2: ਬਿਲਕੁਲ ਵਿਦਿਅਕ ਅਦਾਰੇ ਜਿਨ੍ਹਾਂ ਦੇ ਵਿੱਚ ਅਸੀਂ ਪੜ੍ਹੇ ਹਾਂ, ਸਾਡੇ ਸੁਣਨ ਵਾਲੇ ਜਿਨ੍ਹਾਂ ਨੇ ਇਸ ਗੀਤ ਨੂੰ ਸੁਣਿਆ ਹੋਵੇਗਾ ਤਾਂ ਉਹ ਵੀ ਆਪਣੀਆਂ ਯਾਦਾਂ ਜਿਹੜੀਆਂ ਨੇ ਉਹਨਾਂ ਨੂੰ ਜ਼ਰੂਰ ਤਾਜ਼ਾ ਹੋਈਆਂ ਹੋਣਗੀਆਂ। ਜਿਹੜੀਆਂ ਥਾਵਾਂ ਦੇ ਉੱਤੇ ਪੜ੍ਹੇ ਨੇ ਉਹ, ਜਿਹੜੇ ਗੇਟਾਂ ਦੇ ਵਿੱਚੋਂ ਦਾਖਲ ਹੋਏ, ਜਿਹੜੀਆਂ ਕਲਾਸਾਂ ਦੇ ਵਿੱਚ ਆਪਣੇ ਸਾਥੀਆਂ ਦੇ ਨਾਲ ਉਹਨਾਂ ਨੇ ਕਲਾਸਾਂ ਲਾਈਆਂ, ਪੜ੍ਹੇ, ਜਿਹੜੇ ਰੁੱਖਾਂ ਦੀਆਂ ਛਾਵਾਂ ਦੇ ਥੱਲੇ ਉਹ ਬੈਂਚਾਂ ਦੇ ਉੱਤੇ ਬੈਠ ਕੇ ਹੈ, ਜਿਹੜਾ ਚਾਵਾਂ ਪੀਤੀਆਂ
1: ਜੀ,
2: ਤੇ ਅੱਜ ਸਾਰਾ ਕੁਝ ਉਹੀ ਯਾਦ ਕਰਦੇ ਹੋਣਗੇ।
1: ਬਿਲਕੁਲ ਵਰਿੰਦਰ ਸਰ, ਮਤਲਬ ਤੁਸੀਂ ਕਹਿ ਰਹੇ ਹੋ ਵੀ ਹਨਾ ਯਾਦਾਂ ਹੁੰਦੀਆਂ ਨੇ ਇਨਸਾਨ ਦੀਆਂ, ਤੇ ਤੁਹਾਡੀਆਂ ਯਾਦਾਂ ਵੀ ਤੁਸੀਂ ਦੱਸੋ ਫਿਰ।
2: ਹਾਂ, ਹਰ ਇਨਸਾਨ ਦੀਆਂ ਬਹੁਤ ਸਾਰੀਆਂ ਯਾਦਾਂ ਹੁੰਦੀਆਂ ਨੇ ਤੇ ਖਾਸ ਤੌਰ ਦੇ ਉੱਤੇ ਮੈਨੂੰ ਇਹ ਲੱਗਦਾ ਹੁੰਦਾ ਹਮੇਸ਼ਾ ਹੀ ਕਿ ਪਿੰਡਾਂ ਦੇ ਜਿਹੜੇ ਬਹੁਤ ਸ਼ਰਮਾਕਲ ਜੇ ਸਾਊ ਕਿਸਮ ਦੇ ਮੁੰਡੇ ਕੁੜੀਆਂ ਨੇ, ਉਹ ਜਦੋਂ ਸ਼ਹਿਰ ਦੇ ਵਿੱਚ ਆਉਂਦੇ ਨੇ, ਕੱਚੇ ਪਏ ਜਦੋਂ ਪੱਕੀਆਂ ਸੜਕਾਂ ਨੂੰ ਮਿਲਦੇ ਨੇ ਤਾਂ ਉਹ ਸੰਗਦੇ ਜ਼ਰੂਰ ਨੇ
1: ਜੀ।
2: ਤੇ ਇਹ ਜਿਹੜਾ ਸੰਗਣਾ ਹੈ ਇਹ ਸੁਭਾਵਿਕ ਹੈ। ਜਦੋਂ ਖੈਰ ਹੁਣ ਬਹੁਤ ਫਰਕ ਪੈ ਗਿਆ ਜ਼ਮਾਨੇ ਦਾ
1: ਜੀ,
2: ਤੇ ਹੁਣ ਲੋਕਾਂ ਦਾ ਆਉਣਾ ਜਾਣਾ ਜਿਹੜਾ ਉਹ ਜ਼ਿਆਦਾ ਹੈ। ਪਹਿਲਾਂ ਕਦੀ ਕਦਾਈ ਹੈ ਜਿਹੜਾ ਜਾਂ ਕਿਸੇ ਕਾਰਨ ਕਰਕੇ ਹੀ ਜਾਣਾ ਇਹ ਜ਼ਰੂਰੀ ਸੀ।
1: ਮੈਨੂੰ ਇਹ ਲੱਗਦਾ ਹੁੰਦਾ ਕਿ ਹਨਾ ਜਿਹੜੇ ਮਤਲਬ ਪਹਿਲਾਂ ਦੇ ਲੋਕ ਸੀ ਜਾਂ ਹੁਣ ਦੇ ਲੋਕ, ਜੇ ਆਪਾਂ ਉਹਨਾਂ ਨਾਲ ਗੱਲਬਾਤ ਕਰੀਏ, ਬੱਚਿਆਂ ਦੀ ਕਰੀਏ, ਤਾਂ ਜਿਵੇਂ ਤੁਸੀਂ ਕਿਹਾ ਵੀ ਉਹਨਾਂ 'ਚ ਸੰਗ ਹੁੰਦੀ ਸੀ, ਉਹਨਾਂ ਡਰ ਹੁੰਦਾ ਸੀ ਮਨ 'ਚ ਹਨਾ। ਪਰ ਹੁਣ ਉਹੀ ਗੱਲ ਹੈ ਕਿ ਆਪਾਂ ਹਮੇਸ਼ਾ ਸੋਸ਼ਲ ਮੀਡੀਆ ਨੂੰ ਭੰਡਦੇ ਰਹਿੰਦੇ ਹਾਂ
2: ਜੀ
1: ਵੀ ਉਹਨੇ ਐਵੇਂ ਕਰਤਾ ਐਵੇਂ ਕਰਤਾ, ਹੁਣ ਬੱਚਿਆਂ 'ਚ ਉਹ ਚੀਜ਼ ਵੀ ਨਹੀਂ ਰਹੀ। ਮਤਲਬ ਜੇ ਆਪਾਂ ਕਾਲਜਾਂ 'ਚ ਜਾਂ ਯੂਨੀਵਰਸਿਟੀਆਂ 'ਚ ਬੱਚਿਆਂ ਨੂੰ ਲਾਉਂਦੇ ਹਾਂ ਤਾਂ ਮੈਂ ਬਹੁਤਿਆਂ ਬੱਚਿਆਂ ਨੂੰ ਇੱਕ ਗੱਲ ਸੁਣਦੀ ਹੁੰਦੀ ਹਾਂ ਵੀ ਉਹ ਕਹਿੰਦੇ ਹੁੰਦੇ ਨੇ ਵੀ ਅਸੀਂ ਕੋਈ ਨਹੀਂ ਪੇਪਰ ਤਾਂ ਦੇ ਦਾਂਗੇ, ਪਹਿਲਾਂ ਐਸ਼ ਤਾਂ ਕਰ ਲਈਏ। ਮਤਲਬ ਜਿਹੜੀ ਉਹ ਚੀਜ਼ ਆ ਨਾ ਕਿਤੇ ਨਾ ਕਿਤੇ ਤੁਹਾਨੂੰ ਪਿੱਛੇ ਖਿੱਚਦੀ ਆ।
2: ਬਿਲਕੁਲ।
1: ਤੇ ਮੈਨੂੰ ਅੱਜ ਵੀ ਯਾਦ ਆ ਜਦੋਂ ਮੈਂ ਪਹਿਲੇ ਦਿਨ ਗਈ ਸੀ ਨਾ, ਤਾਂ ਮੇਰਾ ਜਿੰਨਾ ਆਪਾਂ ਹੁਣ ਰੇਡੀਓ 'ਤੇ ਬੋਲਣੇ ਇੰਨਾ ਬੋਲਣ ਦਾ ਵੀ ਨਹੀਂ ਤਜ਼ਰਬਾ ਹੁੰਦਾ ਸੀ, ਤੇ ਪਰ ਜਦੋਂ ਉਸ ਅਦਾਰੇ 'ਚੋਂ ਨਿਕਲੇ ਤਾਂ ਕੁਛ ਬਣ ਕੇ ਨਿਕਲੇ
2: ਜੀ। ਬਿਲਕੁਲ, ਇਹੀ ਚੀਜ਼ ਹੈ ਜਿਹੜੀ ਹਰ ਕੋਈ ਸੁਪਨਾ ਲੈ ਕੇ ਜਾਂਦਾ ਹੈ
1: ਜੀ।
2: ਜਦੋਂ ਲੋਕ ਜਾਂਦੇ ਨੇ ਤਾਂ ਬਹੁਤ ਘਬਰਾਹਟ ਹੁੰਦੀ ਹੈ, ਮਨ ਦੇ ਵਿੱਚ ਬੇਚੈਨੀ ਹੁੰਦੀ ਹੈ, ਨਵੀਂ ਥਾਂ, ਨਵੀਂ ਜਗ੍ਹਾ, ਨਵੇਂ ਲੋਕ, ਨਵੇਂ ਚਿਹਰੇ, ਇਹ ਸਾਰਾ ਕੁਝ ਜਿਹੜਾ ਇਸ ਦੇ ਵਿੱਚ ਐਡਜਸਟ ਹੋਣ ਦੇ ਵਿੱਚ ਇੱਕ ਸਮਾਂ ਲੱਗ ਜਾਂਦਾ ਹੈ
1: ਜੀ।
2: ਤੇ ਜਦੋਂ ਘੁਲ ਮਿਲ ਜਾਈਦਾ ਤਾਂ ਉਸ ਤੋਂ ਬਾਅਦ ਦੇ ਵਿੱਚ ਉਹ ਜ਼ਿੰਦਗੀ ਬਣ ਜਾਂਦਾ ਹੈ। ਤੇ ਤੁਸੀਂ ਇਹ ਚੀਜ਼ ਬਹੁਤ ਲੋਕਾਂ ਤੋਂ ਸੁਣੀ ਹੋਵੇਗੀ ਕਿ ਅਸੀਂ ਜਦੋਂ ਕਾਲਜ ਦੇ ਵਿੱਚ ਜਾਣਾ ਤਾਂ ਪਹਿਲਾਂ ਫੋਨ ਕਰਨਾ ਆਪਣੇ ਨਾਲਦਿਆਂ ਨੂੰ ਕਿ ਤੁਸੀਂ ਅੱਜ ਆਉਣਾ ਹੈ ਕਿ ਨਹੀਂ ਆਉਣਾ।
1: ਬਿਲਕੁਲ,
2: ਜੇ ਉਹਨਾਂ ਨੇ ਨਹੀਂ ਆਉਣਾ ਤਾਂ ਆਪ ਵੀ ਨਹੀਂ ਜਾਣਾ। ਇਹ ਚੀਜ਼ ਹੈ ਜਿਹੜੀ ਤਕਰੀਬਨ ਕਾਲਜ ਯੂਨੀਵਰਸਿਟੀ ਪੜ੍ਹੇ ਹਰ ਸਟੂਡੈਂਟ ਦੀ ਆਪਣੀ ਕਹਾਣੀ ਹੈ।
1: ਬਿਲਕੁਲ।
2: ਤੇ ਜਦੋਂ ਵਕਤ ਲੰਘ ਜਾਂਦਾ ਲੋਕ ਆਪੋ ਆਪਣੀ ਜ਼ਿੰਦਗੀਆਂ ਦੇ ਵਿੱਚ ਅੱਗੇ ਚਲੇ ਜਾਂਦੇ ਨੇ ਤਾਂ ਇਹ ਫਿਰ ਯਾਦ ਆਉਂਦੀ ਹੈ ਚੀਜ਼ ਕਿ ਜਿਹੜੇ ਲੋਕਾਂ ਨੂੰ ਹਰ ਸ਼ਾਮ ਨੂੰ ਫੋਨ ਕਰੀਦਾ ਸੀ ਕਿ ਸਵੇਰੇ ਆਉਣਾ ਹੈ ਕਿ ਨਹੀਂ ਆਉਣਾ, ਉਹ ਅੱਜ ਕਿੱਥੇ ਚਲੇ ਗਏ ਤੇ ਉਹ ਫੋਨ ਕਾਲਸ ਜਿਹੜੀਆਂ ਨੇ ਉਹ ਉਡੀਕਦੇ ਹੀ ਰਹੇ ਅਸੀਂ
1: ਜੀ। ਸੋ ਸੁਣਵਾਉਂਦੇ ਹਾਂ ਇਸੇ ਗੱਲ ਦੇ ਨਾਲ ਸੰਬੰਧਿਤ ਇੱਕ ਪਿਆਰਾ ਜਿਹਾ ਗੀਤ।

0: ਜੀ ਪ੍ਰੋਗਰਾਮ ਚੱਲ ਰਿਹਾ ਗੱਲਾਂ ਚੋਂ ਗੱਲ ਤੇ ਮੈਂ ਆ ਕਮਲਪ੍ਰੀਤ ਕੌਰ ਮੇਰੇ ਨਾਲ ਨੇ
1: ਵਰਿੰਦਰ ਸਿੰਘ ਕਾਲੋਂ ਤੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਗੱਲਾਂ ਹੋ ਰਹੀਆਂ ਨੇ ਕਿ ਜਿਸ ਜਗ੍ਹਾ ਦੇ ਉੱਤੇ ਅਸੀਂ ਪੜ੍ਹੇ ਹੁੰਦੇ ਹਾਂ ਉੱਥੋਂ ਦੀਆਂ ਯਾਦਾਂ ਜਿਹੜੀਆਂ ਨੇ ਉਹ ਕਿਵੇਂ ਦੀਆਂ ਹੁੰਦੀਆਂ ਨੇ ਅਤੇ ਉਹਨਾਂ ਨੂੰ ਅਸੀਂ ਆਪਣੀ ਪੂਰੀ ਜ਼ਿੰਦਗੀ ਮਹਿਸੂਸ ਕਰਦੇ ਹਾਂ
0: ਬਿਲਕੁਲ ਸੋ ਮਤਲਬ ਯੂਨੀਵਰਸਿਟੀ ਕਾਲਜਾਂ ਦੇ ਵਿੱਚ ਨਵੇਂ ਦੋਸਤ ਬਣਦੇ ਨੇ ਮਤਲਬ ਆਪਾਂ ਨੂੰ ਨਾ ਬਚਪਨ 'ਚ ਕਿਹਾ ਜਾਂਦਾ ਹੁੰਦਾ ਸੀ ਵੀ ਦੋਸਤ ਕੋਈ ਕੰਮ ਨਹੀਂ ਆਉਂਦੇ ਸਕੂਲ ਦੇ ਸਕੂਲ 'ਚ ਰਹਿ ਜਾਂਦੇ ਨੇ ਕਾਲਜਾਂ ਦੇ ਕਾਲਜ ਯੂਨੀਵਰਸਿਟੀ ਯੂਨੀਵਰਸਿਟੀ ਤੁਸੀਂ ਜੇ ਕਿਸੇ ਰੁਜ਼ਗਾਰ 'ਚ ਪੈਂਦੇ ਹੋ ਥੋੜ੍ਹੇ ਨਵੇਂ ਯਾਰ ਮਿੱਤਰ ਬਣਦੇ ਆ ਦੋਸਤ ਬਣਦੇ ਆ ਹੈ ਨਾ ਪਰ ਮੈਨੂੰ ਇਹ ਸਟੇਟਮੈਂਟ ਹਮੇਸ਼ਾ ਗਲਤ ਲੱਗਦੀ ਹੁੰਦੀ ਆ ਮੈਨੂੰ ਲੱਗਦਾ ਹੁੰਦਾ ਵੀ ਜੋ ਤੁਹਾਡੇ ਨਾਲ ਜੁੜ ਗਿਆ ਉਹ ਹਮੇਸ਼ਾ ਤੁਹਾਡੇ ਨਾਲ ਹੀ ਆ ਪਰ ਹਾਂ ਵਕਤ ਨਾਲ ਫਰਕ ਪੈ ਜਾਂਦੇ ਨੇ ਪਰ ਉਹ ਚੀਜ਼ਾਂ ਜਿਹੜੀਆਂ ਤੁਸੀਂ ਯਾਦਾਂ ਆਪਣੇ ਦੋਸਤਾਂ ਨਾਲ ਝੰਜੋੜਦੇ ਹੋ ਘੁੰਮਣਾ ਫਿਰਨਾ ਖਾਣਾ ਪੀਣਾ ਹੈ ਨਾ ਤਾਂ ਅਨਮੋਲ ਹੋ ਜਾਂਦੀਆਂ ਨੇ
1: ਬਿਲਕੁਲ ਮਨੁੱਖ ਦਾ ਮੂਲ ਸੁਭਾਅ ਹੈ ਕਿ ਉਹ ਜਿੱਥੇ ਰਹਿੰਦਾ ਹੈ ਨਾ ਉਹ ਚੀਜ਼ ਉਹਨੂੰ ਚੰਗੀ ਲੱਗਦੀ ਹੈ
0: ਜੀ
1: ਉੱਥੋਂ ਦੀਆਂ ਕੁਝ ਛੋਟੀਆਂ ਛੋਟੀਆਂ ਚੀਜ਼ਾਂ ਯਾਦਾਂ ਬਣ ਕੇ ਸਾਰੀ ਜ਼ਿੰਦਗੀ ਉਸਦੇ ਨਾਲ ਜਿਹੜਾ ਇਹਨੇ ਸਫ਼ਰ ਕਰਦੀਆਂ ਨੇ
0: ਜੀ
1: ਅਤੇ ਇਸੇ ਤਰੀਕੇ ਦੇ ਨਾਲ ਕਾਲਜ ਯੂਨੀਵਰਸਿਟੀਆਂ ਦੇ ਵਿੱਚ ਜਿਹੜੇ ਪੜ੍ਹੇ ਲੋਕ ਨੇ ਜਦੋਂ ਹੋਸਟਲ ਦੇ ਵਿੱਚ ਰਹਿੰਦੇ ਨੇ ਤਾਂ ਉੱਥੋਂ ਦੇ ਕਮਰੇ ਦੇ ਵਿੱਚ ਜਿੱਥੇ ਉਹ ਰਹੇ ਹੁੰਦੇ ਨੇ ਉਹ ਵੀ ਉਹਨਾਂ ਨੂੰ ਬੜਾ ਪਿਆਰਾ ਲੱਗਦਾ ਬੜਾ ਅਜ਼ੀਜ਼ ਹੁੰਦਾ ਉਹਨਾਂ ਦੇ ਉੱਤੇ ਬਹੁਤ ਸਾਰੇ ਲੋਕ ਜਿਹੜੇ ਨੇ ਉਹਨਾਂ ਨੇ ਆਪਣੇ ਕਮਰੇ ਨੂੰ ਇਸ ਤਰੀਕੇ ਦੇ ਨਾਲ ਸਜਾਇਆ ਹੁੰਦਾ ਇਹ ਵੀਡੀਓਜ਼ ਜਿਹੜੀਆਂ ਨੇ ਤੁਸੀਂ ਸੋਸ਼ਲ ਮੀਡੀਆ 'ਤੇ ਵੀ ਵੇਖਦੇ ਹੋਵੋਗੇ ਅਤੇ ਅਸੀਂ ਐਕਸਪੀਰੀਅੰਸ ਕੀਤੀਆਂ ਹੋਈਆਂ ਨੇ ਇਹ ਚੀਜ਼ਾਂ
0: ਬਿਲਕੁਲ
1: ਕਿ ਆਪਣੇ ਕਮਰੇ ਨੂੰ ਹੈ ਜਿਹੜਾ ਘਰ ਬਣਾ ਕੇ ਤੇ ਸੋਹਣਾ ਸਜਾ ਕੇ ਰੱਖਣਾ
0: ਮੈਨੂੰ ਲੱਗਦਾ ਹੁੰਦਾ ਆਪਾਂ ਘਰ ਨੂੰ ਵੀ ਨਹੀਂ ਇੰਨਾ ਸਜਾਉਂਦੇ ਜਿੰਨਾ ਆਪਾਂ ਉਸ ਕਮਰੇ ਨੂੰ ਸਜਾਉਂਦੇ ਸੀ ਹੈ ਨਾ
1: ਜੀ
0: ਅਤੇ ਮਤਲਬ ਇੱਕ ਕਮਰਾ ਬਿਲਕੁਲ ਛੋਟਾ ਜਿਹਾ ਕਮਰਾ ਹੁੰਦਾ ਜਿਹਦੇ ਵਿੱਚ ਆਪਾਂ ਗੁਰਦੁਆਰਾ ਮੰਦਰ ਹੈ ਨਾ ਕਿਤਾਬਾਂ ਦੀ ਲਾਇਬ੍ਰੇਰੀ ਆਪਣਾ ਘਰ ਰਸੋਈ ਮਤਲਬ ਸਾਰਾ ਕੁਛ ਇੱਕ ਕਮਰੇ 'ਚ ਪਾ ਲੈਂਦੇ ਸੀ ਹੋਸਟਲਾਂ 'ਚ ਅਤੇ ਉਹ ਚੀਜ਼ਾਂ ਖੂਬਸੂਰਤ ਵੀ ਹੁੰਦੀਆਂ ਸੀ ਪਲ ਵੀ ਖੂਬਸੂਰਤ ਹੁੰਦੇ ਸੀ ਪਰ ਜਿਹੜੀ ਹੋਸਟਲ 'ਚ ਮਹਿਫਿਲ ਲੱਗਦੀ ਸੀ ਉਹ ਜ਼ਿਆਦਾ ਸਭ ਤੋਂ ਵਧੀਆ ਹੁੰਦੀ ਸੀ ਜਦੋਂ ਚਾਰ ਦੋਸਤ ਮਿੱਤਰ ਹੈ ਨਾ ਇਕੱਠੇ ਬਹਿ ਕੇ ਗੱਲਾਂ ਕਰਦੇ ਸੀ ਆਪਦੇ ਆਪਦੇ ਤਜਰਬੇ ਸਾਂਝੇ ਕਰਦੇ ਸੀ ਪਰ ਕੀ ਉਹ ਚੀਜ਼ਾਂ ਹੁਣ ਹੋ ਰਹੀਆਂ ਨੇ
1: ਬਿਲਕੁਲ ਤਾਂ ਇੱਥੇ ਬਹੁਤ

0: ਸਾਰੀਆਂ ਚੀਜ਼ਾਂ ਨੇ ਜਿਹੜੀਆਂ, ਕਿਉਂਕਿ ਜਦੋਂ ਤੁਸੀਂ ਇਕੱਲੇ ਰਹਿੰਦੇ ਹੋ ਜਾਂ ਸਾਥੀਆਂ ਦੇ ਨਾਲ ਰਹਿੰਦੇ ਹੋ, ਤਾਂ ਤੁਹਾਡਾ ਸੁਭਾਅ ਹੈ ਜਿਹੜਾ ਉਹ ਬਹੁਤ ਕੁਝ ਤੁਸੀਂ ਉਹਦੇ ਵਿੱਚ
1: ਜੀ
0: ਬਦਲਾਅ ਮਹਿਸੂਸ ਕਰਦੇ ਹੋ,
1: ਬਿਲਕੁਲ
0: ਆਪਣੇ ਆਪ ਨੂੰ ਜ਼ਿੰਮੇਵਾਰ ਬਣਾਉਣਾ ਸਿੱਖਦੇ ਹੋ, ਘਰ ਦੇ ਵਿੱਚ ਰਹਿੰਦੇ ਆ ਬਹੁਤ ਸਾਰੇ ਕੰਮ ਤੁਹਾਡੇ ਨੇ ਜਿਹੜੇ ਉਹ ਘਰ ਦੇ ਵਿੱਚ ਜਿਹੜੇ ਤੁਹਾਡੇ ਘਰ ਦੇ ਦੂਜੇ ਸਾਥੀ ਨੇ ਮੈਂਬਰ ਨੇ ਉਹ ਕਰ ਦਿੰਦੇ ਨੇ, ਪਰ ਜਦੋਂ ਤੁਸੀਂ ਇਕੱਲੇ ਰਹਿੰਦੇ ਹੋ ਤਾਂ ਸਾਰੀਆਂ ਚੀਜ਼ਾਂ ਤੁਹਾਨੂੰ ਖੁਦ ਕਰਨੀਆਂ ਪੈਂਦੀਆਂ ਨੇ, ਤਾਂ ਜ਼ਿੰਮੇਵਾਰੀ ਹੈ ਜਿਹੜੀ ਵੱਧਦੀ ਹੈ ਤੇ ਜ਼ਿੰਦਗੀ ਜਿਉਣ ਦਾ ਨਜ਼ਰੀਆ ਹੈ ਜਿਹੜਾ ਉਹ ਬਦਲਦਾ ਹੈ, ਤੇ ਬਹੁਤ ਸਾਰੀਆਂ ਚੀਜ਼ਾਂ ਮਨ ਦੇ ਵਿੱਚ ਬਣਦੀਆਂ ਨੇ ਟੁੱਟਦੀਆਂ ਨੇ ਕਿ ਅੱਗੇ ਕੀ ਕਰਾਂਗੇ, ਕਈ ਸਵਾਲ ਵੀ ਚੱਲਦੇ ਨੇ
1: ਜੀ। ਕਈ ਵਾਰ ਇਹ ਵੀ ਹੁੰਦਾ ਹੁੰਦਾ ਨਾ ਜਦੋਂ ਮਤਲਬ ਤੁਹਾਨੂੰ ਬਹੁਤ ਜ਼ਿਆਦਾ ਟੈਨਸ਼ਨ ਸਟ੍ਰੈਸ ਹੁੰਦਾ ਹਨਾ, ਤੁਸੀਂ ਮਾਨਸਿਕ ਤੌਰ ਤੇ ਸੋਚਣ ਲੱਗ ਜਾਂਦੇ ਚੀਜ਼ਾਂ, ਤਾਂ ਉੱਥੇ ਸਿਰਫ ਤੁਹਾਡੇ ਦੋਸਤ ਹੀ ਤੁਹਾਡਾ ਸਾਥ ਦੇ ਸਕਦੇ ਹੁੰਦੇ ਨੇ। ਇੱਕ ਵਕਤ ਤੁਹਾਡੀ ਜ਼ਿੰਦਗੀ 'ਚ ਅਜਿਹਾ ਹਰੇਕ ਦੀ ਜ਼ਿੰਦਗੀ 'ਚ ਮੈਨੂੰ ਲੱਗਦਾ ਆਉਂਦਾ ਹੁੰਦਾ ਵੀ ਜਦੋਂ ਉਹਨਾਂ ਨੂੰ ਇੱਕ ਸਪੋਰਟ ਦੀ ਲੋੜ ਹੁੰਦੀ ਹੈ ਮਾਨਸਿਕ ਤੌਰ 'ਤੇ, ਤਾਂ ਉੱਥੇ ਮਾਂ ਪਿਓ ਭੈਣ ਭਰਾ ਥੋੜਾ ਸਾਥ ਦੇ ਸਕਦੇ ਨੇ, ਪਰ ਉਹ ਸਪੋਰਟ ਜਿਹੜੀ ਹੈ ਜਿਹੜੀ ਗੱਲ ਤੁਸੀਂ ਖੁੱਲ੍ਹ ਕੇ ਕਰ ਸਕਦੇ ਹੋ ਸਿਰਫ ਦੋਸਤਾਂ ਨਾਲ।
0: ਫਿਕਰ ਹਰ ਕਿਸੇ ਦੀ ਜ਼ਿੰਦਗੀ ਦੇ ਵਿੱਚ ਆਉਂਦੇ ਨੇ, ਕੋਈ ਤੁਹਾਨੂੰ ਬੰਦਾ ਇਸ ਤਰੀਕੇ ਦਾ ਦੁਨੀਆ ਦੇ ਉੱਤੇ ਨਹੀਂ ਮਿਲੇਗਾ ਜਿਹੜਾ ਦੁਖੀ ਨਾ ਹੋਵੇ। ਜ਼ਿੰਦਗੀ ਦੇ ਕਿਸੇ ਪਹਿਲੂ ਪੱਖ ਦੇ ਵਿੱਚ ਉਸਨੇ ਕੋਈ ਨਾ ਕੋਈ ਦੁੱਖ ਹੈ ਜਿਹੜਾ ਮਹਿਸੂਸ ਜ਼ਰੂਰ ਕੀਤਾ ਹੁੰਦਾ, ਤੇ ਉਹ ਉਸ ਦੁੱਖ ਦੇ ਵਿੱਚੋਂ ਕਿਵੇਂ ਨਿਕਲਿਆ ਹੁੰਦਾ, ਇਹ ਵੱਖੋ ਵੱਖ ਲੋਕਾਂ ਦੇ ਵੱਖੋ ਵੱਖਰੇ ਤਜਰਬੇ ਹੁੰਦੇ ਨੇ। ਕੋਈ ਆਪਣੇ ਸਾਥੀਆਂ ਦੇ ਨਾਲ ਗੱਲਾਂ ਕਰਕੇ ਨਿਕਲਿਆ ਹੁੰਦਾ, ਕੋਈ ਮਿਊਜ਼ਿਕ ਸੁਣ ਕੇ, ਗੀਤ ਸੁਣ ਕੇ, ਸੰਗੀਤ ਸੁਣ ਕੇ ਨਿਕਲਿਆ ਹੁੰਦਾ, ਕੋਈ ਕਿਤਾਬਾਂ ਪੜ੍ਹ ਕੇ ਨਿਕਲਿਆ ਹੁੰਦਾ, ਕੋਈ ਜਿਹੜਾ ਘੁੰਮ ਫਿਰ ਕੇ ਹੈ ਜਿਹੜਾ ਲੋਕਾਂ ਨੂੰ ਅਬਜ਼ਰਵ ਕਰਕੇ ਉਹਦੇ ਵਿੱਚੋਂ ਨਵੀਆਂ ਚੀਜ਼ਾਂ ਸਿੱਖ ਕੇ ਹੈ ਜਿਹੜਾ ਨਿਕਲਿਆ ਹੁੰਦਾ, ਤਾਂ ਇਹ ਹਰ ਕਿਸੇ ਦੀ ਜ਼ਿੰਦਗੀ ਦਾ ਆਪਣਾ ਤਜਰਬਾ ਹੈ।
1: ਬਿਲਕੁਲ।

0: सब ले सामाजिक सुरक्षा अटल पेंशन योजना मोदी जी का संकल्प
1: योजना उन नौजवानों के लिए है ताकि आप जब 60 साल के होंगे आपको कभी किसी के सहारे की जरूरत न पड़े, आप अपना बुढ़ापा भी गौरव के साथ बिता सको।
0: हुण तक इस योजना नाल 7 करोड़ तो वध लाभपात्री जुड़ चुके ने। जे तुसी भी 18 to 40 साल की उम्र दे हो तां मासिक अटल पेंशन सहित योजना के 3 गारंटेड फायदों की जानकारी लई अपनी बैंक शाखा नाल संपर्क करो।
2: जी
3: ਤਾਂ ਅੱਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਕਿ ਵਿਦਿਅਕ ਅਦਾਰਿਆਂ ਦੇ ਵਿੱਚ ਜਿਹੜੇ ਲੋਕ ਪੜ੍ਹਨ ਆਉਂਦੇ ਨੇ ਉਹ ਵਿਦਿਆਰਥੀ ਜਿਹੜੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਿਉਂਦੇ ਨੇ, ਕਿਵੇਂ ਅੱਗੇ ਵੱਧਦੇ ਨੇ। ਜਿਹੜੇ ਲੋਕ ਡਿਗਰੀਆਂ ਮੁਕੰਮਲ ਕਰਕੇ ਇਸ ਵਰ੍ਹੇ ਹੈ ਜਿਹੜਾ ਆਪਣੀ ਜ਼ਿੰਦਗੀ ਦੇ ਨਵੇਂ ਦੌਰ ਦੇ ਵਿੱਚ ਜਾਣ ਵਾਲੇ ਨੇ, ਉਹਨਾਂ ਨੂੰ ਬਹੁਤ ਬਹੁਤ ਸ਼ੁਭ ਇੱਛਾਵਾਂ ਸਾਡੇ ਵੱਲੋਂ ਕਿ ਆਪਣੀ ਜ਼ਿੰਦਗੀ ਦੇ ਵਿੱਚ ਉਹ ਕਾਮਯਾਬ ਹੋਣ, ਸਫਲ ਹੋਣ। ਅਤੇ ਜਿਹੜੇ ਨਵੇਂ ਵਿਦਿਆਰਥੀ, ਨਵੇਂ ਸਟੂਡੈਂਟ ਜਿਹੜੇ ਨੇ ਉਹ ਦਾਖਲੇ ਲੈ ਕੇ ਕਾਲਜਸ ਦੇ ਵਿੱਚ, ਯੂਨੀਵਰਸਿਟੀਜ਼ ਦੇ ਵਿੱਚ ਆਉਣਗੇ, ਉਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਸਾਰਿਆਂ ਦਾ। ਅਤੇ ਇੱਕ ਚੰਗੀ ਜ਼ਿੰਦਗੀ, ਇੱਕ ਚੰਗੇ ਭਵਿੱਖ ਦੇ ਸੁਪਨੇ ਲੈ ਕੇ ਜਿਹੜੇ ਲੋਕ ਆਏ ਨੇ, ਕਿ ਉਹਨਾਂ ਦੀਆਂ ਆਸਾਂ ਨੂੰ ਬੂਰ ਪਵੇ
2: ਜੀ।

ਦੋਸਤੋ ਹੁਣ ਤੁਸੀਂ ਪ੍ਰੋਗਰਾਮ ਸੁਣ ਰਹੇ ਸੀ ਗੱਲਾਂ ਚੋਂ ਗੱਲ FM ਬੈਂਡ 7.2 ਮੈਗਾਹਰਟਸ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੇ 5:30 ਹੋ ਰਹੇ ਨੇ। ਹੁਣ ਪੇਸ਼ ਹੈ ਪ੍ਰੋਗਰਾਮ ਕਿਸਾਨ ਬਾਣੀ।

ਅੱਜ ਦੇ ਕਿਸਾਨਵਾੜੀ ਪ੍ਰੋਗਰਾਮ ਦੇ ਵਿੱਚ ਮੁਲਾਕਾਤ ਦਾ ਮੁੜ ਪ੍ਰਸਾਰਣ ਤੁਹਾਨੂੰ ਸੁਣਵਾ ਰਹੇ ਹਾਂ। ਝੋਨੇ ਦੀ ਫਸਲ ਵਿੱਚ ਬੀਜ ਸੋਧ ਦੀ ਮਹੱਤਤਾ ਬਾਰੇ ਡਾਕਟਰ ਗੁਰਮੇਲ ਸਿੰਘ ਨਾਲ ਗੱਲਬਾਤ ਕੀਤੀ ਹੈ ਧਰਮਿੰਦਰ ਸੰਧੂ ਨੇ।

0: ਕਿਸਾਨ ਵੀਰੋ ਤੇ ਕਿਸਾਨ ਭੈਣੋ, ਅੱਜ ਦਾ ਕਿਸਾਨ ਵਾਣੀ ਪ੍ਰੋਗਰਾਮ ਲੈ ਕੇ ਮੈਂ ਧਰਮਿੰਦਰ ਸੰਧੂ ਹਾਜ਼ਰ ਹਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀ ਜਾਣਕਾਰੀ ਦੇ ਵਿੱਚ ਵਾਧਾ ਕਰਾਂਗੇ, ਕਿਉਂਕਿ ਤੁਸੀਂ ਹੁਣ ਜਿਹੜੇ ਅਗਲੇ ਫਸਲੀ ਰੁਝੇਵੇਂ ਕਰਨੇ ਨੇ ਉਹਨਾਂ ਦੇ ਵਿੱਚ ਇਹ ਅੱਜ ਦੀ ਗੱਲਬਾਤ ਬੜੀ ਸਹਾਈ ਸਿੱਧ ਹੋਵੇਗੀ। ਖਾਸ ਤੌਰ ਦੇ ਉੱਤੇ ਤੁਸੀਂ ਹੁਣ ਕਣਕ ਦੀ ਫਸਲ ਸੰਭਾਲ ਲਈ ਹੈ, ਕੁੱਲ ਮਿਲਾ ਕੇ ਤੂੜੀਆਂ ਵੀ ਬਣ ਗਈਆਂ ਨੇ ਅਤੇ ਹੁਣ ਖੇਤ ਬਿਲਕੁਲ ਵਿਹਲੇ ਨੇ ਅਤੇ ਹੁਣ ਤੁਸੀਂ ਅਗਲੀ ਫਸਲ ਦੀ ਤਿਆਰੀ ਕਰਨੀ ਹੈ। ਪਨੀਰੀਆਂ ਬੀਜਣ ਦਾ ਦੌਰ ਸ਼ੁਰੂ ਹੋ ਚੁੱਕਿਆ ਅਤੇ ਇਸੇ ਦੌਰਾਨ ਇੱਕ ਜਿਹੜੀ ਮੁੱਢਲੀ ਜਾਣਕਾਰੀ ਹੈ ਉਹ ਤੁਹਾਡੇ ਨਾਲ ਅੱਜ ਅਸੀਂ ਸਾਂਝੀ ਕਰਾਂਗੇ ਕਿ ਝੋਨੇ ਦੀ ਫਸਲ ਵਾਸਤੇ ਬੀਜ ਦੀ ਸੋਧ ਕਿਵੇਂ ਕਰਨੀ ਹੈ, ਬੀਜ ਸੋਧ ਦਾ ਮਹੱਤਵ ਕੀ ਹੈ, ਉਹਦੇ ਫਾਇਦੇ ਕੀ ਨੇ, ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ। ਅਤੇ ਸਾਡੇ ਨਾਲ ਮੌਜੂਦ ਨੇ ਸਟੂਡੀਓ ਦੇ ਵਿੱਚ ਡਾਕਟਰ ਗੁਰਮੇਲ ਸਿੰਘ ਹੋਰੀ ਜੋ ਖੇਤੀਬਾੜੀ ਵਿਕਾਸ ਅਫਸਰ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ।
1: ਬਹੁਤ ਬਹੁਤ ਧੰਨਵਾਦ ਜੀ।
0: ਡਾਕਟਰ ਸਾਹਿਬ, ਅੱਜ ਦਾ ਵਿਸ਼ਾ ਵੈਸੇ ਬੜਾ ਢੁੱਕਵਾਂ ਬੈਠਦਾ ਹੈ, ਕਿਉਂਕਿ ਕਿਸਾਨ ਵੀਰ ਖੇਤਾਂ ਦੇ ਵਿੱਚ ਨੇ, ਹੌਲੀ ਹੌਲੀ ਉਹਨਾਂ ਨੇ ਪਨੀਰੀ ਬੀਜਣ ਦੀ ਤਿਆਰੀ ਕਰਨੀ ਹੈ, ਕਿਤੇ ਕਿਤੇ ਇਹ ਕੰਮ ਸ਼ੁਰੂ ਹੁੰਦਾ ਨਜ਼ਰ ਆ ਰਿਹਾ। ਤਾਂ ਆਪਾਂ ਬੀਜ ਦੀ ਗੱਲ ਕਰਦੇ ਹਾਂ। ਬੀਜ ਨੂੰ ਹਰੇਕ ਚੀਜ਼ ਦਾ ਮੂਲ ਮੰਨਿਆ ਜਾਂਦਾ ਹੈ। ਬੀਜ ਖੇਤ ਦੇ ਵਿੱਚ ਪਾਵਾਂਗੇ ਤਾਂ ਹੀ ਕਿਸੇ ਚੀਜ਼ ਦੀ ਪੈਦਾਵਾਰ ਹੋਊਗੀ। ਉਹਨੇ ਫਿਰ ਨਿੱਕਾ ਇੱਕ ਪੂੰਗਰਨਾ ਹੈ, ਉਦੋਂ ਬਾਅਦ ਦੇ ਵਿੱਚ ਉਹਨੇ ਬੂਟਾ ਬਣਨਾ, ਬੂਟੇ ਤੋਂ ਇੱਕ ਵੱਡਾ ਝਾੜ ਦਾ ਰੂਪ ਧਾਰਨ ਕਰਨਾ ਅਤੇ ਫਿਰ ਫਸਲ ਦੇ ਰੂਪ ਦੇ ਵਿੱਚ ਕਿਸਾਨਾਂ ਦੇ ਘਰਾਂ ਤੱਕ, ਮੰਡੀਆਂ ਤੱਕ ਪਹੁੰਚਣਾ ਹੈ। ਤਾਂ ਝੋਨੇ ਦੀ ਫਸਲ ਬੀਜਣ ਤੋਂ ਪਹਿਲਾਂ, ਉਹਦੀ ਪਨੀਰੀ ਬੀਜਣ ਤੋਂ ਪਹਿਲਾਂ ਬੀਜ ਸੋਧ ਕਰਨਾ ਕਿਉਂ ਜ਼ਰੂਰੀ ਹੈ?
1: ਹਾਂਜੀ ਸੰਧੂ ਸਾਹਿਬ, ਅੱਜ ਦਾ ਵਿਸ਼ਾ ਬਹੁਤ ਅਹਿਮ ਹੈ ਅਤੇ ਸੋ ਜਿਹੜਾ ਇਹ ਕੋਈ ਵੀ ਬੀਜ ਅਸੀਂ ਸਿਫਾਰਿਸ਼ ਕਰਦੇ ਹਾਂ
0: ਜੀ,
1: ਬਈ ਬੀਜਣ ਤੋਂ ਪਹਿਲਾਂ ਉਹਨੂੰ ਦਵਾਈ ਲਾ ਕੇ ਬੀਜਣਾ ਚਾਹੀਦਾ, ਉਹਨੂੰ ਬੀਜ ਨੂੰ ਸੋਧ ਕੇ ਬੀਜਣਾ ਚਾਹੀਦਾ। ਸੋ ਜਿਹੜਾ ਬੀਜ ਸੋਧ ਕੇ ਬੀਜਣ ਨਾਲ ਕੀ ਹੁੰਦਾ ਹੈਗਾ, ਇਹਦੇ ਨਾਲ ਜਿਹੜਾ ਬੀਜ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ
0: ਜੀ,
1: ਜਾਂ ਜਿਹੜੀਆਂ ਮਿੱਟੀ ਤੋਂ ਪੈਦਾ ਹੁੰਦੀਆਂ ਬਿਮਾਰੀਆਂ ਜਾਂ ਮਿੱਟੀ ਦੇ ਵਿੱਚ ਹੀ ਹੁੰਦੀ ਬਿਮਾਰੀ ਦੇ ਕਣ, ਠੀਕ ਆ ਜੀ, ਉਹਦੇ ਤੋਂ ਬਚਾਅ ਹੁੰਦਾ। ਇਸ ਤੋਂ ਇਲਾਵਾ ਜਦੋਂ ਅਸੀਂ ਕੋਈ ਵੀ ਅਨਾਜ ਦਾਣਾ ਸਟੋਰ ਕਰਦੇ ਹਾਂ, ਉਸ ਜਿਹੜੇ ਕੀੜੇ ਮਕੌੜੇ ਲੱਗਦੇ ਆ ਉਹਨੂੰ ਸਟੋਰੇਜ ਵਿੱਚ ਦੌਰਾਨ ਲੱਗਦੇ ਆ, ਉਹ ਤੋਂ ਵੀ ਬਚਾਅ ਹੁੰਦਾ। ਸੋ ਜਿਹੜਾ ਬੀਜ ਸੋਧਣਾ, ਇਹਦੇ ਨਾਲ ਜਿਹੜੀ ਕੀ ਹੁੰਦੀ ਹੈਗੀ ਆ, ਇੱਕ ਤਾਂ ਜਿਹੜੀ ਸਾਡੀ ਜਰਮੀਨੇਸ਼ਨ ਆ, ਉੱਗਣ ਸ਼ਕਤੀ ਬਹੁਤ ਵਧੀਆ ਹੁੰਦੀ ਆ ਫਸਲ ਦੀ, ਪੌਦਿਆਂ ਦੀ, ਅਤੇ ਜਿਹੜੀ ਪਨੀਰੀ ਦਾ ਵਧੀਆ ਵਿਕਾਸ ਹੁੰਦਾ ਬੀਜ ਸੋਧ ਕੇ ਬੀਜਣ ਨਾਲ। ਅਤੇ ਇੱਕ ਇਹ ਆਸਾਨ ਅਤੇ ਬੜਾ ਸੌਖਾ ਤਰੀਕਾ ਹੈ ਵੀ ਜਿਹਦੇ ਨਾਲ ਅਸੀਂ ਆਪਦੀ ਜਿਹੜੀ ਫਸਲ ਦਾ ਝਾੜ ਪੂਰਾ ਲੈ ਸਕਦੇ ਹਾਂ। ਅਤੇ ਸੋ ਇਹਦੇ ਨਾਲ ਜਿਹੜਾ ਹੈਗਾ ਬਹੁਤ ਜ਼ਿਆਦਾ ਫਾਇਦਾ ਹੁੰਦਾ, 100% ਸਾਨੂੰ ਫਾਇਦਾ ਹੋ ਜਾਂਦਾ। ਸੋ ਬੀਜ ਨੂੰ ਅਸੀਂ ਕਿਸਾਨ ਭਰਾਵਾਂ ਨੂੰ ਇਹੀ ਅਪੀਲ ਕਰਦੇ ਹਾਂ ਵੀ ਬੀਜ ਜਿਹੜਾ ਹਮੇਸ਼ਾ ਸੋਧ ਕੇ ਹੀ ਬੀਜਣਾ ਚਾਹੀਦਾ, ਤਾਂ ਕਿ ਅਸੀਂ ਆਉਣ ਵਾਲੀਆਂ ਬਿਮਾਰੀਆਂ ਦਾ ਅਗੇਤਾ ਹੀ ਜਿਹੜਾ ਇਲਾਜ ਕਰ ਸਕੀਏ
0: ਜੀ। ਅਤੇ ਜਦੋਂ ਬੀਜ ਸੋਧ ਦੀ ਆਪਾਂ ਗੱਲ ਕਰਦੇ ਹਾਂ ਜੀ, ਤਾਂ ਕਿਵੇਂ ਕਰਨੀ ਹੈ?
1: ਹਾਂਜੀ, ਜਿੱਥੋਂ ਤੱਕ ਆਪਾਂ ਹੁਣ ਜਿਹੜੀ ਫਸਲ ਮੇਨ ਆਪਣੀ, ਅਤੇ ਜਿਹੜੀ ਝੋਨੇ ਦਾ ਬੀਜ ਹੈ, ਉਹਨੂੰ ਅਸੀਂ ਇੱਕ ਸਪਰੈਂਟ ਨਾਂ ਦੀ ਦਵਾਈ ਆਉਂਦੀ ਹੈਗੀ ਆ, ਠੀਕ ਆ ਜੀ, ਉਹ ਦਵਾਈ ਅਸੀਂ ਲਾਉਣੀ ਹੈਗੀ ਹੈ। 3 ਗ੍ਰਾਮ ਸਪਰੈਂਟ ਦਵਾਈ ਜਿਹੜੀ ਹੈ ਉਹ 1 ਕਿਲੋਗ੍ਰਾਮ ਬੀਜ ਨੂੰ ਅਸੀਂ ਲਾਉਣੀ ਹੈ। ਸੋ ਜਿਹੜਾ ਇਹਦੇ ਲਾਉਣ ਦਾ ਤਰੀਕਾ ਥੋੜ੍ਹਾ ਜਿਹਾ ਬਦਲਿਆ ਹੈਗਾ। ਪਹਿਲਾਂ ਅਸੀਂ ਕੀ ਕਰਦੇ ਸੀਗੇ ਬਈ ਜਿਹੜੀ ਦਵਾਈ ਹੈ ਉਹ ਅਸੀਂ ਪਹਿਲਾਂ ਪਾਣੀ 'ਚ ਘੋਲਦੇ ਸੀਗੇ, ਔਰ ਉਸ ਦਵਾਈ ਵਾਲੇ ਘੋਲ ਦੇ ਵਿੱਚ ਬੀਜ ਡੋਬ ਕੇ ਉਹਨੂੰ ਅਸੀਂ ਬਾਹਰ ਕੱਢ ਲੈਂਦੇ ਸੀਗੇ, ਅਤੇ ਇਹ ਤਰੀਕਾ ਹੁੰਦਾ ਸੀਗਾ। ਪਰੰਤੂ ਹੁਣ ਜਿਹੜਾ ਇਹ ਖੇਤੀ ਮਾਹਰਾਂ ਦੀ ਖੋਜ ਤੋਂ ਪਤਾ ਲੱਗਿਆ ਵੀ ਜਿਹੜੀ ਦਵਾਈ ਆ ਇਹਦਾ ਜਿਹੜਾ ਘੋਲ ਬਹੁਤ ਪਤਲਾ ਹੋ ਜਾਂਦਾ ਅਤੇ ਦਵਾਈ ਜਿਹੜੀ ਪੂਰਾ ਅਸਰ ਨਹੀਂ ਕਰਦੀ। ਸੋ ਹੁਣ ਇਹ ਸਿਫਾਰਿਸ਼ ਕੀਤੀ ਜਾਂਦੀ ਹੈ ਵੀ ਜਿਹੜੀ ਕੋਈ ਵੀ ਬੀਜ ਸੋਧਣਾ ਉਹ ਬੀਜ ਨੂੰ ਅਸੀਂ ਪਹਿਲਾਂ ਪਾਣੀ ਦੇ ਵਿੱਚ ਭਿਉਂ ਲੈਣਾ। ਸੋ ਜੇਕਰ ਆਪਾਂ ਝੋਨੇ ਦੀ ਗੱਲ ਕਰੀਏ ਤਾਂ ਝੋਨੇ ਦਾ ਅਸੀਂ 8 ਕਿਲੋ ਬੀਜ ਲਗਭਗ 10 ਲੀਟਰ ਪਾਣੀ ਦੇ ਵਿੱਚ ਘੋਲ ਲੈਣਾ, ਯਾਨੀ ਕਿ ਭਿਉਂ ਦੇਣਾ। ਬਾਅਦ 'ਚ ਉਹਨੂੰ ਅਸੀਂ ਸੁਕਾ ਕੇ ਉਹਦੇ 'ਤੇ ਬਾਅਦ ਦੇ ਵਿੱਚ ਆਪਾਂ ਨੇ ਦਵਾਈ ਲਾਉਣੀ ਹੈ। ਸੋ ਜਿਹੜੀ ਦਵਾਈ ਦੀ ਮੈਂ ਗੱਲ ਕਰ ਰਿਹਾ ਉਹ ਹੈਗੀ ਹੈ ਇੱਕ ਸਪਰੈਂਟ ਦਵਾਈ ਹੈ। 3 ਗ੍ਰਾਮ ਅਸੀਂ 1 ਕਿਲੋ ਬੀਜ ਨੂੰ ਲਾਉਣ ਦੀ ਸਿਫਾਰਿਸ਼ ਕਰਦੇ ਹਾਂ, ਯਾਨੀ ਕਿ 24 ਗ੍ਰਾਮ ਦਵਾਈ ਜਿਹੜੀ ਆ 8 ਕਿਲੋ ਬੀਜ ਨੂੰ ਅਸੀਂ ਜਿਹੜੀ ਆ ਉਹ ਬਾਅਦ ਦੇ ਵਿੱਚ ਥੋੜ੍ਹਾ ਜਿਹਾ ਸੁਕਾ ਕੇ ਉਹਨੂੰ ਬਾਅਦ ਦੇ ਵਿੱਚ ਉਹਨੂੰ ਚੰਗੀ ਤਰ੍ਹਾਂ ਉਹਦੇ 'ਤੇ ਲੇਪ ਕਰ ਦੇਣਾ ਦਵਾਈ ਦਾ, ਤਾਂ ਕਿ ਉਹਦਾ ਜਿਹੜਾ ਪੂਰਾ ਅਸਰ ਹੋ ਸਕੇ। ਸੋ ਇਸ ਤਰੀਕੇ ਨਾਲ ਆਪਾਂ ਜਿਹੜਾ ਹੈਗਾ ਝੋਨੇ ਦਾ ਬੀਜ ਸੋਧ ਸਕਦੇ ਹਾਂ ਜੀ। ਅਤੇ ਇੱਕ ਆਪਾਂ ਝੋਨੇ ਦੀ ਬੀਜ ਨੂੰ ਆਪਾਂ ਜਵਾਣੂ ਖਾਦ ਆ, ਇਹਦਾ ਇੱਕ ਖਾਦ ਹੈਗੀ ਹੈ ਜੀ, 500 ਗ੍ਰਾਮ ਦਾ ਪੈਕਟ ਹੁੰਦਾ ਹੈਗਾ। ਐਜੋ ਸੁਪਾਰੀਲਮ ਹੈਗਾ, ਇਹ ਜੈਵਿਕ ਖਾਦ ਹੈ। ਇਹਨੂੰ ਅਸੀਂ 100 ਲੀਟਰ ਪਾਣੀ ਵਿੱਚ ਘੋਲ ਕੇ 15 ਮਿੰਟਾਂ ਲਈ ਡਬੋਣਾ ਹੈਗਾ, ਅਤੇ ਸੋ ਇਸ ਤਰੀਕੇ ਨਾਲ ਵੀ ਆਪਾਂ ਇਹਦੀ ਸੋਧ ਕਰ ਸਕਦੇ ਹਾਂ।
0: ਅਤੇ ਡਾਕਟਰ ਸਾਹਿਬ, ਅਕਸਰ ਕਿਸਾਨ ਵੀਰ ਇਸ ਨੂੰ ਲੈ ਕੇ ਵੀ ਚਿੰਤਤ ਰਹਿੰਦੇ ਨੇ ਕਿ ਅਸੀਂ ਜਦੋਂ ਬੀਜ ਸੋਧ ਕਰਨੀ ਹੈ ਤਾਂ ਉਹ ਜਿਹੜਾ ਜੀਵਾਣੂ ਵਾਲਾ ਟੀਕਾ ਹੈ ਉਹ ਕਿੱਥੋਂ ਲੈਣਾ ਚਾਹੀਦਾ?
1: ਹਾਂ, ਇਹ ਦੇਖੋ ਜੀ, ਹਰ ਜ਼ਿਲ੍ਹੇ ਦੇ ਵਿੱਚ ਆਪਣੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ KVKs ਹੈਗੇ ਨੇ, ਠੀਕ ਹੈ ਜੀ, ਫਾਰਮ ਸਲਾਹਕਾਰ ਸੇਵਾ ਕੇਂਦਰ ਹੈ ਇਹ, ਜਾਂ PAU ਤੋਂ ਵੀ ਮਿਲਦਾ ਹੈ, ਸੋ ਇੱਥੋਂ ਇਹ ਲਿਆ ਜਾ ਸਕਦਾ
0: ਜੀ। ਅਤੇ ਇਹਦੀ ਮਿਕਦਾਰ ਕੀ ਹੁੰਦੀ ਹੈ, ਮਤਲਬ ਕਿੰਨੇ ਕੁ ਬੀਜ ਨੂੰ ਕਿੰਨੀ ਕੁ ਮਾਤਰਾ ਦੇ ਵਿੱਚ ਲਗਾਇਆ ਜਾਂਦਾ ਹੈ?
1: ਇਹ 500 ਗ੍ਰਾਮ ਪੈਕਟ ਹੈ ਜੀ, ਜਿਹੜਾ 500 ਅੱਧਾ ਕਿਲੋ ਦਾ ਪੈਕਟ ਹੈ, ਜਿਹੜਾ ਕਿ 1 ਏਕੜ ਨੂੰ ਲਾਉਣਾ ਹੈ, 1 ਏਕੜ ਦੇ ਬੀਜ ਨੂੰ
0: ਜੀ।
1: ਹਾਂਜੀ,
0: ਅਤੇ ਇਹਦਾ ਜਿਵੇਂ ਤੁਸੀਂ ਤਰੀਕਾ ਦੱਸਿਆ ਕਿ ਥੋੜ੍ਹਾ ਜਿਹਾ ਪਹਿਲਾਂ ਨਾਲੋਂ ਇਹ ਬਦਲ ਚੁੱਕਿਆ, ਪਰ ਹੁਣ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਸਾਵਧਾਨੀਆਂ ਕੀ ਨੇ, ਕੀ ਤਰੀਕਾ ਹੋਣਾ ਚਾਹੀਦਾ ਹੈ ਜਿਹਦੇ ਨਾਲ ਬੀਜ ਸੋਧ ਦਾ ਮਹੱਤਵ ਆ ਉਹਨੂੰ ਆਪਾਂ ਸਮਝ ਸਕੀਏ?
1: ਹਾਂਜੀ, ਸਾਵਧਾਨੀਆਂ ਤਾਂ ਮੈਂ ਤੁਹਾਨੂੰ ਦੱਸੀਆਂ ਹੈਗੀਆਂ ਵੀ, ਇੱਕ ਤਾਂ ਜਿਹੜਾ ਬੀਜ ਹੈ ਅਸੀਂ ਵਧੀਆ ਬੀਜ ਲੈਣਾ ਹੈਗਾ, ਠੀਕ ਹੈ ਜੀ, ਸਰਟੀਫਾਈਡ ਬੀਜ ਦੀ ਕੋਸ਼ਿਸ਼ ਕਰਿਆ ਕਰੋ, ਸਰਟੀਫਾਈਡ ਬੀਜ ਲੈ ਕੇ ਬੀਜਣਾ, ਉਹਨੂੰ ਪਹਿਲਾਂ ਆਪਾਂ ਪਾਣੀ ਦੇ ਵਿੱਚ ਭਿਉਣਾ, ਉਹਦੇ 'ਚੋਂ ਜਿਹੜਾ ਸੁੱਕਿਆ ਬੀਜ ਹੈ ਜਾਂ ਜਿਹੜਾ ਬੀਜ ਨਹੀਂ ਕੰਮ ਦਾ ਉਹ ਉੱਪਰ ਤਾਰੇ ਆਵੇਗਾ, ਜਿਹੜਾ ਭਾਰਾ ਬੀਜ ਹੈ ਉਹ ਭਾਰੇ ਬੀਜ ਨੂੰ ਆਪਾਂ ਬੀਜ ਦੇ ਮਕਸਦ ਨਾਲ ਬੀਜਣਾ ਹੈਗਾ। ਅਤੇ ਇਸ ਤੋਂ ਬਾਅਦ ਆਪਾਂ ਨੇ ਦਵਾਈ ਲਾਉਣੀ ਹੈ, ਬੀਜ ਨੂੰ ਸੋਧਣਾ ਜ਼ਰੂਰ ਹੈ, ਠੀਕ ਹੈ ਜੀ, ਸੋਧ ਕੇ ਉਹਨੂੰ ਸੁਕਾ ਕੇ ਆਪਾਂ ਫਿਰ ਜਿਹੜੀ ਬੀਜ ਦੀ ਬਿਜਾਈ ਕਰਨੀ ਹੈ। ਅਤੇ ਸੋ ਕਿਸਾਨ ਭਰਾਓ, ਅੱਜ ਕੱਲ੍ਹ ਅਸੀਂ ਕਿਉਂਕਿ ਜਿਹੜਾ ਪਾਣੀ ਹੈ ਦਿਨੋ ਦਿਨ ਪਾਣੀ ਦੀ ਸਤਾ ਥੱਲੇ ਨੂੰ ਚਲੀ ਜਾਂਦੀ ਹੈ, ਪਾਣੀ ਜਿਹੜਾ ਕਿ ਬਹੁਤ ਦੁਰਲੱਭ ਹੋ ਗਿਆ, ਖਾਸ ਕਰਕੇ ਪਟਿਆਲਾ ਜ਼ਿਲ੍ਹਾ, ਇਹਦਾ ਪਾਣੀ ਜਿਹੜਾ ਪਾਣੀ ਦਾ ਪੱਧਰ ਬਹੁਤ ਨੀਵੇਂ ਜਾ ਚੁੱਕਿਆ। ਸੋ ਸਰਕਾਰ ਵੀ ਜਿਹੜੀ ਹੈਗੀ ਹੈ ਝੋਨੇ ਦੀ ਸਿੱਧੀ ਬਿਜਾਈ ਬੀਜਣ ਨੂੰ ਉਤਸ਼ਾਹਿਤ ਕਰ ਰਹੀ ਹੈ, ਉਹਦੇ ਵਾਸਤੇ ਸਰਕਾਰ 1500 ਰੁਪਈਆ ਪ੍ਰਤੀ ਏਕੜ ਅਸੀਂ ਜਿਹੜਾ ਉਹ ਪ੍ਰੋਤਸਾਹਨ ਰਾਸ਼ੀ ਦਿੰਦੇ ਹੈਗੇ ਹਾਂ, ਕਿਸਾਨ ਨੂੰ ਸਹਾਇਤਾ ਕਰਦੇ ਹਾਂ ਪ੍ਰਤੀ ਏਕੜ ਦੇ ਹਿਸਾਬ ਨਾਲ। ਅਤੇ ਸੋ DSR ਜਿਹੜੀ ਹੈਗੀ ਆ ਝੋਨੇ ਦੀ, ਜਾਣੀ ਕਿ ਸਿੱਧੀ ਬਿਜਾਈ ਆਪਾਂ ਨੂੰ ਕਰਨੀ ਚਾਹੀਦੀ ਹੈ। ਸੋ ਸਿੱਧੀ ਬਿਜਾਈ ਲਈ ਵੀ ਅਸੀਂ ਜਿਹੜਾ ਆਪਾਂ ਇਹ ਬੀਜ ਸੋਧ ਕਰਨੀ ਹੈ,
0: ਠੀਕ ਹੈ
1: ਜੀ, ਜਿਹੜੀ ਮੈਂ ਇਹ ਦਵਾਈ ਦੱਸੀ ਹੈ। ਸੋ ਬੀਜ ਨੂੰ ਭਿਉਣ ਤੋਂ ਬਾਅਦ ਦਵਾਈ ਲਾ ਕੇ ਉਹਨੂੰ ਆਪਾਂ ਥੋੜ੍ਹਾ ਜਿਹਾ ਸੁਕਾ ਕੇ, ਠੀਕ ਹੈ ਜੀ, ਦਵਾਈ ਲਾ ਕੇ ਸੁਕਾ ਕੇ ਉਦੋਂ ਬਾਅਦ ਦੁਬਾਰਾ ਫਿਰ ਆਪਾਂ ਬੀਜ ਨੂੰ ਭਿਉ ਕੇ, ਠੀਕ ਹੈ ਜੀ, ਉਦੋਂ ਬਾਅਦ ਝੋਨੇ ਦੀ ਸਿੱਧੀ ਬਿਜਾਈ ਕਰਨੀ ਹੈ। ਸੋ ਝੋਨੇ ਦੀ ਸਿੱਧੀ ਬਿਜਾਈ ਲਈ ਜਿਹੜਾ 2 ਤਰੀਕੇ ਦੱਸੇ ਸੀਗੇ, 1 ਤਰਬੱਤਰ ਦੇ ਵਿੱਚ ਅਤੇ ਦੂਸਰਾ ਆਪਾਂ ਸੁੱਕੇ ਦੇ ਵਿੱਚ ਵੀ ਬਿਜਾਈ ਕਰ ਸਕਦੇ ਹਾਂ, ਪਰੰਤੂ ਜਿਹੜਾ ਤਰਬੱਤਰ ਤਰੀਕਾ ਉਹ ਜ਼ਿਆਦਾ ਕਾਮਯਾਬ ਹੈ
0: ਜੀ।
1: ਠੀਕ ਹੈ ਜੀ, ਅਤੇ ਸੋ ਇਹਦੇ ਨਾਲ ਆਪਾਂ ਬਾਸਮਤੀ, ਕਿਉਂਕਿ ਬਾਸਮਤੀ ਇੱਕ ਕਾਫ਼ੀ ਜਾਣੀ ਕਿ ਆਪਣੇ ਪਟਿਆਲੇ ਏਰੀਏ ਦੇ ਵਿੱਚ ਲੱਗਦੀ ਹੈ, ਸੋ ਬਾਸਮਤੀ ਦਾ ਬੀਜ ਸੋਧਣਾ ਜਿਹੜਾ ਬੜਾ ਜ਼ਰੂਰੀ ਹੈ, ਕਿਉਂਕਿ ਬਾਸਮਤੀ ਨੂੰ ਝੰਡਾ ਰੋਗ ਦੀ ਇੱਕ ਬਿਮਾਰੀ ਪੈਂਦੀ ਹੈਗੀ ਹੈ, ਜੋ ਕਿ ਕਾਫ਼ੀ ਭਿਆਨਕ ਬਿਮਾਰੀ ਹੈ। ਸੋ ਫਾਰਮਰ ਕਾਫ਼ੀ ਡਰੇ ਹੋਏ ਆ ਇਸ ਤੋਂ, ਸੋ ਇਹ ਤੋਂ ਮਤਲਬ ਕਿ ਬਚਾਓ ਕਰਨ ਲਈ ਬਾਸਮਤੀ ਦੇ ਬੀਜ ਨੂੰ ਦਵਾਈ ਜਿਹੜੀ ਆਪਾਂ ਲਾਉਣੀ ਹੈਗੀ ਹੈ ਉਹ ਆਪਾਂ ਨੇ ਇੱਕ ਟ੍ਰਾਈਕੋਡਰਮਾ ਜਿਹੜੀ ਹੈਗੀ ਆ ਹਾਰਜੇਨੀਅਮ ਦਵਾਈ ਹੈਗੀ ਆ ਜੀ, ਅਤੇ ਇੱਕ ਹੁਣ ਨਵੀਂ ਦਵਾਈ ਜਿਹੜੀ ਆ ਇਹ ਹੈਗੀ ਆ ਟ੍ਰਾਈਕੋਜ਼ਰਮਾ ਐਸਪੈਰਾਲਮ, ਇਹ ਦਵਾਈ ਜਿਹੜੀ ਹੈਗੀ ਆ ਫੋਟਰੋਟ ਵਾਸਤੇ ਹੈਗੀ ਆ, ਇਹ 15 ਗ੍ਰਾਮ ਦਵਾਈ ਅਸੀਂ ਪਰ ਕਿਲੋ ਦੇ ਹਿਸਾਬ ਨਾਲ ਆਪਾਂ ਨੇ ਲਾਉਣੀ ਹੈਗੀ ਆ
0: ਜੀ,
1: ਠੀਕ ਆ ਜੀ। ਜਾਂ ਇਸ ਤੋਂ ਬਾਅਦ ਇੱਕ ਤਾਂ ਇਹ ਆਪਾਂ ਇਹ ਵੀ ਦਵਾਈ ਲਾਉਣੀ ਹੈਗੀ ਆ, ਇਹਨੂੰ ਇੱਕ ਅਸੀਂ ਇੱਕ ਸਪਰੈਂਟ ਦਵਾਈ ਵੀ ਲਾ ਸਕਦੇ ਹਾਂ, ਉਦੋਂ ਬਾਅਦ ਆਪਾਂ ਇਹੀ ਦਵਾਈ ਜਿਹੜੀ ਹੈਗੀ ਹੈ ਜਾਣੀ ਕਿ 1.5

0: ਕਿਲੋ ਦਵਾਈ ਅਸੀਂ 100 ਲੀਟਰ ਪਾਣੀ ਦੇ ਵਿੱਚ ਘੋਲ ਕੇ ਝੋਨਾ ਲਾਉਣ ਤੋਂ ਪਹਿਲਾਂ,
1: ਜੀ
0: ਠੀਕ ਆ ਜੀ, ਪਨੀਰੀ ਆ ਜਿਹੜੀ ਉਹਦੀਆਂ ਉਹਨੂੰ ਡੁਬੋ ਕੇ ਰੱਖਣਾ 45 ਮਿੰਟ ਲਈ, ਉਹਦੀਆਂ ਜੜ੍ਹਾਂ ਨੂੰ ਅਸੀਂ ਇਸ ਦਵਾਈ ਵਾਲੇ ਘੋਲ ਦੇ ਵਿੱਚ ਡੋਬਣਾ।
1: ਮਤਲਬ ਜੇਕਰ ਆਪਾਂ ਬੀਜ ਸੋਧ ਕਰ ਲੈਂਦੇ ਹਾਂ ਤਾਂ ਉਹਦੇ ਨਾਲ ਜਿਹੜੀਆਂ ਸੰਭਾਵਿਤ ਬਿਮਾਰੀਆਂ ਨੇ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਝੋਨੇ ਨੂੰ ਬਿਮਾਰੀਆਂ ਲੱਗਣੀਆਂ ਨੇ, ਉਹਨਾਂ ਤੋਂ ਕਾਫੀ ਹੱਦ ਤੱਕ ਆਪਾਂ ਛੁਟਕਾਰਾ ਪਾ ਸਕਦੇ ਹਾਂ ਜੀ।
0: ਹਾਂਜੀ, ਜੇਕਰ ਸਹੀ ਤਰੀਕੇ ਨਾਲ ਸਹੀ ਮਕਦਾਰ ਦੇ ਵਿੱਚ ਦਵਾਈ ਲਾਈ ਜਾਵੇ ਤਾਂ ਤਕਰੀਬਨ 100% ਹੀ ਜਿਹੜੀਆਂ ਬਿਮਾਰੀਆਂ ਤੋਂ ਬਚਾਅ ਹੋ ਜਾਂਦਾ।
1: ਜੀ
0: ਹਾਂਜੀ,
1: ਅਤੇ ਤਰੀਕਾ ਇੱਕੋ ਹੀ ਹੈ ਡਾਕਟਰ ਸਾਹਿਬ, ਜਿਵੇਂ ਤੁਸੀਂ ਸਿੱਧੀ ਬਿਜਾਈ ਦੀ ਗੱਲ ਕੀਤੀ ਹੈ ਜਾਂ ਪਨੀਰੀ ਦੀ, ਤਾਂ ਬੀਜ ਸੋਧ ਦਾ ਤਰੀਕਾ ਇੱਕੋ ਹੀ ਹੈ?
0: ਹਾਂਜੀ, ਜਿਹੜਾ ਇਸ ਚੀਜ਼ ਲਈ ਤਰੀਕਾ ਆਪਣਾ ਇਹੀ ਹੈ ਜੀ, ਕਿਉਂਕਿ ਬੀਜ ਜਿਹੜਾ ਵੀ ਝੋਨੇ ਦਾ ਬੀਜ ਆ ਹਾਰਡ ਹੁੰਦਾ, ਕੁਛ ਸਮਾਂ ਲੈ ਜਾਂਦਾ, ਸੋ ਇਹਨੂੰ ਭਿਉਂ ਕੇ ਹੀ ਦਵਾਈ ਆਪਾਂ ਲਾਉਣੀ ਆ, ਅਤੇ ਸੋ ਇਹ ਸਭ ਤੋਂ ਵਧੀਆ ਤਰੀਕਾ ਜੀ। ਤਰੀਕੇ ਤਾਂ ਹੋਰ ਵੀ ਬਹੁਤ ਹੁੰਦੇ ਹੈਗੇ ਆ, ਪਰੰਤੂ ਇਹ ਤਰੀਕਾ ਜਿਹੜਾ ਬੜਾ ਆਸਾਨ ਅਤੇ ਵਧੀਆ ਤਰੀਕਾ ਹੈ।
1: ਅਤੇ ਇੱਕ ਇਹ ਹੁੰਦਾ ਹੈ ਕਿ ਜਦੋਂ ਆਪਾਂ ਬੀਜ ਨਾਲ ਸੋਧ ਦਾ ਕੰਮ ਸ਼ੁਰੂ ਕਰ ਲਿਆ, ਮਤਲਬ ਉਹਨੂੰ ਦਵਾਈ ਲਾ ਦਿੱਤੀ, ਤਾਂ ਕਿੰਨੇ ਕੁ ਸਮੇਂ ਤੋਂ ਬਾਅਦ ਬੀਜ ਨੂੰ ਬੀਜ ਦੇਣਾ ਚਾਹੀਦਾ, ਕਿੰਨਾ ਕੁ ਸਮਾਂ ਦਵਾਈ ਲਾ ਕੇ ਰੱਖਣਾ ਚਾਹੀਦਾ?
0: ਹਾਂਜੀ, ਜਿਹੜੀ ਝੋਨੇ ਨੂੰ ਜੇਕਰ ਆਪਾਂ ਜ਼ਿਆਦਾ ਸਮੇਂ ਲਈ ਦਵਾਈ ਲਾ ਕੇ ਰੱਖੀਏ ਕਿਸੇ ਵੀ ਬੀਜ ਨੂੰ, ਤਾਂ ਉਹਦੀ ਉੱਗਣ ਸ਼ਕਤੀ 'ਤੇ ਪ੍ਰਭਾਵ ਪੈਂਦਾ, ਉਹਦੀ ਉੱਗਣ ਸ਼ਕਤੀ ਘੱਟ ਜਾਂਦੀ ਹੈ। ਅਤੇ ਸੋ ਜਿੱਥੋਂ ਤੱਕ ਆਪਾਂ ਝੋਨੇ ਦੀ ਗੱਲ ਕਰਦੇ ਹਾਂ, ਝੋਨੇ ਦਾ ਬੀਜ ਆਪਾਂ ਕਿਉਂਕਿ ਪਾਣੀ ਵਿੱਚ ਭਿਉਣਾ, ਪਾਣੀ ਵਿੱਚ ਭਿਉਂਤਾ ਬੀਜ ਜਿਹੜਾ ਉਹ ਪੁੰਗਰ ਵੀ ਆਉਂਦਾ। ਜੇਕਰ ਉਹ ਬੀਜ ਜ਼ਿਆਦਾ ਬਾਹਰ ਹੀ ਪੁੰਗਰ ਆਊਗਾ ਤਾਂ ਉਹ ਗਰਮੀ ਦੀ ਵਜ੍ਹਾ ਕਰਕੇ, ਗਰਮੀ ਦੇ ਨਾਲ ਜਿਹੜੀਆਂ ਉਹਦੀ ਜਿਹੜਾ ਪੁੰਗਰਦਾ ਹੈਗਾ ਬੀਜ, ਉਹ ਸੜ ਜਾਂਦਾ ਹੈਗਾ, ਐਂਬਰੀਓ ਕਹਿੰਦੇ ਆਪਾਂ, ਉਹ ਮੱਚ ਜਾਂਦਾ। ਸੋ ਇਹ ਤਕਰੀਬਨ 8-10 ਘੰਟੇ ਭਿਉਣ ਤੋਂ ਬਾਅਦ ਆਪਾਂ ਨੇ ਇਹਦੀ ਬਿਜਾਈ ਕਰ ਦੇਣੀ ਹੈ
1: ਜੀ। ਅਤੇ ਇਸ ਤੋਂ ਇਲਾਵਾ ਜਦੋਂ ਆਪਾਂ ਗੱਲ ਕਰਦੇ ਹਾਂ ਖੇਤ ਦੀ, ਹੁਣ ਇਸ ਵੇਲੇ ਖੇਤ ਖਾਲੀ ਪਏ ਨੇ, ਅਤੇ ਜਿਹੜੇ ਕਿਸਾਨ ਵੀਰ ਬੜੇ ਸੂਝਵਾਨ ਨੇ, ਵੈਸੇ ਤਾਂ ਸਾਰੇ ਸੂਝਵਾਨ ਨੇ, ਉਹ ਕੋਈ ਨਾ ਕੋਈ ਫਸਲ ਇਸ ਦੌਰਾਨ ਲੈ ਲੈਂਦੇ ਨੇ, ਜਾਂ ਫਿਰ ਉਹ ਕੀ ਕਰਦੇ ਨੇ ਕਿ ਆਪਣੇ ਖੇਤ ਨੂੰ ਮਿੱਟੀ ਪਰਖ ਵਾਸਤੇ ਸੈਂਪਲ ਲੈਣ ਵਾਸਤੇ ਵੀ ਤਿਆਰ ਕਰ ਲੈਂਦੇ ਨੇ। ਸੋ ਮਿੱਟੀ ਦੀ ਪਰਖ ਦਾ ਵੀ ਬੜਾ ਮਹੱਤਵ ਆ, ਉਹ ਵੀ ਤੁਸੀਂ ਇਸ ਸਮੇਂ ਦੇ ਉੱਤੇ ਕਰਵਾ ਸਕਦੇ ਹੋ, ਕਿਉਂਕਿ ਇਸ ਵੇਲੇ ਤੁਹਾਡੇ ਖੇਤ ਬਿਲਕੁਲ ਖਾਲੀ ਪਏ ਨੇ। ਅਤੇ ਹੁਣ ਜਿਵੇਂ ਖਾਲੀ ਖੇਤ ਪਏ ਨੇ ਡਾਕਟਰ ਸਾਹਿਬ,
0: ਹਾਂਜੀ ਹਾਂਜੀ,
1: ਤਾਂ ਕਈ ਕਿਸਾਨ ਵੀਰ ਕੀ ਕਰ ਰਹੇ ਨੇ ਕਿ ਉਹਦੇ ਵਿੱਚ ਉਹਨਾਂ ਨੇ ਪਾਣੀ ਛੱਡਣਾ ਸ਼ੁਰੂ ਕਰ ਦਿੱਤਾ ਹੈ, ਅਤੇ ਕਈ ਕਿਸਾਨ ਵੀਰ ਨੇ ਉਹਨਾਂ ਨੇ ਉਸ ਖੇਤ ਨੂੰ ਹਲਕਾ ਫੁਲਕਾ ਵਾਹ ਵੀ ਦਿੱਤਾ, ਯਾਨੀ ਕਿ ਇੱਕ ਵਾਰ ਤਵੀਆਂ ਫੇਰਤੀਆਂ ਜਾਂ ਉਹਦੇ ਵਿੱਚ ਹੱਲਾਂ ਦੇ ਨਾਲ ਇੱਕ ਵਾਰ ਖੇਤ ਨੂੰ ਵਾਹੁਣਾ ਸ਼ੁਰੂ ਕਰ ਦਿੱਤਾ ਹੈ। ਤਾਂ ਖਾਲੀ ਜਿਹੜੇ ਖੇਤ ਪਏ ਨੇ ਉਹਨਾਂ ਦਾ ਕੀ ਮਹੱਤਵ ਹੈ, ਅਤੇ ਜੇਕਰ ਕਿਸਾਨ ਵੀਰ ਲੰਮੇ ਸਮੇਂ ਲਈ ਇਸ ਖੇਤ ਨੂੰ ਖਾਲੀ ਛੱਡ ਦਿੰਦੇ ਨੇ ਤਾਂ ਉਹਨਾਂ ਨੂੰ ਫਾਇਦਾ ਹੋਵੇਗਾ ਜਾਂ ਨੁਕਸਾਨ ਹੋਵੇਗਾ?
0: ਹਾਂਜੀ, ਦੇਖੋ ਕਣਕ ਦੀ ਵਢਾਈ ਤੋਂ ਬਾਅਦ ਔਰ ਝੋਨਾ ਜਾਂ ਸੋਣੀ ਦੀ ਫਸਲ ਕੋਈ ਵੀ ਲਾਉਣ ਦੇ ਵਿੱਚ ਕਾਫੀ ਸਮਾਂ ਕਿਸਾਨ ਭਰਾਵਾਂ ਕੋਲ ਹੁੰਦਾ। ਅਤੇ ਸੋ ਜਿਵੇਂ ਤੁਸੀਂ ਪਹਿਲਾਂ ਦੱਸ ਚੁੱਕੇ ਹੋ ਵੀ ਇਸ ਸਮੇਂ ਦੌਰਾਨ, ਕਿਉਂਕਿ ਕਿਸਾਨ ਜਿਹੜਾ ਹੈਗਾ ਉਹਦੇ ਕੋਲ ਸਮਾਂ ਹੈਗਾ, ਉਹ ਆਪਣੀ ਮਿੱਟੀ ਪਰਖ ਕਰਾ ਸਕਦਾ, ਠੀਕ ਹੈ ਜੀ। ਔਰ ਖਾਲੀ ਜ਼ਮੀਨ ਦੇ ਵਿੱਚ, ਕਿਉਂਕਿ ਹੁਣ ਕਿਸਾਨ ਵੀਰ ਜਿਹੜੇ ਆ ਅੱਗਾਂ ਦਾ ਜਿਹੜਾ ਰਿਵਾਜ਼ ਪਿਆ ਹੋਇਆ, ਅੱਗਾਂ ਲਾ ਲਾ ਕੇ ਆਪਾਂ ਨੇ ਧਰਤੀ ਦੀ ਜਿਹੜੀ ਉਹ ਉਪਜਾਊਪਣਾ ਕਾਫੀ ਹੱਦ ਤੱਕ ਖਤਮ ਕਰ ਚੁੱਕੇ ਹਾਂ। ਸੋ ਇਹਦੇ ਵਾਸਤੇ ਆਪਾਂ ਕੋਈ ਹਰੀ ਖਾਦ ਦੀ ਵਰਤੋਂ ਕਰ ਸਕਦੇ ਹਾਂ, ਖਾਲੀ ਜ਼ਮੀਨ ਦੇ ਵਿੱਚ ਹਰੀ ਖਾਦ ਵਰਤੋ ਜੀ। ਜੰਤਰ ਹੈਗਾ, ਮੂੰਗੀ ਹੈਗੀ ਹੈ, ਹੋਰ ਕਈ ਫਸਲਾਂ ਹੈਗੀਆਂ, ਰਵਾਂ ਹੈਗੇ ਆ, ਠੀਕ ਆ ਜੀ, ਸਣ ਹੈਗੀ ਆ, ਚਲੋ ਸਣ ਕਿਸਾਨ ਭਰਾਵਾਂ ਨੇ ਛੱਡਤੀ ਹੈ। ਅਤੇ ਸੋ ਅਜਿਹੀਆਂ ਫਸਲਾਂ ਲਾ ਕੇ ਉਹ ਆਪਣੀ ਮਿੱਟੀ ਦਾ ਉਪਜਾਊਪਣ ਵਧਾ ਸਕਦੇ ਆ। ਪਰੰਤੂ ਜੇਕਰ ਕਿਸੇ ਨੇ ਕੋਈ ਨਹੀਂ ਅਜਿਹੀ ਚੀਜ਼ ਬੀਜਣੀ, ਚਲੋ ਕਈ ਵਾਰੀ ਕੋਈ ਪਾਣੀ ਦਾ ਪ੍ਰਬੰਧ ਨਹੀਂ ਹੁੰਦਾ, ਅਤੇ ਸੋ ਉਹਨਾਂ ਨੂੰ ਚਾਹੀਦਾ ਕਿ ਉਹ ਆਪਣੀ ਮਿੱਟੀ ਦਾ ਉਪਜਾਊਪਣ ਵਧਾਉਣ ਦੇ ਲਈ ਉਹ ਜ਼ਮੀਨਾਂ ਨੂੰ ਧੁੱਪ ਜ਼ਰੂਰ ਲਵਾਉਣ। ਜ਼ਮੀਨਾਂ ਖਾਲੀ ਛੱਡਣੀਆਂ ਬਹੁਤ ਜ਼ਰੂਰੀ ਹੈ, ਠੀਕ ਆ ਜੀ, ਕਿਉਂਕਿ ਖਾਲੀ ਜ਼ਮੀਨ ਛੱਡਣ ਨਾਲ ਕੀ ਹੁੰਦਾ ਹੈਗਾ, ਇਹਦੇ ਨਾਲ ਜਿਹੜੀ ਹੈਗੀਆਂ ਬਿਮਾਰੀਆਂ, ਠੀਕ ਆ ਜੀ, ਨਦੀਨ ਅਤੇ ਕੀੜੇ ਮਕੌੜੇ ਆ ਜਿਹੜੇ ਆ ਉਹ ਖਤਮ ਹੁੰਦੇ ਆ, ਠੀਕ ਆ ਜੀ। ਜੇਕਰ ਕਿਸਾਨ ਭਰਾ ਕੀ ਕਰਦੇ ਆ, ਅੱਜ ਕੱਲ੍ਹ ਵੀ ਬਿਜਲੀ ਆ ਜਾਂਦੀ ਹੈਗੀ ਹੈ, ਚਲੋ ਬਿਜਲੀ ਤਾਂ ਸਰਕਾਰ ਹੋਰ ਕੰਮਾਂ ਲਈ ਛੱਡਦੀ ਆ, ਕਿਸੇ ਨੇ ਪਨੀਰੀ ਲਾਉਣੀ ਹੈ, ਕਿਸੇ ਨੇ ਹਰੇ ਚਾਰੇ ਨੂੰ ਜਾਂ ਕਿਸੇ ਨੇ ਕੋਈ ਸਬਜ਼ੀ ਲਾਈ ਆ, ਉਹਨਾਂ ਵਾਸਤੇ ਵੀ ਪਾਣੀ ਦਾ ਪ੍ਰਬੰਧ ਕਰਨਾ ਹੁੰਦਾ। ਸੋ ਕਈ ਕਿਸਾਨ ਭਰਾ ਇਹਦਾ ਮਤਲਬ ਕਿ ਫਾਇਦਾ ਉਠਾ ਕੇ ਕਹਿ ਲਓ ਵੀ ਉਹ ਖੁੱਲ੍ਹਾ ਪਾਣੀ ਖੇਤਾਂ ਦੇ ਵਿੱਚ ਛੱਡ ਦਿੰਦੇ ਆ ਵੀ ਜ਼ਮੀਨ ਠੰਡੀ ਹੋ ਜੂਗੀ, ਇਹ ਗਲਤ ਗੱਲ ਹੈ। ਸੋ ਪਾਣੀ ਛੱਡਣ ਨਾਲ ਕੀ ਹੁੰਦਾ, ਉਹਦੇ ਨਾਲ ਉਹਦੇ 'ਚ ਹੋਰ ਜੀਵ ਪੈਦਾ ਹੋ ਜਾਂਦੇ ਆ, ਠੀਕ ਆ ਜੀ, ਅਤੇ ਬਿਮਾਰੀਆਂ ਪੈਦਾ ਹੁੰਦੀਆਂ, ਹੁਣ ਸਲਾਬ ਦੇ ਉੱਤੇ ਬਿਮਾਰੀ ਆ ਜਾਂਦੀ ਹੈਗੀ ਆ, ਠੀਕ ਆ ਜੀ, ਅਤੇ ਕੀੜੇ ਮਕੌੜੇ ਇਹਦੇ ਨਾਲ ਕੀ ਹੁੰਦਾ ਹੈਗਾ, ਜੋ ਵੱਟਾਂ ਵਗੈਰਾ ਹੁੰਦੀਆਂ ਜਾਂ ਹੋਰ ਖਾਲੀ ਥਾਵਾਂ, ਉੱਥੇ ਜਿਹੜੇ ਨਦੀਨ ਹਰੇ ਹੋ ਜਾਂਦੇ ਆ ਜਾਂ ਘਾਹ ਫੂਸ ਹਰਾ ਹੁੰਦਾ, ਉਹਨਾਂ ਹਰੇ ਹੋਏ ਘਾਹ ਫੂਸ ਦੇ ਉੱਤੇ ਨਦੀਨਾਂ ਦੇ ਉੱਤੇ ਜਿਹੜੇ ਹੋਰ ਜੀਵ ਪਲਦੇ।

0: ਅਤੇ ਜਿਹੜੀ ਇਹਦੇ ਨਾਲ ਜ਼ਮੀਨ ਵੀ ਭਰਪੂਰੀ ਹੁੰਦੀ ਹੈ, ਠੀਕ ਹੈ ਜੀ, ਉਹਦੇ ਨਾਲ ਜ਼ਮੀਨ ਦਾ ਉਪਜਾਊਪਣ ਵੱਧਦਾ। ਦੂਸਰਾ, ਅਸੀਂ ਜਿਹੜੀ ਪਾਣੀ ਜਿਹੜਾ ਬੜਾ ਜ਼ਰੂਰੀ ਹੈ, ਪਾਣੀ ਦੀ ਬੱਚਤ ਕਰ ਸਕਦੇ ਹਾਂ, ਠੀਕ ਹੈ ਜੀ, ਕਿਉਂਕਿ ਅੱਜ ਕੱਲ੍ਹ ਗਰਮੀ ਬਹੁਤ ਹੈ, ਕਿਸਾਨ ਭਰਾ ਜਿੰਨਾ ਪਾਣੀ ਲਾਉਂਦੇ ਆ ਉਹ ਸ਼ਾਮ ਨੂੰ ਜਿਹੜਾ ਉਹ ਉੱਡ ਜਾਂਦਾ ਜਾਂ ਸੁੱਕ ਜਾਂਦਾ ਹੈਗਾ, ਦੁਬਾਰਾ ਫਿਰ ਪਾਣੀ ਲਾਉਣਾ ਪੈਂਦਾ। ਉਲਟਾ ਜਿੱਥੇ ਆਪਾਂ ਪਾਣੀ ਲਾਉਂਦੇ ਹਾਂ ਉਹ ਜ਼ਮੀਨ ਹੋਰ ਵੀ ਸਖਤ ਹੋ ਜਾਂਦੀ ਹੈ, ਠੀਕ ਹੈ ਜੀ, ਉਹਨੂੰ ਵਾਹੁਣਾ ਕਰਨਾ ਵੀ ਔਖਾ, ਗਾਂ ਤਿਆਰ ਕਰਨਾ ਔਖਾ ਅਗਲੀ ਫਸਲ ਲਈ। ਸੋ ਸਾਡੀ ਇਹ ਬੇਨਤੀ ਹੈ, ਕਿਸਾਨ ਭਰਾਵਾਂ ਨੂੰ ਅਪੀਲ ਵੀ ਹੈ ਵੀ ਵੱਧ ਤੋਂ ਵੱਧ ਜਿਹੜੀ ਹੈਗੀ ਆ ਜ਼ਮੀਨ ਨੂੰ ਖੁੱਲ੍ਹੀ ਛੱਡੋ, ਵਾਹ ਕੇ ਛੱਡ ਦਿਓ ਤਾਂ ਕਿ ਉਹਦਾ ਤੁਹਾਨੂੰ ਹੋਰ ਫਾਇਦਾ ਹੋ ਸਕੇ
1: ਜੀ। ਤਾਂ ਕਿਸਾਨ ਵੀਰੋ, ਤੁਹਾਨੂੰ ਮਹੱਤਵ ਦਾ ਪਤਾ ਲੱਗ ਹੀ ਗਿਆ ਕਿ ਜੇਕਰ ਤੁਸੀਂ ਥੋੜ੍ਹੇ ਸਮੇਂ ਲਈ ਜ਼ਮੀਨ ਨੂੰ ਵਾਹ ਕੇ ਛੱਡ ਦਿੰਦੇ ਹੋ, ਪਾਣੀ ਨਹੀਂ ਲਾਉਂਦੇ, ਤਾਂ ਉਹਦੇ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਜਾਂਦਾ। ਅਤੇ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਜਿਹੜੇ ਪੁਰਾਣੇ ਨਦੀਨ ਸੀਗੇ ਉਹਨਾਂ ਦੇ ਬੀਜ ਵਗੈਰਾ ਵੀ ਖੇਤ ਦੇ ਵਿੱਚ ਪਏ ਹੁੰਦੇ ਨੇ, ਅਤੇ ਉਹਨਾਂ ਨੂੰ ਜਦੋਂ ਅਨੁਕੂਲ ਵਾਤਾਵਰਨ ਮਿਲਦਾ ਹੈ ਤਾਂ ਉਹ ਉਸ ਦੌਰਾਨ ਪੁੰਗਰਨੇ ਸ਼ੁਰੂ ਹੋ ਜਾਂਦੇ ਨੇ, ਤਾਂ ਫਿਰ ਕੋਈ ਵੀ ਫਸਲ ਬੀਜਣ ਤੋਂ ਪਹਿਲਾਂ ਜਿਹੜੀ ਨਦੀਨਾਂ ਦੀ ਸਮੱਸਿਆ ਉਹ ਵੀ ਫਿਰ ਪੈਦਾ ਹੋ ਜਾਂਦੀ ਹੈ। ਇਸ ਕਰਕੇ ਖੇਤ ਨੂੰ ਧੁੱਪ ਲਵਾਉਣ ਵਾਲੀ ਜਿਹੜੀ ਗੱਲ ਹੈ ਉਹ ਡਾਕਟਰ ਸਾਹਿਬ ਨੇ ਦੱਸੀ ਹੈ। ਅਤੇ ਡਾਕਟਰ ਸਾਹਿਬ, ਇੱਕ ਬੜੇ ਸਮੇਂ ਤੋਂ ਇੱਕ ਧਾਰਨਾ ਪ੍ਰਚਲਿਤ ਹੈ ਕਿ ਜੇਕਰ ਅਸੀਂ ਡੂੰਘੀ ਵਾਹੀ ਕਰਾਂਗੇ, ਅਸੀਂ ਮਤਲਬ ਇੱਕ ਕੜ ਜਿਹੜੀ ਬਣ ਚੁੱਕੀ ਹੈ, ਅਸੀਂ ਪਾਣੀ ਨੂੰ ਕਹਿੰਦੇ ਨਾ ਕਿ ਧਰਤੀ ਨੂੰ ਲੈਂਟਰ ਬਣਾਤਾ ਪਾਣੀ ਖੜਾ ਖੜ ਕਰ ਕਰਕੇ,
0: ਹਾਂਜੀ ਹਾਂਜੀ,
1: ਤਾਂ ਜਿਹੜਾ ਉਹਦਾ ਸਿਸਟਮ ਆ ਉਹਨੂੰ ਵਾਹੁਣ ਦਾ ਡੂੰਘਾ, ਉਹਦਾ ਕਿੰਨਾ ਕੁ ਮਹੱਤਵ ਆ ਜੀ?
0: ਹਾਂ, ਇਹ ਬਹੁਤ ਵਧੀਆ ਤੁਸੀਂ ਗੱਲ ਕੀਤੀ ਹੈ ਜੀ। ਸੋ ਇਹ ਜਿਹੜਾ ਹੈਗਾ ਕੜ ਤੋੜਨਾ ਬੜਾ ਜ਼ਰੂਰੀ ਹੈ
1: ਜੀ।
0: ਸੋ ਹਰ 3-4 ਸਾਲਾਂ ਬਾਅਦ ਕਿਸਾਨ ਭਰਾਵਾਂ ਨੂੰ ਇਹ ਕੜ ਤੋੜਨਾ ਚਾਹੀਦਾ ਹੈਗਾ। ਇੱਕ ਡੂੰਘਾ ਹਲ ਹੁੰਦਾ ਹੈਗਾ, ਠੀਕ ਹੈ ਜੀ, ਉਹ ਫੇਰਨਾ ਚਾਹੀਦਾ ਤਾਂ ਕਿ ਜਿਹੜਾ ਪਾਣੀ ਫਾਲਤੂ ਪਾਣੀ ਆ ਉਹ ਧਰਤੀ ਵਿੱਚ ਜੀਰ ਸਕੇ, ਠੀਕ ਹੈ ਜੀ। ਇੱਦਾਂ ਤਾਂ ਪਾਣੀ ਜਦੋਂ ਅਸੀਂ ਪਾਣੀ ਲਾਉਂਦੇ ਹਾਂ ਤਾਂ ਪਾਣੀ ਜਿਹੜਾ ਹੈਗਾ ਉਹ ਅੱਗੇ ਤੁਰ ਜਾਂਦਾ। ਪਹਿਲਾਂ ਜਦੋਂ ਅਸੀਂ ਛੋਟੇ ਹੁੰਦੇ ਸੀਗੇ ਉਦੋਂ ਦੇਖਦੇ ਹੁੰਦੇ ਸੀਗੇ, ਜਦੋਂ ਕਿਸਾਨ ਭਰਾ ਝੋਨਾ ਲਾਉਂਦੇ ਸੀਗੇ ਉਦੋਂ ਝੋਨਾ ਵੀ ਨਵਾਂ ਨਵਾਂ ਹੀ ਲੱਗਿਆ ਸੀਗਾ, ਠੀਕ ਹੈ ਜੀ, ਤਾਂ ਉਦੋਂ ਕਈ ਵਾਰੀ ਕੱਦੂ ਕਰਦਿਆਂ ਸਮਾਂ ਟਰੈਕਟਰ ਖੁੱਭ ਜਾਂਦੇ ਸੀਗੇ, ਠੀਕ ਹੈ, ਉਸ ਟਰੈਕਟਰ ਨੂੰ ਕੱਢਣ ਵਾਸਤੇ ਇੱਕ ਹੋਰ ਟਰੈਕਟਰ ਲਿਆਂਦਾ ਜਾਂਦਾ ਸੀਗਾ, ਅਤੇ ਕਈ ਵਾਰੀ ਉਹ ਵੀ ਖੁੱਭ ਜਾਂਦਾ ਸੀ, ਕਈ ਵਾਰੀ ਦੋ ਦੋ ਤਿੰਨ ਤਿੰਨ ਟਰੈਕਟਰ ਖੁੱਭ ਜਾਂਦੇ ਸੀਗੇ, ਕਿਉਂਕਿ ਜਿਹੜੀ ਧਰਤੀ ਸੀਗੀ ਸਾਡੀ ਉਹਦੀ ਬੜੀ ਪੋਲੀ ਸੀਗੀ, ਬੜੀ ਵਧੀਆ ਧਰਤੀ ਸੀਗੀ। ਪਰੰਤੂ ਹੁਣ ਅਜਿਹਾ ਕਦੇ ਨਹੀਂ ਹੁੰਦਾ ਹੈਗਾ ਵੀ ਜਿਹੜਾ ਉਹ ਕੋਈ ਟਰੈਕਟਰ ਖੁੱਭ ਜੇ,
1: ਬਿਲਕੁਲ,
0: ਠੀਕ ਹੈ ਜੀ। ਅਤੇ ਸੋ ਹੁਣ ਅਸੀਂ ਜਿਹੜਾ ਧਰਤੀ ਨੂੰ ਬੇਲੋੜੀਆਂ ਖਾਦਾਂ ਪਾ ਪਾ ਕੇ ਅੱਗਾਂ ਲਾ ਲਾ ਕੇ ਜਿਹੜੀ ਹੈਗੀ ਹੈ ਧਰਤੀ ਦੀ ਹਾਲਤ ਅਸੀਂ ਉਹ ਉਪਜਾਊਪਣ ਵੀ ਘਟਾ ਲਿਆ ਹੈਗਾ, ਠੀਕ ਹੈ ਜੀ। ਜਿਵੇਂ ਚੁੱਲ੍ਹੇ ਦੀ ਮਿੱਟੀ ਹੁੰਦੀ ਹੈਗੀ ਹੈ ਉਸ ਤਰ੍ਹਾਂ ਸਾਡੀ ਜਿਹੜੀ ਇਹ ਜ਼ਮੀਨ ਪੱਕ ਚੁੱਕੀ ਹੈ। ਸੋ ਉਸ ਚੀਜ਼ ਨੂੰ ਠੀਕ ਕਰਨ ਵਾਸਤੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵੀ ਆਪਾਂ ਨੂੰ ਉਹ ਉਲਟਾਵਾਂ ਹਲ ਵੀ ਕਹਿੰਦੇ ਹੈਗੇ ਅਸੀਂ MP ਪਲੋ, ਉਹ ਵੀ ਕਰਨਾ ਚਾਹੀਦਾ, ਵੀ ਬੜਾ ਜ਼ਰੂਰੀ ਹੈ
1: ਜੀ। ਡਾਕਟਰ ਸਾਹਿਬ, ਜਿਵੇਂ ਹੁਣ ਕਿਸਾਨ ਵੀਰਾਂ ਨੇ ਪਨੀਰੀਆਂ ਬੀਜਣੀਆਂ ਨੇ ਜਾਂ ਕੁੱਲ ਮਿਲਾ ਕੇ ਬੀਜਣੀਆਂ ਸ਼ੁਰੂ ਕਰ ਦਿੱਤੀਆਂ ਨੇ, ਤਾਂ ਉਹਦੇ ਵਾਸਤੇ ਖੇਤ ਤਿਆਰ ਕਰਨ ਦਾ ਕੀ ਤਰੀਕਾ ਹੋਣਾ ਚਾਹੀਦਾ ਹੈ ਅਤੇ ਖੇਤ ਦੀ ਤਿਆਰੀ ਦਾ ਕੀ ਮਹੱਤਵ ਹੈ ਤਾਂ ਜੋ ਅੱਗੇ ਭਵਿੱਖ ਦੇ ਵਿੱਚ ਕੋਈ ਵੀ ਤਰ੍ਹਾਂ ਦੀ ਉਹਨਾਂ ਨੂੰ ਪਨੀਰੀ ਬੀਜਣ ਤੋਂ ਬਾਅਦ ਸਮੱਸਿਆ ਨਾ ਆਵੇ?
0: ਸਭ ਤੋਂ ਪਹਿਲਾਂ ਤਾਂ ਜੀ ਇਹੀ ਹੈ ਵੀ ਜਿੱਥੇ ਵੀ ਆਪਾਂ ਨੇ ਪਨੀਰੀ ਬੀਜਣੀ ਹੈਗੀ ਹੈ ਉਹ ਪਨੀਰੀ ਇੱਕ ਤਾਂ ਆਪਣੇ ਟਿਊਬਵੈੱਲ ਦੇ ਨਜ਼ਦੀਕ ਹੋਵੇ, ਠੀਕ ਹੈ ਜੀ। ਦੂਸਰਾ, ਉਸ ਜਗ੍ਹਾ 'ਤੇ ਪਹਿਲਾਂ ਕੋਈ ਝੋਨਾ ਨਾ ਲਾਇਆ ਹੋਵੇ, ਕਿਉਂਕਿ ਅਕਸਰ ਝੋਨਾ ਜਾਂ ਬਾਸਮਤੀ ਦੇ ਪੁਰਾਣੇ ਬੀਜ ਜਿਹੜੇ ਆ ਉਹ ਪੁੰਗਰੇ ਆਉਂਦੇ ਆ, ਅਤੇ ਕਿਉਂਕਿ ਝੋਨੇ ਦਾ ਪਤਾ ਉਦੋਂ ਹੀ ਲੱਗਦਾ ਜਦੋਂ ਉਹ ਨਿਸਰਦੇ ਆ, ਅਤੇ ਸੋ ਉਸ ਜਗ੍ਹਾ 'ਤੇ ਪਨੀਰੀ ਲਾਓ ਜਿੱਥੇ ਪਹਿਲਾਂ ਝੋਨਾ ਨਾ ਲੱਗਿਆ ਹੋਵੇ। 2 ਨੰਬਰ 'ਤੇ ਜਿੱਥੇ ਵੀ ਆਪਾਂ ਇਹ ਪਨੀਰੀ ਬੀਜਣੀ ਆ ਉਹਨੂੰ ਆਪਣਾ ਜਿਹੜਾ ਉਹਨੂੰ ਲੈਵਲ ਜ਼ਰੂਰ ਕਰ ਲਓ, ਠੀਕ ਹੈ ਜੀ, ਲੇਜ਼ਰ ਕਰਾਹਾ ਲਾ ਲਓ। ਵੈਸੇ ਤਾਂ ਲੇਜ਼ਰ ਕਰਾਹਾ ਆਪਾਂ ਸਾਰੀ ਜ਼ਮੀਨ 'ਚ ਲਾ ਲਈਏ ਤਾਂ ਬਹੁਤ ਵਧੀਆ, ਅਤੇ ਸੋ ਘੱਟੋ ਘੱਟ ਜਿੱਥੇ ਆਪਾਂ ਪਨੀਰੀ ਬੀਜਣੀ ਆ ਉੱਥੇ ਲੇਜ਼ਰ ਕਰਾਹੇ ਨਾਲ ਜ਼ਮੀਨ ਪੱਧਰੀ ਕਰ ਲਓ, ਅਤੇ ਜਿਹੜੇ ਕਿਆਰੇ ਆ ਜਿਹੜੇ ਉਹ ਆਪਾਂ ਛੋਟੇ ਪਾਈਏ, ਠੀਕ ਹੈ ਜੀ। ਬੀਜ ਸੋਧ ਕੇ ਬੀਜੋ ਅਤੇ ਬੀਜ ਕੋਸ਼ਿਸ਼ ਕਰੋ ਸ਼ਾਮ ਨੂੰ ਬੀਜਿਆ ਜਾਵੇ ਤਾਂ ਚੰਗੀ ਗੱਲ ਹੈ, ਕਿਉਂਕਿ ਦਿਨੇ ਗਰਮੀ ਬਹੁਤ ਹੁੰਦੀ ਹੈਗੀ ਹੈ, ਅਤੇ ਸੋ ਅਜਿਹੀਆਂ ਜਿਹੜੀਆਂ ਸਾਡੀਆਂ ਸਿਫਾਰਿਸ਼ਾਂ ਹੈਗੀਆਂ ਜਾਂ ਅਸੀਂ ਇੱਦਾਂ ਦੀ ਅਪੀਲ ਕਰਦੇ ਹਾਂ ਵੀ ਇਹਨਾਂ ਗੱਲਾਂ ਦਾ ਕਿਸਾਨ ਧਿਆਨ ਰੱਖ ਕੇ ਆਪਣੀ ਜਿਹੜੀ ਵਧੀਆ ਪਨੀਰੀ ਉਗਾ ਸਕਦੇ ਆ। ਅਤੇ ਸੋ ਇਹਦੇ ਵਿੱਚ ਨਦੀਨਾਂ ਦਾ ਜਾਂ ਖਾਦ ਆ ਜਿਹੜੀ ਉਹ ਦਿੱਤੀ ਸਿਫਾਰਿਸ਼ ਅਨੁਸਾਰ ਜਿਹੜੀ ਉਹ ਪਾਈ ਜਾਵੇ ਸਮੇਂ ਸਿਰ। ਹਾਂਜੀ
1: ਬਿਲਕੁਲ ਕਿਸਾਨ ਵੀਰੋ, ਤੁਸੀਂ ਖੇਤੀ ਮਾਹਰਾਂ ਦੇ ਨਾਲ ਰਾਬਤਾ ਜ਼ਰੂਰ ਕਾਇਮ ਕਰਿਆ ਕਰੋ, ਕਿਉਂਕਿ ਤੁਹਾਡੇ ਨਜ਼ਦੀਕ ਕ੍ਰਿਸ਼ੀ ਵਿਗਿਆਨ ਕੇਂਦਰ ਵੀ ਨੇ, ਫਾਰਮ ਸਲਾਹਕਾਰ ਕੇਂਦਰ ਵੀ ਨੇ, ਅਤੇ ਇਸ ਤੋਂ ਇਲਾਵਾ ਖੇਤੀਬਾੜੀ ਵਿਭਾਗ ਦੇ ਦਫ਼ਤਰ ਵੀ ਹੁੰਦੇ ਨੇ, ਤਾਂ ਉੱਥੇ ਜਦੋਂ ਵੀ ਤੁਸੀਂ ਜਾਓਗੇ ਤਾਂ ਤੁਹਾਨੂੰ ਕੋਈ ਨਾ ਕੋਈ ਸਲਾਹ ਜ਼ਰੂਰ ਮਿਲੂਗੀ। ਖੇਤੀ ਨੂੰ ਉੱਨਤ ਕਰਨਾ ਹੈ ਤਾਂ ਮਾਹਰ ਨੇ ਜਿਹੜੇ ਪੜ੍ਹੇ ਲਿਖੇ ਨੇ, ਜਿਨ੍ਹਾਂ ਨੇ ਇਹਦੇ ਵਿੱਚ ਰਿਸਰਚ ਕੀਤੀ ਆ, ਖੋਜਾਂ ਕੀਤੀਆਂ ਨੇ, ਤਾਂ ਉਹਨਾਂ

0: ਦੀਆਂ ਖੋਜਾਂ ਦਾ ਲਾਹਾ ਜ਼ਰੂਰ ਲਿਆ ਕਰੋ ਅਤੇ ਕਿਸਾਨ ਮੇਲਿਆਂ ਦੇ ਵਿੱਚ ਜਾਂ ਸੈਮੀਨਾਰਾਂ ਦੇ ਵਿੱਚ ਵੀ ਸ਼ਿਰਕਤ ਕਰਿਆ ਕਰੋ ਤਾਂ ਜੋ ਤੁਹਾਨੂੰ ਉੱਨਤ ਖੇਤੀ ਬਾਰੇ ਅਤੇ ਖੇਤੀ ਦੀਆਂ ਨਵੀਆਂ ਤਕਨੀਕਾਂ ਬਾਰੇ ਪਤਾ ਲੱਗ ਸਕੇ ਅਤੇ ਤੁਸੀਂ ਖੁਦ ਵੀ ਹੁਣ ਸਿਆਣੇ ਹੋ ਕਿਉਂਕਿ ਪੁਸ਼ਤੈਨੀ ਜਿਹੜਾ ਵੀ ਕੋਈ ਧੰਦਾ ਹੁੰਦਾ ਉਹਦੇ ਵਿੱਚ ਪੀੜ੍ਹੀ ਦਰ ਪੀੜ੍ਹੀ ਹੈ ਜਿਹੜਾ ਉਹ ਬੰਦਾ ਆਪਣੇ ਆਪ ਹੀ ਪ੍ਰਵੀਨ ਹੁੰਦਾ ਰਹਿੰਦਾ ਹੈ, ਆਪਣੇ ਆਪ ਨੂੰ ਅੱਗੇ ਵਧਾਉਂਦਾ ਰਹਿੰਦਾ। ਸੋ ਤੁਸੀਂ ਇਹ ਜ਼ਰੂਰ ਧਿਆਨ ਰੱਖਿਆ ਕਰੋ ਕਿ ਅਸੀਂ ਖੇਤੀ ਨੂੰ ਉੱਨਤ ਕਰਨਾ ਹੈ, ਖੇਤੀ ਨੂੰ ਘਾਟੇ ਦਾ ਸੌਦਾ ਨਹੀਂ ਬਣਾਉਣਾ। ਤਾਂ ਡਾਕਟਰ ਸਾਹਿਬ, ਜਿਵੇਂ ਆਪਾਂ ਹੁਣ ਖੇਤੀ ਦੀ ਗੱਲ ਕਰ ਰਹੇ ਹਾਂ, ਝੋਨੇ ਦੀ ਗੱਲ ਕਰ ਰਹੇ ਹਾਂ, ਤਾਂ ਬੀਜ ਦੀ ਮੈਂ ਪਹਿਲਾਂ ਵੀ ਗੱਲ ਕੀਤੀ ਸੀ, ਬੜੀ ਅਹਿਮੀਅਤ ਆ। ਜੇ ਬੀਜ ਚੰਗਾ ਹੋਵੇਗਾ ਤਾਂ ਹੀ ਅੱਗੇ ਜਿਹੜੀ ਪਨੀਰੀ ਆ ਉਹ ਚੰਗੀ ਹੋਵੇਗੀ ਅਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਝੋਨੇ ਦੀ ਪੈਦਾਵਾਰ ਆ ਉਹ ਵਧੀਆ ਹੋਵੇਗੀ। ਤਾਂ ਬੀਜ ਕਿੱਥੋਂ ਲੈਣਾ ਚਾਹੀਦਾ ਅਤੇ ਜੇਕਰ ਕਿਸਾਨ ਵੀਰਾਂ ਨੇ ਆਪਣੇ ਘਰ ਦੇ ਵਿੱਚ ਬੀਜ ਰੱਖਿਆ ਤਾਂ ਉਹਨੂੰ ਕਿਵੇਂ ਸੰਭਾਲਣਾ ਚਾਹੀਦਾ, ਕਿਵੇਂ ਉਹਨੂੰ ਬੀਜ ਸੋਧ ਤੱਕ ਲਿਆਉਣਾ ਚਾਹੀਦਾ ਜੀ?
1: ਹਾਂਜੀ, ਇਹ ਤੁਸੀਂ ਇੱਕ ਬਹੁਤ ਵਧੀਆ ਗੱਲ ਕੀਤੀ ਹੈ ਜੀ। ਸਭ ਤੋਂ ਜਦੋਂ ਖੇਤੀ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਜਿਹੜਾ ਬੀਜ ਤੋਂ ਸ਼ੁਰੂਆਤ ਹੁੰਦੀ ਹੈ, ਠੀਕ ਹੈ ਜੀ। ਬੀਜ ਹਮੇਸ਼ਾ ਕਿਸੇ ਭਰੋਸੇਯੋਗ ਜਗ੍ਹਾ ਤੋਂ ਲੈਣਾ ਚਾਹੀਦਾ
0: ਜੀ।
1: ਖਾਸ ਕਰਕੇ ਕੋਸ਼ਿਸ਼ ਕਰੋ ਵੀ ਖੇਤੀਬਾੜੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਬੀਜ ਲਿਆ ਜਾਵੇ, ਜਾਂ ਕੁਛ ਸਰਕਾਰੀ ਅਦਾਰੇ ਹੈਗੇ ਆ, ਪਨਸੀਡ ਹੈਗਾ, ਐਫਕੋ ਕਰੈਵਕੋ ਹੈਗੇ ਆ, ਠੀਕ ਹੈ ਜੀ। ਸੋ ਇੱਥੋਂ ਬੀਜ ਲਿਆ ਜਾਵੇ ਔਰ ਜਿੱਥੋਂ ਵੀ ਤੁਸੀਂ ਬੀਜ ਲੈਣਾ ਉੱਥੋਂ ਬਿੱਲ ਜ਼ਰੂਰ ਲਓ, ਪੱਕਾ ਬਿੱਲ ਜ਼ਰੂਰ ਲਓ, ਠੀਕ ਹੈ ਜੀ। ਸੋ ਬਿੱਲ ਨਾਲ ਜਿਹੜੀ ਹੈਗੀ ਆ ਉਹ ਗਰੰਟੀ ਹੋ ਜਾਂਦੀ ਹੈ ਵੀ ਬੀਜ ਠੀਕ ਹੀ ਹੋਏਗਾ। ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਸਮਾਂ ਹੈਗਾ, ਸੋ ਕੁਛ ਜਿਹੜੇ ਫਾਰਮਰ ਜਾਂ ਕੁਛ ਬੰਦੇ ਇੱਦਾਂ ਦੇ ਹੈਗੇ ਆ ਜਿਹੜੇ ਇਸ ਚੀਜ਼ ਦਾ ਫਾਇਦਾ ਉਠਾਉਂਦੇ ਆ, ਕਿਸਾਨਾਂ ਨਾਲ ਜਿਹੜੀ ਠੱਗੀ ਕਰਦੇ ਆ, ਉਹ ਗਲਤ ਪ੍ਰਚਾਰ ਕਰਕੇ ਬੀਜ ਵੇਚ ਦਿੰਦੇ ਆ ਵੀ ਸਾਡਾ ਬੀਜ ਆ ਜੀ ਜਿਹੜਾ ਇਹ ਪ੍ਰਤੀ ਏਕੜ 110 ਮਣ ਜਾਂ 120 ਮਣ ਝਾੜ ਦੇਗਾ। ਅਜਿਹੀ ਕੋਈ ਗੱਲ ਨਹੀਂ ਹੈ। ਯੂਨੀਵਰਸਿਟੀ 3-4 ਸਾਲ ਖੋਜ ਕਰਨ ਤੋਂ ਬਾਅਦ, ਠੀਕ ਹੈ ਜੀ, ਟ੍ਰਾਇਲ ਲਵਾਉਣ ਤੋਂ ਬਾਅਦ, ਸਾਰਾ ਕੁਛ ਕਰਨ ਤੋਂ ਬਾਅਦ, ਉਦੋਂ ਬਾਅਦ ਇੱਕ ਵਰਾਇਟੀ ਰਿਲੀਜ਼ ਹੁੰਦੀ ਹੈ। ਇੱਕ ਵਰਾਇਟੀ ਰਿਲੀਜ਼ ਕਰਨ ਨੂੰ ਤਕਰੀਬਨ 10 ਸਾਲ ਲੱਗ ਜਾਂਦੇ ਆ
0: ਜੀ।
1: ਅਤੇ ਸੋ ਜਿਹੜੀਆਂ ਸਿਫਾਰਸ਼ ਕੀਤੀਆਂ ਕਿਸਮਾਂ, ਠੀਕ ਹੈ ਜੀ, ਪੰਜਾਬ ਦੇ ਵਿੱਚ ਜਿਹੜੀਆਂ ਸਿਫਾਰਿਸ਼ ਕੀਤੀਆਂ ਕਿਸਮਾਂ, ਉਹਨਾਂ ਦੀ ਹੀ ਬਿਜਾਈ ਕਰਨੀ ਚਾਹੀਦੀ ਹੈ। ਅਤੇ ਸੋ ਇੱਧਰੋਂ ਉੱਧਰੋਂ ਕੋਈ ਵੀ ਕਿਸੇ ਦੇ ਮਗਰ ਲੱਗ ਕੇ ਜਿਹੜਾ ਕੋਈ ਬੀਜ ਨਾ ਬੀਜੋ, ਕਿਉਂਕਿ ਜਿਹੜੀ ਕਿਸਾਨ ਦਾ ਜਿਹੜਾ ਮੇਨ ਆਰਥਿਕ ਧੁਰਾ ਕਹਿ ਸਕਦੇ ਹਾਂ ਉਹ ਫਸਲ ਹੀ ਹੈ।
0: ਬਿਲਕੁਲ।
1: ਅਤੇ ਜੇਕਰ ਫਸਲ ਨੇ ਜਦੋਂ ਨਿਸਰਨਾ ਹੁੰਦਾ, ਜਦੋਂ ਝਾੜ ਦੇਣਾ, ਉਦੋਂ ਆ ਕੇ ਤੁਹਾਨੂੰ ਝਾੜ ਕੋਈ ਨਾ ਮਿਲਿਆ, ਠੀਕ ਹੈ ਜੀ, ਜਾਂ ਫਸਲ ਖਰਾਬ ਹੋ ਗਈ, ਤਾਂ ਫਿਰ ਜਿਹੜਾ ਉਹਦਾ ਬਹੁਤ ਨੁਕਸਾਨ ਹੁੰਦਾ। ਸੋ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਅਸੀਂ ਜਿਹੜਾ ਬੀਜ ਆ ਕਿਸੇ ਵੀ ਸਰਕਾਰੀ ਅਦਾਰੇ ਤੋਂ ਲਈਏ ਅਤੇ ਜਿਹਦੇ ਨਾਲ ਕਿ ਸਾਨੂੰ ਠੀਕ ਉਹਦਾ ਝਾੜ ਮਿਲ ਸਕੇ।
0: ਬਿਲਕੁਲ ਜੀ, ਸਰਟੀਫਾਈਡ ਜਾਂ ਭਰੋਸੇਯੋਗ ਕਿਸੇ ਵੀ ਵਿਅਕਤੀ ਤੋਂ ਲੈਣਾ ਚਾਹੀਦਾ।
1: ਹਾਂਜੀ, ਆਪਾਂ ਗੱਲ ਕਰਦੇ ਸੀ, ਇਹ ਰਹਿ ਗਈ ਸੀਗੀ ਵੀ ਜਿਹੜਾ ਕਿਸਾਨ ਭਰਾ ਦਾ ਆਪਣਾ ਘਰ ਦਾ ਬੀਜ ਹੈ, ਠੀਕ ਹੈ ਜੀ, ਉਹ ਬਹੁਤ ਵਧੀਆ ਗੱਲ ਹੈ ਜੀ। ਕੋਈ ਵੀ ਫਾਰਮਰ ਆ ਜਿਹੜਾ ਆਪਦਾ ਬੀਜ ਰੱਖ ਸਕਦਾ, ਹਰ ਸਾਲ ਕੀ ਆ ਤੁਸੀਂ ਆਪਦੀ ਲੋੜ ਮੁਤਾਬਕ ਉਹਨਾਂ ਕੁ ਬੀਜ ਨਵਾਂ ਲਿਆ ਕੇ ਬੀਜੋ। ਥੈਲੀ ਵਾਲਾ ਬੀਜ, ਸਰਟੀਫਾਈਡ ਬੀਜ ਜਾਂ ਫਾਊਂਡੇਸ਼ਨ ਬੀਜ ਮਿਲਦੇ ਆ, ਠੀਕ ਹੈ ਜੀ, ਉਹਨੂੰ ਵੱਖਰਾ ਤੌਰ 'ਤੇ ਤੁਸੀਂ ਉਹਨੂੰ ਬੀਜ ਲਓ। ਜਦੋਂ ਉਹ ਨਿਸਰਦਾ ਉਹਦੇ ਵਿੱਚੋਂ ਬਿਮਾਰੀ ਵਾਲੇ ਬੂਟੇ, ਠੀਕ ਹੈ ਜੀ, ਕੋਈ ਹੋਰ ਕਿਸਮ ਦਾ ਬੂਟਾ, ਉੱਚਾ ਨੀਵਾਂ ਬੂਟਾ ਹੈਗਾ, ਉਹਨੂੰ ਪੁੱਟ ਦਿਓ, ਠੀਕ ਹੈ ਜੀ, ਇਸ ਤਰ੍ਹਾਂ 2 ਵਾਰੀ ਕਰਨਾ ਹੈਗਾ ਆਪਾਂ, ਅਤੇ ਉਸ ਨੂੰ ਬਾਅਦ ਦੇ ਵਿੱਚ ਤੁਸੀਂ ਬੀਜ ਦੇ ਤੌਰ 'ਤੇ ਰੱਖ ਸਕਦੇ ਹੋ। ਉਸ ਤੋਂ ਬਾਅਦ ਜਦੋਂ ਤੁਸੀਂ ਬੀਜ ਬੀਜਣਾ, ਉਹਦੇ 'ਚੋਂ 100 ਕੁ ਦਾਣੇ ਤੁਸੀਂ ਵੱਖਰੇ ਤੌਰ 'ਤੇ ਬੀਜ ਕੇ ਦੇਖ ਲਓ
0: ਜੀ,
1: ਉਦੋਂ ਆਪਾਂ ਨੂੰ ਅੰਦਾਜ਼ਾ ਹੋ ਜਾਏਗਾ ਵੀ ਸਾਡੀ ਇਹਦੀ ਜਰਮੀਨੇਸ਼ਨ ਕਿੰਨੀ ਕੁ ਹੈ, ਇਹਦੀ ਗੁਣ ਸ਼ਕਤੀ ਕਿੰਨੀ ਕੁ ਹੈ। ਜੇਕਰ ਉਹ ਠੀਕ ਹਰਾ ਹੁੰਦਾ ਤਾਂ ਤੁਸੀਂ ਉਹਦੀ ਬਿਜਾਈ ਕਰ ਲਓ। ਜੇਕਰ ਕਈ ਵਾਰੀ ਕਿਸੇ ਖਾਸ ਕਾਰਨਾਂ ਕਰਕੇ ਉਹ ਬੀਜ ਨਹੀਂ ਉੱਗਦਾ ਤਾਂ ਫਿਰ ਤੁਸੀਂ ਨਵਾਂ ਬੀਜ ਲਿਆ ਕੇ ਬੀਜ ਸਕਦੇ ਹੋ, ਤਾਂ ਕਿ ਅਸੀਂ ਜਿਹੜਾ ਆਪਦਾ ਠੀਕ ਟਾਈਮ 'ਤੇ ਬਿਜਾਈ ਕਰ ਸਕੀਏ। ਹਾਂਜੀ।
0: ਅਤੇ ਡਾਕਟਰ ਸਾਹਿਬ, ਜਿਵੇਂ ਹੁਣ ਕਿਸਾਨ ਵੀਰ ਆਪਣੇ ਫਸਲੀ ਰੁਝੇਵਿਆਂ ਦੇ ਵਿੱਚ ਰੁੱਝੇ ਹੋਏ ਨੇ, ਉਹਨਾਂ ਨੇ ਹੋਰਨਾਂ ਫਸਲਾਂ ਵਗੈਰਾ ਦੀ ਵੀ ਜਿਹੜੀ ਉਹ ਕਾਸ਼ਤ ਕਰਨੀ ਹੁੰਦੀ ਹੈ, ਤਾਂ ਉਹਦੇ ਮੁਤਾਬਕ ਜ਼ਮੀਨਾਂ ਤਿਆਰ ਕੀਤੀਆਂ ਜਾ ਰਹੀਆਂ ਨੇ। ਅਤੇ ਸਾਡਾ ਮੁੱਖ ਮਕਸਦ ਇਹ ਹੈ ਕਿ ਹੁਣ ਕਿਸਾਨ ਵੀਰਾਂ ਨੂੰ ਵੱਧ ਤੋਂ ਵੱਧ ਅਸੀਂ ਝੋਨੇ ਦੀ ਫਸਲ ਬਾਰੇ ਜਾਗਰੂਕ ਕਰ ਸਕੀਏ। ਵੈਸੇ ਤਾਂ ਇਹ ਕਿਹਾ ਜਾਂਦਾ ਕਿ ਝੋਨੇ ਦੀ ਜਿਹੜੀ ਫਸਲ ਹੈ ਉਹ ਪਾਣੀ ਜ਼ਿਆਦਾ ਖਾਂਦੀ ਹੈ, ਪਰ ਕਈ ਕਿਸਮਾਂ ਉੱਨਤ ਵੀ ਆ ਚੁੱਕੀਆਂ ਨੇ ਜਿਹੜੀਆਂ ਕੁਝ ਦਿਨਾਂ ਦੇ ਵਿੱਚ ਹੀ ਤਿਆਰ ਵੀ ਹੋ ਜਾਂਦੀਆਂ ਨੇ ਅਤੇ ਪਾਣੀ ਦੀ ਜਿਹੜੀ ਖਪਤ ਆ ਉਹਦੇ ਵਿੱਚ ਬਹੁਤ ਘੱਟ ਹੁੰਦੀ ਹੈ। ਅਤੇ ਡਾਕਟਰ ਸਾਹਿਬ, ਤੁਸੀਂ ਸਟੂਡੀਓ ਦੇ ਵਿੱਚ ਆਏ, ਕਿਸਾਨ ਵੀਰਾਂ ਨੂੰ ਲਾਹੇਵੰਦ ਜਾਣਕਾਰੀ ਦਿੱਤੀ, ਬੀਜ ਸੋਧ ਦਾ ਮਹੱਤਵ ਦੱਸਿਆ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ।
1: ਥੈਂਕ ਯੂ ਜੀ।
0: ਆਓ ਕਿਸਾਨ ਵੀਰੋ, ਸੁਣਦੇ ਹਾਂ ਇੱਕ ਪੰਜਾਬੀ ਗੀਤ।

ਕਿਸਾਨ ਵੀਰੋ ਤੇ ਕਿਸਾਨ ਭੈਣੋ, ਇਹ ਗੀਤ ਤੁਸੀਂ ਸੁਣ ਰਹੇ ਸੀ ਆਸਾ ਸਿੰਘ ਮਸਤਾਨਾ ਤੇ ਉਹਨਾਂ ਦੇ ਸਾਥੀਆਂ ਦੀਆਂ ਆਵਾਜ਼ਾਂ ਦੇ ਵਿੱਚ ਗਾਇਆ ਹੋਇਆ। ਹੁਣ ਮੈਨੂੰ ਯਾਨੀ ਧਰਮਿੰਦਰ ਸੰਧੂ ਨੂੰ ਅੱਜ ਦਾ ਕਿਸਾਨ ਵਾਣੀ ਪ੍ਰੋਗਰਾਮ ਖਤਮ ਕਰਨ ਦੀ ਦਿਓ ਆ ਗਿਆ।

0: दोपहिया वाहन चलाउंदियां हेलमेट जरूर पाओ।
1: दोपहिया वाहन दे मगर बैठी सवारी ले भी हेलमेट पाउणा जरूरी है।
0: सड़क ते चलदियां
2: आप भी बचो दूजियां नूं भी बचाओ। सड़क सुरक्षा सब दी सुरक्षा।
3: ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸ਼ਾਮ ਦੇ 6 ਵਜਣ ਵਾਲੇ ਨੇ ਹਿੰਦੀ ਚ ਸਮਾਚਾਰ ਸੁਣਦੇ ਹਾਂ ਦਿੱਲੀ ਕੇਂਦਰ ਤੋਂ।

ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮਾਂ ਦੀ ਜਾਣਕਾਰੀ ਤੋਂ ਬਾਅਦ ਦੇਸ਼ ਪਿਆਰ ਦੇ ਗੀਤ ਤੁਸੀਂ ਸੁਣੋਗੇ। ਨੌਜਵਾਨ ਦੋਸਤਾਂ ਦਾ ਪ੍ਰੋਗਰਾਮ ਵਿਬਕਿਓਰ ਵੇਲਾ ਹੋਵੇਗਾ ਸ਼ਾਮ 6:30 ਵਜੇ ਦਾ। ਸ਼ਾਮੀ 7:02 ਤੇ ਭਗਤੀ ਸੰਗੀਤ ਦਾ ਪ੍ਰੋਗਰਾਮ ਬੰਦਗੀ ਤੁਸੀਂ ਸਰਵਣ ਕਰਦੇ ਹੋ। ਸ਼ਾਮ ਸੁਹਾਣੀ ਸ਼ਾਮ 7:40 ਤੇ ਫੋਨ ਇਨਫਰਮਾਇਸ਼ਾਂ ਹੁੰਦੀਆਂ ਨੇ ਤੁਹਾਡੀਆਂ ਪੰਜਾਬੀ ਅਤੇ ਹਿੰਦੀ ਗੀਤਾਂ ਦੇ ਲਈ।

ਰਾਤ 2:15 ਦਾ ਵੇਲਾ ਹੋਵੇਗਾ ਵਿਰਾਸਤ ਪ੍ਰੋਗਰਾਮ ਦਾ। ਵਿਸ਼ੇਸ਼ ਹੋਵੇਗਾ ਇਸ ਪ੍ਰੋਗਰਾਮ 'ਚ ਲੋਕ ਗੀਤਾਂ 'ਚ ਮਾਇਆ। ਪੰਜਾਬੀ ਤੜਕਾ ਪੰਜਾਬੀ ਗੀਤਾਂ ਦੇ ਲਈ ਤੁਹਾਡੀਆਂ ਫਰਮਾਇਸ਼ਾਂ ਵਟਸਐਪ ਮੈਸੇਜਸ ਤੇ ਖਤ ਸਾਡੇ ਤੱਕ ਪਹੁੰਚਦੇ ਨੇ। ਰਾਤ 10:02 ਤੇ ਇਸ ਪ੍ਰੋਗਰਾਮ ਨੂੰ ਤੁਸੀਂ ਸੁਣ ਸਕਦੇ ਹੋ। ਪੁਰਾਣੇ ਹਿੰਦੀ ਫਿਲਮ ਗੀਤਾਂ ਦੇ ਨਾਲ ਸੱਜਿਆ ਪ੍ਰੋਗਰਾਮ ਰਜਨੀਗੰਧਾ। ਸਮਾਂ ਹੋਵੇਗਾ ਰਾਤ 10:30 ਦਾ ਤੇ ਰਾਤ 11:10 ਤੇ ਪ੍ਰੋਗਰਾਮਾਂ ਦਾ ਵੇਲਾ ਖਤਮ ਹੋਵੇਗਾ। ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮਾਂ ਤੋਂ ਬਾਅਦ ਇੱਕ ਨਜ਼ਰ ਭਲਕੇ ਸਵੇਰ ਦੇ ਪ੍ਰੋਗਰਾਮਾਂ ਤੇ।

ਕਿ ਸਵੇਰ ਦੇ ਪ੍ਰੋਗਰਾਮਾਂ ਦੀ ਸ਼ੁਰੂਆਤ ਹੋਵੇਗੀ 5:51 ਤੇ। ਸਵੇਰੇ 6:05 ਤੇ ਭਗਤੀ ਸੰਗੀਤ ਦਾ ਪ੍ਰੋਗਰਾਮ ਤੁਸੀਂ ਸਰਵਣ ਕਰਦੇ ਹੋ ਅੰਮ੍ਰਿਤਵਾਣੀ।

ਨਵੀਂ ਸਵੇਰ ਵੇਲਾ ਸਵੇਰੇ 6:50 ਦਾ 7:05 ਤੇ ਹੋਣਗੇ ਖੇਤੀ ਨੁਕਤੇ। ਪੰਜਾਬ ਦੇ ਜ਼ਹਿਰੀਲੇ ਪੌਦਿਆਂ ਬਾਰੇ ਇਸ ਪ੍ਰੋਗਰਾਮ ਦੇ ਵਿੱਚ ਜਾਣਕਾਰੀ ਦੇਣਗੇ ਰਣਬੀਰ ਸਿੰਘ ਰਾਣਾ। ਗੁੱਡ ਮਾਰਨਿੰਗ ਮਾਲਵਾ ਪ੍ਰੋਗਰਾਮ ਹੋਵੇਗਾ ਸਵੇਰੇ 7:10 ਤੇ। ਸਵੇਰੇ 8:40 ਦੇ ਫਿਲਮੀ ਜੰਕਸ਼ਨ ਪ੍ਰੋਗਰਾਮ ਦੇ ਵਿੱਚ ਪੰਜਾਬੀ ਫਿਲਮਾਂ ਦੇ ਗੀਤ ਤੁਸੀਂ ਸੁਣਦੇ ਹੋ। ਐਨਸੀਆਰਟੀ ਵੱਲੋਂ ਸਪੌਂਸਰਡ ਪ੍ਰੋਗਰਾਮ ਉਮੰਗ ਦਾ ਵੇਲਾ ਹੋਵੇਗਾ ਸਵੇਰੇ 10:02 ਦਾ। ਹੈਲੋ ਫਰਮਾਇਸ਼ ਪ੍ਰੋਗਰਾਮ ਚ ਪੰਜਾਬੀ ਗੀਤਾਂ ਦੀਆਂ ਫੋਨ ਇਨ ਫਰਮਾਇਸ਼ਾਂ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਭੇਜਦੇ ਹੋ। ਵੇਲਾ ਹੋਵੇਗਾ ਪ੍ਰੋਗਰਾਮ ਦਾ ਸਵੇਰੇ 10:32 ਦਾ। 11:02 ਤੇ ਹਿੰਦੀ ਜ਼ਾਇਕਾ ਗੱਲਾਂ ਤੇ ਗੀਤਾਂ ਦਾ ਪ੍ਰੋਗਰਾਮ ਸਵੇਰੇ 11:30 ਹੋਵੇਗਾ ਫੁਲਕਾਰੀ। ਇਸ ਜਾਣਕਾਰੀ ਸਾਡੇ ਕੇਂਦਰ ਤੋਂ ਅੱਜ ਦੇ ਬਾਕੀ ਰਹਿੰਦੇ ਤੇ ਬਲਕਿ ਸਵੇਰ ਦੇ ਪ੍ਰੋਗਰਾਮਾਂ ਬਾਰੇ। ਪ੍ਰੋਗਰਾਮਾਂ ਦੇ ਵੇਰਵੇ ਤੋਂ ਬਾਅਦ ਦੇਸ਼ ਪਿਆਰ ਦੇ ਗੀਤ ਸੁਣਦੇ ਹਾਂ।

ਹੁਣੇ ਤੁਸੀਂ ਦੇਸ਼ ਪਿਆਰ ਦੇ ਗੀਤ ਸੁਣ ਰਹੇ ਸੀ। ਇਹ ਆਵਾਜ਼ ਸੀ ਲਤਾ ਮੰਗੇਸ਼ਕਰ ਦੀ, ਐਫ ਐਮ ਬੈਂਡ 100.2 ਮੈਗਾਹਰਟਜ਼ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਲਾਈਵ ਸਟ੍ਰੀਮਿੰਗ ਦੇ ਜ਼ਰੀਏ ਤੁਸੀਂ ਸਾਨੂੰ ਸੁਣ ਰਹੇ ਹੋ ਨਿਊਜ਼ ਔਨ AIR ਐਪ ਦੇ ਜ਼ਰੀਏ। ਸ਼ਾਮ ਦੇ 6:20 ਹੋਣ ਵਾਲੇ ਨੇ। ਵੇਲਾ ਹੁੰਦਾ ਹੈ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪ੍ਰਾਦੇਸ਼ਿਕ ਖ਼ਬਰਾਂ ਦਾ, ਕੁਝ ਪਲ ਇੰਤਜ਼ਾਰ ਕਰੋ।

0: अपना पिन ओटीपी सीवीवी या इंटरनेट बैंकिंग पासवर्ड किसी नु ना देओ। ऑनलाइन बैंकिंग सिर्फ अपने ही कंप्यूटर मोबाइल अति सिक्योर नेटवर्क पे करो। है कि खान की चैंपियनशिप सी आरबीआई कहता है जानकार बनो सचेत रहो।
1: नमस्कार ए आकाशवाणी है हुण तुसी सरबजीत कौर तो प्रादेशिक खबरां सुनो। पहला इस बुलेटिन दियां खास खबरां। पश्चिमी एशिया संकट दरमियान सरकार ने कहा कि देश में सावनी रुत लिए खाद की उपलब्धता 50% तो वाधे। पंजाब हरियाणा ते चंडीगढ़ विच वोटर सूचियां दी विशेष गैन सोध दे मद्देनजर भारतीय चोण कमिशन दे अधिकारियों की एक टीम ने अज चंडीगढ़ च दौरा किया। पंजाब पुलिस वालों तीन वख-वख कार्रवाइयों विच 10 पिस्तौलों ते नकली भारतीय करंसी समेत 7 मुलजम गिरफ्तार। मौसम विभाग वालों पंजाब ते हरियाणा विच कई थावां ते जबरदस्त गर्मी पैण दा येलो अलर्ट। आयुष मंत्रालय वालों अत दी गर्मी ते लू बारे एक व्यापक जनतक सेहत सलाह जारी। ते आईपीएल क्रिकेट विच अज चेन्नई सुपर किंग्स दा मुकाबला सनराइजर्स हैदराबाद नाल होएगा। हुण खबरां विस्थार नाल। सरकार ने कहा है कि देश में सावनी रुत लई खाद की उपलब्धता 50% तो वाधे। पश्चिमी एशिया में हालिया गतिविधियां बारे अज नवी दिल्ली में अंतर मंत्रालय प्रेस कॉन्फ्रेंस में संबोधन करते हुए रसायण ते खाद मंत्रालय के जॉइंट सकत्तर अपर्णा शर्मा ने कहा कि राज्यों में देश भर में 2 लाख मीट्रिक टन तो वध खाद उपलब्ध है। उन्होंने स्पष्ट किया कि प्रमुख खादा की वध तो वध परचून कीमत में कोई बदलाव नहीं किया गया ते संकट के समय तो बाद घरेलू उत्पादन करीब 86.2 लाख मीट्रिक टन है ते 22 लाख मीट्रिक टन तो वध दरामद देश पहुंची है। पेट्रोलियम ते कुदरती गैस मंत्रालय विच जॉइंट सकत्तर सुजाता शर्मा ने कहा है कि देश विच तेल सोध कारखाने आम वांग काम कर रहे ने ते भारत कोल पश्चिमी एशिया संकट कारण दरामद विच रुकावट के बावजूद कच्चे तेल का काफी भंडार है। देश विच पेट्रोल डीजल एलपीजी ते कुदरती गैस का काफी भंडार मौजूद है। उन्होंने इस गल ते जोर दिता कि किसी भी एलपीजी डिस्ट्रीब्यूटर कोल किसी तरह की कोई थुड़ नहीं है पर अफवाह फैलन कारण देश के कुछ हिस्सों में लोगों वालों घबराहट खरीदारी देखी गई है। उन्होंने दसिया कि पछाने गए परचून एलपीजी आउटलेटा ते सप्लाई नूं भरन लई तुरंत कार्रवाई की जा रही है। इस दौरान चंडीगढ़ प्रशासन के ध्यान में आया है कि चंडीगढ़ के पेट्रोल पंपा ते ईंधन की राशनिंग की कथित अस्थाई शुरुआत संबंधी गुमराहकुन ते जाली खबरां फैलाईयां जा रही ने। इन्हां खबरां विच स्थानक सप्लाई दियां सीमावां दा हवाला देंदे होए 2 पहिया वाहनों लई 500 रुपए ते 4 पहिया वाहनों लई 1500 रुपए तक ईंधन सीमा तय किए जाने का दावा किया जा रहा है। इस संबंध में चंडीगढ़ के डिप्टी कमिश्नर श्री निशांत कुमार यादव ने स्पष्ट किया कि चंडीगढ़ प्रशासन वालों पेट्रोल या डीजल की बिक्री से कोई पाबंदी या सीमा लगाने संबंधी अजिहा कोई आदेश जारी नहीं किया गया है। उन्होंने यह भी दसिया कि चंडीगढ़ में पेट्रोल ते डीजल की काफी उपलब्धता है। नागरिकों को बेनती की जाती है वो किसी तरह की अफवाहों पर ध्यान ना देन और गैर जरूरी तौर पर ईंधन का भंडारण या वादू खरीदारी ना करन। चंडीगढ़ प्रशासन संबंधित तेल मार्केटिंग कंपनियों नाल निरंतर तालमेल कायम करके स्थिति पर लगातार निगरानी रख रहा है ता जो शहर भर में पेट्रोलियम उत्पादों की निर्विघन उपलब्धता यकीनी बनाई जा सके। भारतीय चोण कमिशन ने पंजाब हरियाणा ते केंद्र शासित प्रदेश चंडीगढ़ विच वोटर सूचियां दी विशेष गहन सोध SIR करन दा ऐलान कीता है। कुल मिला के SIR अपने तीजे पड़ा तहत देश भर के 16 राज्यां ते केंद्र शासित प्रदेशां विच कीती जाएगी। पंजाब विच 25 जून तो 24 जुलाई तक 24,453 बूथ लैवल अफसर BLOs घर घर जाके 2,14,56,297 वोटरां तो अंकड़े इकत्र करनगे। इस संबंध में वख-वख जिलों के चोण अफसर अपने जिले दियां सारियां मानता प्राप्त सियासी पार्टियां के नुमाइंदियां नाल मीटिंग कर रहे हैं। इस संबंध में अज रूपनगर के जिला चोण अफसर कम डिप्टी कमिश्नर श्री आदित्य डेचलवाल फरीदकोट के डिप्टी कमिश्नर कम जिला चोण अफसर श्री राहुल कुमार चाबा श्री मुकतसर साहब के जिला चोण अफसर कम डिप्टी कमिश्नर अमित कुमार पंचाल ते गुरदासपुर के जिला चोण अफसर कम डिप्टी कमिश्नर आदित्य उपल ने अपने जिले दियां सारियां मानता प्राप्त सियासी पार्टियां के नुमाइंदियां नाल मीटिंग की थी। श्री उपल ने दसिया कि वोटर सूचियां की विशेष गहन सोध मुहिम का मुख उद्देश योग नागरिकों के नाम वोटर सूची में शामिल करना ते गलत या डुप्लीकेट एंट्रियां हटाना है। आज की मीटिंग बारे जानकारी देंदे उन्होंने दसिया
2: ਅੱਜ ਸਾਡੇ ਵੱਲੋਂ ਜ਼ਿਲ੍ਹੇ ਦੀ ਸਾਰੀ ਪੋਲੀਟੀਕਲ ਪਾਰਟੀਆਂ ਦੇ ਨਾਲ ਇੱਕ ਮੀਟਿੰਗ ਕੀਤੀ ਗਈ ਹੈ। ਉਹਦੇ ਵਿੱਚ ਅਸੀਂ ਉਹਨਾਂ ਨੂੰ ਇਸ ਪ੍ਰੋਸੈਸ ਬਾਰੇ ਦੱਸਿਆ ਗਿਆ ਹੈ ਤੇ ਉਹਨਾਂ ਨੂੰ ਅੱਜ ਕੀਤਾ ਗਿਆ ਹੈ ਕਿ ਜਿਹੜਾ ਇਹ ਪੂਰਾ ਪ੍ਰੋਸੈਸ ਹੈ ਉਹਦੇ ਵਿੱਚ ਪੋਲੀਟੀਕਲ ਪਾਰਟੀਆਂ ਦਾ ਸਪੋਰਟ ਬੜਾ ਐਸੈਂਸ਼ੀਅਲ ਹੈਗਾ ਤੇ ਉਹ ਇਸ ਦੇ ਉੱਪਰ ਨਾਲ ਸਾਡੇ ਹੋ ਕੇ ਇਸ ਪ੍ਰੋਸੈਸ ਨੂੰ ਚੰਗੀ ਤਰ੍ਹਾਂ ਕਰਾਉਣ। 15 ਜੂਨ ਤੋਂ SIR ਦਾ ਪ੍ਰੋਸੈਸ ਸ਼ੁਰੂ ਹੋ ਰਿਹਾ ਹੈ। ਕੁਆਲੀਫਾਇੰਗ ਡੇਟ ਜਿਹੜੀ ਹੈਗੀ ਹੈ ਉਹ 1/10/2026 ਦੀ ਕੁਆਲੀਫਾਇੰਗ ਡੇਟ ਨੂੰ ਲੈ ਕੇ ਕੀਤਾ ਜਾ ਰਿਹਾ ਹੈ। ਪੋਲਿੰਗ ਪਾਰਟੀਆਂ ਨੂੰ ਅਸੀਂ ਜਿੰਨਾ ਵੀ ਇਹਦਾ ਡਾਕੂਮੈਂਟੇਸ਼ਨ ਹੈਗੀ ਹੈ ਉਹ ਸਾਰੀ ਇੱਕ ਕਾਪੀ ਅਸੀਂ ਪ੍ਰੋਵਾਈਡ ਕਰਤੀ ਹੈਗੀ ਹੈ। ਸਾਰੀ ਗਾਈਡਲਾਈਨਸ ਹੈਗੀਆਂ ਜਿਹੜੀਆਂ ਉਹ ਅਸੀਂ ਚੰਗੀ ਤਰ੍ਹਾਂ ਐਕਸਪਲੇਨ ਕਰਤੀਆਂ ਹੈਗੀਆਂ।
1: ਇਸ ਦੌਰਾਨ ਭਾਰਤੀ ਚੋਣ ਕਮਿਸ਼ਨ ਦੇ ਅਧਿਕਾਰੀਆਂ ਦੀ ਇੱਕ ਟੀਮ ਜਿਸ ਵਿੱਚ ਸਕੱਤਰ ਸੰਤੋਸ਼ ਕੁਮਾਰ ਦੁਬੇ ਤੇ ਅੰਡਰ ਸੈਕਟਰੀ ਸੰਜੇ ਕੁਮਾਰ ਸ਼ਾਮਿਲ ਸਨ ਨੇ ਅੱਜ ਚੰਡੀਗੜ੍ਹ ਦਾ ਦੌਰਾ ਕੀਤਾ ਤੇ ਮੁੱਖ ਚੋਣ ਅਧਿਕਾਰੀ, ਜ਼ਿਲ੍ਹਾ ਚੋਣ ਅਧਿਕਾਰੀ, ਚੋਣ ਰਜਿਸਟ੍ਰੇਸ਼ਨ ਅਧਿਕਾਰੀ ਤੇ ਸਹਾਇਕ ਚੋਣ ਰਜਿਸਟ੍ਰੇਸ਼ਨ ਅਧਿਕਾਰੀਆਂ ਨਾਲ ਵਿਸ਼ੇਸ਼ ਗਹਿਣ ਸੋਧ ਪ੍ਰਕਿਰਿਆ ਸੰਬੰਧੀ ਸਿਖਲਾਈ ਤੇ ਜ਼ਰੂਰੀ ਮਾਰਗਦਰਸ਼ਨ ਪ੍ਰਦਾਨ ਕਰਨ ਲਈ ਗੱਲਬਾਤ ਕੀਤੀ। ਚੰਡੀਗੜ੍ਹ ਵਿੱਚ ਵਿਸ਼ੇਸ਼ ਗਹਿਣ ਸੋਧ ਦਾ ਤੀਜਾ ਪੜਾਅ 14 ਮਈ ਨੂੰ ਸ਼ੁਰੂ ਹੋ ਗਿਆ ਹੈ। SIR ਪ੍ਰੋਗਰਾਮ ਦੇ ਐਲਾਨ ਤੋਂ ਬਾਅਦ ਇਹ ਚੰਡੀਗੜ੍ਹ ਵਿੱਚ ਹੋਈ ਆਪਣੀ ਕਿਸਮ ਦੀ ਪਹਿਲੀ ਮੀਟਿੰਗ ਸੀ। ਅੰਤਮ ਵੋਟਰ ਸੂਚੀਆਂ 1 ਅਕਤੂਬਰ ਨੂੰ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRN ਜਲੰਧਰ। ਪੰਜਾਬ ਵਿੱਚ 26 ਮਈ ਨੂੰ ਹੋਣ ਵਾਲੀਆਂ ਨਗਰ ਨਿਗਮਾਂ, ਨਗਰ ਕੌਂਸਲਾਂ, ਨਗਰ ਪੰਚਾਇਤਾਂ ਸਮੇਤ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਲਈ 10,809 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਨੇ। 8 ਨਗਰ ਨਿਗਮਾਂ ਸਮੇਤ 105 ਸਥਾਨਕ ਸੰਸਥਾਵਾਂ ਲਈ ਚੋਣਾਂ ਹੋਣਗੀਆਂ। ਰਾਜ ਚੋਣ ਕਮਿਸ਼ਨ ਮੁਤਾਬਿਕ 8 ਨਗਰ ਨਿਗਮਾਂ ਲਈ 2,154 ਉਮੀਦਵਾਰਾਂ ਨੇ ਨਾਮਜ਼ਦਗੀਆਂ ਦਾਖਲ ਕੀਤੀਆਂ ਨੇ। 76 ਨਗਰ ਕੌਂਸਲਾਂ ਲਈ 7,334 ਤੇ 21 ਨਗਰ ਪੰਚਾਇਤਾਂ ਲਈ 1,321 ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ ਨੇ। ਨਾਮਜ਼ਦਗੀਆਂ ਵਾਪਸ ਲੈਣ ਦਾ ਆਖਰੀ ਦਿਨ ਭਲਕੇ 19 ਮਈ ਤੈਅ ਕੀਤਾ ਗਿਆ। ਇਨ੍ਹਾਂ ਚੋਣਾਂ ਦੇ ਨਤੀਜੇ 29 ਮਈ ਨੂੰ ਐਲਾਨੇ ਜਾਣਗੇ। ਪੰਜਾਬ ਪੁਲਿਸ ਨੇ ਅੱਜ 3 ਵੱਖ-ਵੱਖ ਕਾਰਵਾਈਆਂ ਵਿੱਚ ਅੰਮ੍ਰਿਤਸਰ, ਲੁਧਿਆਣਾ ਅਤੇ ਮਲੇਰਕੋਟਲਾ ਵਿੱਚ 7 ਮੁਲਜ਼ਮਾਂ ਨੂੰ 10 ਪਿਸਤੌਲਾਂ, 2 ਕਿਲੋਗ੍ਰਾਮ ਤੋਂ ਵੱਧ ਹੀਰੋਇਨ ਤੇ 5,50,000 ਰੁਪਏ ਦੀ ਨਕਲੀ ਭਾਰਤੀ ਕਰੰਸੀ ਸਮੇਤ ਗ੍ਰਿਫਤਾਰ ਕੀਤਾ ਹੈ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਨਸ਼ੀਲੇ ਪਦਾਰਥਾਂ ਤੇ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਮੋਡਿਊਲ ਦੇ ਇੱਕ ਮੈਂਬਰ ਨੂੰ ਗ੍ਰਿਫਤਾਰ ਕੀਤਾ ਤੇ 7 ਆਧੁਨਿਕ ਪਿਸਤੌਲਾਂ ਤੇ 2 ਕਿਲੋਗ੍ਰਾਮ ਤੋਂ ਵੱਧ ਹੀਰੋਇਨ ਬਰਾਮਦ ਕੀਤੀ ਹੈ। ਗ੍ਰਿਫਤਾਰ ਮੁਲਜ਼ਮ ਵਰਚੁਅਲ ਨੰਬਰਾਂ ਰਾਹੀਂ ਵਿਦੇਸ਼ੀ ਤਸਕਰਾਂ ਦੇ ਸੰਪਰਕ ਵਿੱਚ ਸੀ ਤੇ ਪੰਜਾਬ ਵਿੱਚ ਅੱਗੇ ਵੰਡਣ ਲਈ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਖੇਪ ਪ੍ਰਾਪਤ ਕਰ ਰਿਹਾ ਸੀ। ਲੁਧਿਆਣਾ ਕਮਿਸ਼ਨਰੇਟ ਪੁਲਿਸ ਨੇ ਕਾਊਂਟਰ ਇੰਟੈਲੀਜੈਂਸ ਪੰਜਾਬ ਨਾਲ ਸਾਂਝੇ ਆਪਰੇਸ਼ਨ ਵਿੱਚ ਇੱਕ ਅੰਤਰਰਾਸ਼ਟਰੀ ਦਹਿਸ਼ਤਗਰਦੀ ਗੈਂਗਸਟਰ ਗਠਜੋੜ ਦਾ ਪਰਦਾਫਾਸ਼ ਕੀਤਾ ਹੈ, ਜਿਸ ਦੇ 2 ਕਾਰਕੁਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 3 ਪਿਸਤੌਲਾਂ ਤੇ 11 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਨੇ। ਇਨ੍ਹਾਂ ਦੋਵਾਂ ਮਾਮਲਿਆਂ ਵਿੱਚ ਮੁਲਜ਼ਮ ਵਿਦੇਸ਼ ਅਧਾਰਿਤ ਹੈਂਡਲਰਾਂ ਦੇ ਨਿਰਦੇਸ਼ਾਂ ਤੇ ਕੰਮ ਕਰ ਰਹੇ ਸਨ। ਇੱਕ ਹੋਰ ਕਾਰਵਾਈ ਵਿੱਚ ਕਾਊਂਟਰ ਇੰਟੈਲੀਜੈਂਸ ਪਟਿਆਲਾ ਨੇ 4 ਮੁਲਜ਼ਮਾਂ ਨੂੰ 500 ਰੁਪਏ ਦੇ 5.5 ਲੱਖ ਰੁਪਏ ਦੇ ਨਕਲੀ ਭਾਰਤੀ ਕਰੰਸੀ ਨੋਟਾਂ ਸਮੇਤ ਗ੍ਰਿਫਤਾਰ ਕਰਕੇ ਨਕਲੀ ਭਾਰਤੀ ਕਰੰਸੀ ਦੇ ਇੱਕ ਮੋਡਿਊਲ ਦਾ ਪਰਦਾਫਾਸ਼ ਕੀਤਾ ਹੈ। ਹੋਰ ਜਾਂਚ ਜਾਰੀ ਹੈ। ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਨਾਭਾ ਡੇੜੇ ਪਿੰਡ ਖੋਖ ਕੋਟਲੀ ਸਥਿਤ ਨਿਰਮਲ ਕੁਟੀਆ ਵਿਖੇ ਯੰਗ ਨਾਬਾਇਡਸ ਐਸੋਸੀਏਸ਼ਨ ਵੱਲੋਂ ਕਰਵਾਏ ਸਕੂਲ ਬੈਗ ਵੰਡ ਸਮਾਰੋਹ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨੌਜਵਾਨਾਂ ਵੱਲੋਂ ਸਮਾਜਿਕ ਸੇਵਾ ਤੇ ਸਿੱਖਿਆ ਦੇ ਖੇਤਰ ਵਿੱਚ ਕੀਤੇ ਜਾ ਰਹੇ ਯਤਨ ਹੋਰ ਸੰਸਥਾਵਾਂ ਲਈ ਪ੍ਰੇਰਣਾ ਸਰੋਤ ਨੇ। ਮੌਸਮ ਵਿਭਾਗ ਨੇ ਪੰਜਾਬ ਤੇ ਹਰਿਆਣਾ ਵਿੱਚ ਕਈ ਥਾਵਾਂ ਤੇ ਅੱਜ ਅਤੇ ਭਲਕੇ ਲਈ ਗਰਮੀ ਦਾ ਯੈਲੋ ਅਲਰਟ ਅਤੇ 20 ਤੋਂ 23 ਮਈ ਤੱਕ ਦੋਵਾਂ ਸੂਬਿਆਂ ਵਿੱਚ ਜ਼ਬਰਦਸਤ ਗਰਮੀ ਪੈਣ ਦਾ ਯੈਲੋ ਅਲਰਟ ਜਾਰੀ ਕੀਤਾ ਏ। ਪੰਜਾਬ ਵਿੱਚ ਬੀਤੇ 24 ਘੰਟਿਆਂ ਦੌਰਾਨ ਤਾਪਮਾਨ ਵਿੱਚ 1.2 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ। ਇੱਥੇ ਕਈ ਜ਼ਿਲ੍ਹਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਹੈ। ਆਯੁਸ਼ ਮੰਤਰਾਲੇ ਨੇ ਅੱਜ ਮੌਜੂਦਾ ਗਰਮੀਆਂ ਦੇ ਮੌਸਮ ਲਈ ਅੱਤ ਦੀ ਗਰਮੀਆਂ ਤੇ ਲੂ ਬਾਰੇ ਇੱਕ ਵਿਆਪਕ ਜਨਤਕ ਸਿਹਤ ਸਲਾਹ ਜਾਰੀ ਕੀਤੀ ਏ। ਮੁਕੰਮਲ ਸਲਾਹ ਪੱਤਰ ਸੂਚਨਾ ਬਿਊਰੋ PIB ਦੀ ਅਧਿਕਾਰਤ ਵੈਬਸਾਈਟ ਤੇ ਪੜ੍ਹੀ ਜਾ ਸਕਦੀ ਹੈ। IPL ਕ੍ਰਿਕਟ ਵਿੱਚ ਅੱਜ ਚੇਨਈ ਦੇ MB ਚਿਦੰਬਰਮ ਸਟੇਡੀਅਮ ਵਿੱਚ ਚੇਨਈ ਸੁਪਰ ਕਿੰਗਸ ਦਾ ਮੁਕਾਬਲਾ ਸਨਰਾਈਜ਼ਰਸ ਹੈਦਰਾਬਾਦ ਨਾਲ ਹੋਏਗਾ। ਇਹ ਮੈਚ ਸ਼ਾਮੀ 7:30 ਵਜੇ ਸ਼ੁਰੂ ਹੋਏਗਾ। ਆਖਰ ਚ ਖਾਸ ਖਬਰਾਂ। ਪੱਛਮੀ ਏਸ਼ੀਆ ਸੰਕਟ ਦਰਮਿਆਨ ਸਰਕਾਰ ਨੇ ਕਿਹਾ ਕਿ ਦੇਸ਼ ਵਿੱਚ ਸਾਉਣੀ ਰੁੱਤ ਲਈ ਖਾਦ ਦੀ ਉਪਲਬਧਤਾ 50% ਤੋਂ ਵਾਧੇ। ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ ਦੇ ਮੱਦੇਨਜ਼ਰ ਭਾਰਤੀ ਚੋਣ ਕਮਿਸ਼ਨ ਦੇ ਅਧਿਕਾਰੀਆਂ ਦੀ ਇੱਕ ਟੀਮ ਨੇ ਅੱਜ ਚੰਡੀਗੜ੍ਹ ਦਾ ਦੌਰਾ ਕੀਤਾ। ਪੰਜਾਬ ਪੁਲਿਸ ਵੱਲੋਂ 3 ਵੱਖ-ਵੱਖ ਕਾਰਵਾਈਆਂ ਵਿੱਚ 10 ਪਿਸਤੌਲਾਂ ਤੇ ਨਕਲੀ ਭਾਰਤੀ ਕਰੰਸੀ ਸਮੇਤ 7 ਮੁਲਜ਼ਮ ਗ੍ਰਿਫਤਾਰ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
3: ਤਿੰਨੋਂ ਕਾਲਜ ਵਿੱਚ
4: ਚਿੰਤਾ ਨਾ ਕਰ,
5: ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਸਮਾਂ ਮਿਲਾਓ ਦੋਸਤੋ, ਇਸ ਵਕਤ ਸ਼ਾਮ ਦੇ 6:30 ਹੋ ਚੁੱਕੇ ਨੇ ਅਤੇ ਹੁਣ ਵੇਲੇ ਨੌਜਵਾਨ ਦੋਸਤਾਂ ਦੇ ਪਸੰਦੀਦਾ ਪ੍ਰੋਗਰਾਮ ਵਿਪ ਕੇਅਰ ਦਾ। ਅਤੇ ਦੋਸਤੋ, ਅੱਜ ਦਾ ਪ੍ਰੋਗਰਾਮ ਵਿਪ ਕੇਅਰ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੈ ਤੁਹਾਡਾ ਆਪਣਾ ਦੋਸਤ

ਇਸ਼ਫਾਕ ਅਲੀ। ਦੋਸਤੋ, ਪ੍ਰੋਗਰਾਮ ਦੇ ਆਗਾਜ਼ ਦੇ ਵਿੱਚ ਤੁਹਾਡੇ ਨਾਲ ਇੱਕ ਬੜਾ ਪਿਆਰਾ ਵਿਚਾਰ ਸਾਂਝਾ ਕਰਦੇ ਹਾਂ। ਅੱਜ ਦਾ ਜਿਹੜਾ ਵਿਚਾਰ ਹੈ ਉਹ ਇੱਕ ਫਰਾਂਸ ਦੇ ਬਹੁਤ ਮਸ਼ਹੂਰ ਲੇਖਕਾਂ ਨੇ ਜਿਹੜੇ ਲਿਖਦੇ ਨੇ ਕਿ ਚੇਂਜ ਯੋਰ ਲਾਈਫ ਟੂਡੇ, ਡੋਂਟ ਗੈਂਬਲ ਔਨ ਦਾ ਫਿਊਚਰ, ਐਕਟ ਨਾਓ ਵਿਦਆਊਟ ਡਿਲੇ। ਦੋਸਤੋ, ਫਰਾਂਸ ਦੀ ਬਹੁਤ ਹੀ ਮਸ਼ਹੂਰ ਲੇਖਿਕਾ ਅਤੇ ਦਾਰਸ਼ਿਕ ਨੇ ਸਿਮੋਨ ਡੀ ਬੋਵਾ ਨੇ ਇੱਕ ਬਹੁਤ ਸੋਹਣਾ ਕਮਾਲ ਦੀ ਗੱਲ ਕਹੀ ਹੈ, ਜਿਹੜੀ ਮੈਂ ਤੁਹਾਨੂੰ ਹੁਣੇ ਹੁਣੇ ਦੱਸੀ ਹੈ, ਜੋ ਸ਼ਾਇਦ ਅੱਜ ਵੀ ਸਾਡੇ ਲਈ ਓਨੀ ਹੀ ਇਕਾਗਰ, ਓਨੀ ਹੀ ਵਧੀਆ ਸਾਬਿਤ ਹੋ ਸਕਦੀ ਹੈ ਜਿੰਨੀ ਉਹ ਉਸ ਵਕਤ ਉਹਨਾਂ ਨੇ ਲਿਖੀ ਸੀ ਉਸ ਜ਼ਮਾਨੇ ਦੇ ਲਈ ਸੀ। ਦੋਸਤੋ, ਜੋ ਮੈਨੇ ਤੁਹਾਨੂੰ ਕੋਟ ਦੱਸਿਆ ਉਹਦਾ ਅਨੁਵਾਦ ਕੁਝ ਇਸ ਤਰ੍ਹਾਂ ਹੈ ਕਿ ਆਪਣੀ ਜ਼ਿੰਦਗੀ ਨੂੰ ਅੱਜ ਹੀ ਬਦਲੋ, ਭਵਿੱਖ 'ਤੇ ਭਰੋਸੇ ਦੇ ਜੂਏ ਦੇ ਵਿੱਚ ਕਦੇ ਨਹੀਂ ਪੈਣਾ ਚਾਹੀਦਾ ਹੈਗਾ ਸਾਨੂੰ, ਜੋ ਕਰਨਾ ਹੁਣੇ ਕਰੋ ਬਿਨਾਂ ਕਿਸੇ ਦੇਰ ਕੀਤੇ। ਕਿੰਨੀ ਸੱਚੀ ਗੱਲ ਹੈ ਨਾ ਇਹ ਕਿ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਰੋਜ਼ ਸਵੇਰੇ ਉੱਠਦੇ ਨੇ ਅਤੇ ਉੱਠ ਕੇ ਕਹਿੰਦੇ ਨੇ ਕਿ ਯਾਰ ਜਿਮ ਕੱਲ੍ਹ ਤੋਂ ਜਾਣਾ ਸ਼ੁਰੂ ਕਰੂੰਗਾ, ਪੜ੍ਹਾਈ ਸੋਮਵਾਰ ਤੋਂ ਸ਼ੁਰੂ ਕਰੂੰਗਾ, ਜਾਂ ਨਵਾਂ ਕੰਮ ਅਗਲੇ ਮਹੀਨੇ ਤੋਂ ਦੇਖੂੰਗਾ। ਅਸੀਂ ਆਪਣੇ ਅੱਜ ਉਸ ਭਵਿੱਖ ਦੇ ਨਾਮ ਦੇ ਉੱਤੇ ਦਾਅ 'ਤੇ ਲਗਾ ਦਿੰਦੇ ਹਾਂ ਜਿਸ ਨੂੰ ਸਾਨੇ ਅਜੇ ਤੱਕ ਦੇਖਿਆ ਹੀ ਨਹੀਂ, ਹੈ ਨਾ। ਅਤੇ ਸਿਮੋਨਾ ਜੀ ਨੇ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਭਵਿੱਖ 'ਤੇ ਭਰੋਸਾ ਕਰਨ ਵਾਲੀ ਕਿਹੜਾ ਜੂਆ ਹੈ ਉਹਨੂੰ ਬਹੁਤ ਅੱਛੇ ਤਰੀਕੇ ਨਾਲ ਡਿਫਾਈਨ ਕੀਤਾ ਕਿ ਕਿਸਮਤ ਦੇ ਭਰੋਸੇ ਬੈਠੇ ਰਹਿਣ ਦਾ, ਕਿ ਜਦੋਂ ਸਮਾਂ ਆਏਗਾ ਸਭ ਕੁਝ ਠੀਕ ਹੋ ਜਾਏਗਾ, ਇੱਕ ਵਾਰ ਵਕਤ ਬਦਲੇਗਾ, ਜਾਂ ਅੱਜ ਕੱਲ੍ਹ ਬੜੇ ਸਲੋਗਨ ਚੱਲਦੇ ਨੇ ਨਾ ਕਿ ਆਪਣਾ ਟਾਈਮ ਆਏਗਾ, ਉਸ ਤਰ੍ਹਾਂ ਦੀਆਂ ਚੀਜ਼ਾਂ। ਇਹ ਸਭ ਤੋਂ ਵੱਡਾ ਭੁਲੇਖਾ ਹੈ ਔਰ ਇਹ ਸਭ ਤੋਂ ਵੱਡਾ ਉਹ ਧੋਖਾ ਹੈ ਜੋ ਅਸੀਂ ਖੁਦ ਨੂੰ ਦਿੰਦੇ ਹਾਂ, ਇਹ ਸਭ ਕੁਝ ਜਾਣਦੇ ਹੋਏ ਵੀ ਕਿ ਜਦੋਂ ਤੱਕ ਅਸੀਂ ਹਰਕਤ ਨਹੀਂ ਕਰਦੇ ਉਦੋਂ ਤੱਕ ਜ਼ਿੰਦਗੀ ਦੇ ਵਿੱਚ ਕੋਈ ਬਰਕਤ ਨਹੀਂ ਆਏਗੀ। ਜਦੋਂ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਚੀਜ਼ ਅਚੀਵ ਕਰਨਾ ਚਾਹੁੰਦਾ ਹੈ, ਕਿਸੇ ਚੀਜ਼ ਨੂੰ ਪਾਉਣਾ ਚਾਹੁੰਦਾ, ਤਾਂ ਉਸਦੇ ਲਈ ਉਸਨੂੰ ਤੁਰੰਤ ਐਕਸ਼ਨ ਲੈਣਾ ਚਾਹੀਦਾ, ਉਸ ਗੋਲ ਨੂੰ ਕੰਪਲੀਟ ਕਰਨ ਦੇ ਲਈ ਕੰਮ ਹੈ ਜਿਹੜਾ, ਜਦੀ ਨਾਲ ਦੀ ਨਾਲ ਸ਼ੁਰੂ ਕਰ ਦੇਣਾ ਚਾਹੀਦਾ। ਕੱਲ੍ਹ ਕਦੇ ਨਹੀਂ ਆਉਂਦਾ ਦੋਸਤੋ, ਜੋ ਹੈ ਉਹ ਬਸ ਅੱਜ ਹੀ ਹੈ। ਇਤਿਹਾਸ ਗਵਾਹ ਹੈ ਕਿ ਵੱਡੀਆਂ ਵੱਡੀਆਂ ਤਬਦੀਲੀਆਂ ਸੋਮਵਾਰ ਦੇ ਇੰਤਜ਼ਾਰ ਦੇ ਵਿੱਚ ਕਦੇ ਨਹੀਂ ਆਈਆਂ, ਸਗੋਂ ਹੁਣੇ ਦੇ ਫੈਸਲੇ ਦੇ ਨਾਲ ਹੀ ਇਹ ਵੱਡੀਆਂ ਤਬਦੀਲਾਂ ਆਉਂਦੀਆਂ ਨੇ। ਜੇ ਅਸੀਂ ਸੋਚੀਏ ਕਿ ਮੈਂ ਆਪਣੇ ਡ੍ਰੀਮ ਨੂੰ ਕੰਪਲੀਟ ਕਰਨ ਦੇ ਲਈ ਪਹਿਲਾਂ ਸਾਰੇ ਸੋਰਸਿਸ ਇਕੱਠੇ ਕਰੂੰਗਾ, ਉਸ ਤੋਂ ਬਾਅਦ ਮਿਹਨਤ ਕਰਨਾ ਸ਼ੁਰੂ ਕਰੂੰਗਾ, ਜਾਂ ਫਿਰ ਮੈਂ ਕੋਈ ਗੋਲ ਅਚੀਵ ਕਰਨ ਦੇ ਲਈ ਜਿਹੜੀ ਮਿਹਨਤ ਕਰ ਰਿਹਾ ਉਹ ਮਿਹਨਤ ਮੈਂ ਇੱਕ ਖਾਸ ਦਿਨ ਤੋਂ, ਇੱਕ ਖਾਸ ਮਹੂਰਤ ਤੋਂ, ਇੱਕ ਖਾਸ ਵਕਤ ਤੋਂ ਸ਼ੁਰੂ ਕਰੂੰਗਾ। ਤਾਂ ਇਹ ਚੀਜ਼ਾਂ ਸਾਨੂੰ ਅੱਜ ਦੀ ਦੌੜ ਭਰੀ ਜ਼ਿੰਦਗੀ ਦੇ ਵਿੱਚ ਬਹੁਤ ਪਿੱਛੇ ਰਹਿਣ ਦੇ ਲਈ ਜਿਹੜਾ ਉਹ ਮਜਬੂਰ ਕਰ ਦਿੰਦੀਆਂ ਨੇ, ਕਿਉਂਕਿ ਸਾਡੇ ਨਾਲ ਵਾਲੇ ਜਿਹੜੇ ਆਪਣੇ ਗੋਲ ਨੂੰ ਅਚੀਵ ਕਰਨ ਦੇ ਲਈ ਮਿਹਨਤ ਕਰ ਰਹੇ ਨੇ ਉਹ ਅੱਜ ਹੀ ਕਰ ਰਹੇ ਨੇ, ਅਤੇ ਅਸੀਂ ਅੱਜ ਵੀ ਕਿਸੇ ਮਹੂਰਤ ਦਾ ਇੰਤਜ਼ਾਰ ਕਰ ਰਹੇ ਹਾਂ। ਤਾਂ ਦੋਸਤੋ, ਜ਼ਿੰਦਗੀ ਦੇ ਵਿੱਚ ਜਦੋਂ ਵੀ ਕਾਮਯਾਬ ਹੋਣਾ ਜਾਂ ਕੋਈ ਨਵਾਂ ਕੰਮ ਸ਼ੁਰੂ ਕਰਨਾ ਹੈ ਜਾਂ ਆਪਣੀ ਕੋਈ ਮਾੜੀ ਆਦਤ ਛੱਡਣੀ ਹੈ, ਤਾਂ ਇੰਤਜ਼ਾਰ ਕਿਸ ਗੱਲ ਦਾ? ਜਦੀ ਡਾਇਰੀ ਚੱਕੋ, ਪਲਾਨ ਕ੍ਰੀਏਟ ਕਰਨਾ ਸ਼ੁਰੂ ਕਰੋ ਅਤੇ ਨਾਲ ਦੇ ਨਾਲ ਉਸੇ ਚੀਜ਼ ਦੇ ਉੱਤੇ ਜਿਹੜਾ ਉਹ ਕੰਮ ਕਰਨਾ ਸ਼ੁਰੂ ਕਰ ਦਿਓ। ਕਿਉਂਕਿ ਜ਼ਿੰਦਗੀ ਦਾ ਹਰ ਇੱਕ ਗੁਜ਼ਰਦਾ ਲਮਹਾ, ਹਰ ਇੱਕ ਗੁਜ਼ਰਦਾ ਪਲ ਕਦੇ ਜ਼ਿੰਦਗੀ 'ਚ ਵਾਪਸ ਨਹੀਂ ਮਿਲਦਾ ਹੈਗਾ, ਹੈ ਨਾ। ਅਸੀਂ ਅਕਸਰ ਆਪਣੇ ਟੀਚਰਸ ਤੋਂ, ਆਪਣੇ ਪੇਰੈਂਟਸ ਤੋਂ ਇੱਕ ਕੋਟ ਹੈ ਬੜਾ ਸੁਣਦੇ ਹਾਂ ਨਾ ਕਿ ਟਾਈਮ ਇਜ਼ ਗੋਲਡ। ਤਾਂ ਉੱਥੇ ਗੋਲਡ ਹੈ ਜੋ ਸਿੰਬੋਲਿਕ ਹੈ ਕਿ ਬੇਸ਼ਕੀਮਤੀ ਚੀਜ਼ ਹੈ ਜਿਸਨੇ ਹਮੇਸ਼ਾ ਵਧਣਾ ਹੈ। ਤਾਂ ਜਿਹੜਾ ਸਾਡਾ ਮੌਜੂਦਾ ਵਕਤ ਹੈ ਉਹ ਸਾਡੇ ਲਈ ਕਿਸੇ ਸਰਮਾਏ ਤੋਂ ਘੱਟ ਨਹੀਂ ਹੈਗਾ, ਕਿਸੇ ਪੂੰਜੀ ਤੋਂ ਘੱਟ ਨਹੀਂ ਹੈਗਾ, ਤਾਂ ਇਸ ਦੀ ਕਦਰ ਜ਼ਰੂਰ ਕਰੀਏ ਅਸੀਂ। ਇਤਿਹਾਸ ਗਵਾਹ ਹੈ ਕਿ ਜਿਹੜੇ ਲੋਕਾਂ ਨੇ ਸਮੇਂ ਦੀ ਕਦਰ ਨਹੀਂ ਕੀਤੀ ਔਰ ਆਪਣੇ ਕੰਮ ਨੂੰ ਕੱਲ੍ਹ 'ਤੇ ਟਾਲਿਆ, ਤਾਂ ਉਹ ਇਤਿਹਾਸ ਦੇ ਪੰਨਿਆਂ ਦੇ ਵਿੱਚ ਇਸ ਤਰ੍ਹਾਂ ਹੀ ਖੁਰਦ ਬੁਰਦ ਹੋ ਗਏ, ਹੈ ਨਾ, ਕਿ ਜਿਸ ਤਰ੍ਹਾਂ ਅਲਮਾਰੀ ਦੇ ਵਿੱਚ ਪਈਆਂ ਹੋਈਆਂ ਕੁਝ ਕਈ ਪੁਰਾਣੀਆਂ ਕਿਤਾਬਾਂ ਜਾਂ ਫਿਰ ਪੁਰਾਣੇ ਕੱਪੜੇ ਜੋ ਗਰਦ ਗੁਬਾਰ ਦੇ ਨਾਲ ਭਰ ਜਾਂਦੇ ਨੇ। ਤਾਂ ਦੋਸਤੋ, ਜ਼ਿੰਦਗੀ ਦੇ ਵਿੱਚ ਜਦ ਵੀ ਕੋਈ ਚੀਜ਼ ਹਾਸਿਲ ਕਰਨੀ ਹੈ ਤਾਂ ਉਸਦਾ ਫੈਸਲਾ ਜਦੇ ਲਓ ਅਤੇ ਉਦੋਂ ਹੀ ਉਸਦੇ ਲਈ ਮਿਹਨਤ ਕਰਨੀ ਹੈ ਜਿਹੜੀ ਸ਼ੁਰੂ ਕਰ ਦਿਓ। ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਦੋਸਤੋ ਤੁਹਾਨੂੰ ਸੁਣਾਉਂਦੇ ਹਾਂ ਪਹਿਲਾ ਗੀਤ।

0: ਜੀ ਦੋਸਤੋ, ਪ੍ਰੋਗਰਾਮ ਚੱਲ ਰਿਹਾ ਹੈ ਵਿਬ ਕਿਓਰ, ਅਤੇ ਦੋਸਤੋ ਅੱਜ ਤੁਹਾਨੂੰ ਲੈ ਕੇ ਚੱਲਦੇ ਹਾਂ ਸੁਰਾਂ ਦੇ ਇੱਕ ਖੂਬਸੂਰਤ ਸਫ਼ਰ ਦੇ ਉੱਤੇ। ਕਹਿੰਦੇ ਨੇ ਨਾ ਕਿ ਸੰਗੀਤ ਰੂਹ ਦੀ ਖੁਰਾਕ ਹੁੰਦੀ ਹੈ, ਪਰ ਜਦੋਂ ਕੋਈ ਇਸ ਖੁਰਾਕ ਨੂੰ ਖੁਦ ਵੀ ਮਾਣਦਾ ਹੈ ਅਤੇ ਆਉਣ ਵਾਲੀ ਪੀੜ੍ਹੀ ਨੂੰ ਵੀ ਸੁਰਾਂ ਦੇ ਲੜ ਲਾਉਣ ਦੀ ਅਹਿਮ ਫੈਸਲਾ ਲੈਂਦਾ ਹੈ, ਤਾਂ ਸੰਗੀਤ ਦੀ ਵਿਰਾਸਤ ਹੋਰ ਵੀ ਅਮੀਰ ਹੋ ਜਾਂਦੀ ਹੈ। ਦੋਸਤੋ, ਇਸ ਤਰ੍ਹਾਂ ਹੀ ਅੱਜ ਇੱਕ ਨੌਜਵਾਨ ਨੇ ਜੋ ਸਾਡੇ ਨਾਲ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ, ਜੋ ਬਹੁਤ ਹੀ ਹੋਣਹਾਰ ਨੇ, ਬਹੁਤ ਹੀ ਸੁਰੀਲੀ ਸ਼ਖਸੀਅਤ ਨੇ, ਜੋ ਨਾ ਸਿਰਫ ਸੰਗੀਤ ਦੀਆਂ ਡੂੰਘਾਈਆਂ ਅਤੇ ਬਰੀਕੀਆਂ ਨੂੰ ਸਿੱਖ ਰਹੇ ਨੇ, ਬਲਕਿ ਲੋਕਾਂ ਨੂੰ ਇੱਕ ਅਧਿਆਪਕ ਬਣ ਕੇ ਬੱਚਿਆਂ ਦੇ ਜੀਵਨ ਦੇ ਵਿੱਚ ਇਹ ਸੁਰਾਂ ਨੂੰ ਬਖੇਰਨ ਦੀ ਹੈ ਜਿਹੜੀ, ਉਹ ਵੀ ਤਿਆਰੀ ਕਰ ਰਹੇ ਨੇ। ਜੀ ਹਾਂ ਦੋਸਤੋ, ਅੱਜ ਸਾਡੇ ਨਾਲ ਖਾਸ ਗੱਲਬਾਤ ਦੇ ਲਈ ਮੌਜੂਦ ਨੇ ਗੀਤਾਂਸ਼ੂ ਬਲਰਾਏ ਜੀ, ਜੋ ਕਿ ਬੀਐਡ ਮਿਊਜ਼ਿਕ ਦੇ ਸਟੂਡੈਂਟ ਵੀ ਨੇ ਅਤੇ ਹਿੰਦੀ ਸ਼ਾਸਤਰੀ ਸੰਗੀਤ ਦੇ ਵਕਾਰੀ ਪਟਿਆਲਾ ਘਰਾਣੇ ਦੀ ਗਾਇਕੀ ਦੀ ਅਮੀਰ ਵਿਰਾਸਤ ਦੇ ਨਾਲ ਜੁੜਨ ਦੀ ਹੈ ਜਿਹੜੀ, ਉਹਦੇ ਵੀ ਜੱਦੋਜਹਿਦ ਕਰ ਰਹੇ ਨੇ। ਅਤੇ ਗੀਤਾਂਸ਼ੂ ਜੀ, ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਗੀਤਾਂਸ਼ੂ ਜੀ
1: ਜੀ ਜੀ
0: ਜੀ
1: ਹੈਲੋ।
0: ਜੀ ਪ੍ਰੋਗਰਾਮ ਦੇ ਵਿੱਚ ਤੁਹਾਡਾ

0: जी क्या बात है, बहुत खूबसूरत, बहुत अच्छा जी। गीतांशु जी, तुसी साढ़े श्रोतिया नाल अपना जो फर्स्ट परफॉर्मेंस है, जिस बारे तुसी पहले दस रहे सीगे कि जो तुहाने पहली स्टेज परफॉर्मेंस का तजर्बा सीगा, वो जरूर साढ़े श्रोतिया नाल सांझे करो। तो दसो कि उस कंडीशन दे अंदर जाके जदों घबराहट होंदी है या थोड़ी हिचकिचाहट महसूस होंदी है, उसनूं किद्दां मैनेज किया जाता है?
1: ਤੇ ਉਸ ਬਾਰੇ ਵਿੱਚ ਅਗਰ ਗੱਲ ਕੀਤੀ ਜਾਵੇ ਤਾਂ ਮੈਂ ਕਾਫੀ ਜ਼ਿਆਦਾ ਘਬਰਾਇਆ ਸੀ, ਕਾਫੀ ਜ਼ਿਆਦਾ।
0: जी
1: ਮੇਰੇ ਤੋਂ ਜਿਹੜਾ ਹੈਗਾ, ਮੇਰੇ ਤੋਂ ਜਿਹੜੇ ਪਹਿਲੇ ਜਿਹੜੇ ਗਾਇਕ ਆਏ ਸੀਗੇ ਉਹ ਕਾਫੀ ਅੱਛਾ ਗਾ ਗਏ ਸੀਗੇ, ਔਰ ਮੈਨੂੰ ਘਬਰਾਹਟ ਦੇ ਵਿੱਚ ਇਹ ਹੋ ਗਿਆ ਸੀਗਾ ਕਿ ਵੀ ਮੈਂ ਹੁਣ ਮੈਂ ਗਾ ਪਾਊਂਗਾ ਜਾਂ ਨਹੀਂ ਗਾ ਪਾਊਂਗਾ। ਮੈਨੂੰ ਕਾਫੀ ਘਬਰਾਹਟ ਹੋ ਰਹੀ ਸੀ, ਈਵਨ ਕਿ ਮੇਰਾ ਮਾਈਕ ਵੀ ਬੰਦ ਹੋ ਗਿਆ ਸੀ ਉਸ ਵੇਲੇ। ਮੈਂ ਸਮਝ ਨਹੀਂ ਆ ਰਹੀ ਸੀ ਮੈਂ ਕਿਆ ਕਿਆ ਕਰਾਂ ਕਿਆ ਕਰਾਂ, ਬਟ ਹੋਪਫੁਲੀ ਬਾਈ ਗੋਡ ਗ੍ਰੇਸ ਮੈਨੂੰ ਇਹ ਅੱਛਾ ਮੌਕਾ ਮਿਲ ਗਿਆ ਕਿ ਬਾਈ ਸਭ ਕੁਝ ਸਹੀ ਚੱਲ ਪਿਆ ਉਸ ਵੇਲੇ, ਐਂਡ ਕਾਫੀ ਅੱਛਾ ਲੱਗਿਆ ਮੈਨੂੰ ਉਹ ਗਾ ਕੇ। ਔਰ ਜਿਹੜਾ ਕੌਨਫੀਡੈਂਸ ਹੈ ਉਹ ਹੌਲੀ ਹੌਲੀ ਹੌਲੀ ਹੌਲੀ ਕਰਕੇ ਬਿਲਡਅਪ ਹੁੰਦਾ ਗਿਆ, ਤਾਂ ਕਿ ਫਿਰ ਔਰ ਮੈਂ ਇਸ ਦੇ ਵਿੱਚ ਮੈਂ ਥਰਡ ਪ੍ਰਾਈਜ਼ ਵੀ ਲੈ ਕੇ ਆਇਆ ਗਾ
0: अच्छा
1: ਏਦਾਂ ਕਰਦੇ ਕਰਦੇ।
0: जी।
1: ਜੀ
0: ते गिदान जी, जिस तरह क्लासिकल म्यूजिक दी जदों भी जिक्र हुंदा है तां तुसी पहला ये भी दस्या ना कि तुहाडे अपने जो टीचर ने वो भी पटियाला घराना दे नाल ताल्लुक रखते हैं, ते पटियाला घराना ना कि सिर्फ हिंदुस्तान बल्कि विश्व पद्धर दे उत्ते बहुत ज़्यादा शोहरत है जो उसने हासिल की, और बहुत सारे नवे नवे राग ने जिहड़े वो दुनिया नूं क्लासिकल म्यूजिक दे विच इंट्रोड्यूस करवाए। तां सानूं थोड़ा जिहा पटियाला घराना दे जिहड़े उस्ताद थे उहनां दे बारे दस्सो कि तुहाडे फेवरेट उस्ताद कौन रहे?
1: जी मेरे सब तो फेवरेट है उस्ताद बड़े गुलाम अली खान से। जी
0: जी, तो इस दी की खास वजह रही कि गुलाम अली खान साहब जेड़े तो इन्ने पसंद रहे?
1: ਉਹਨਾਂ ਦੀ ਜਿਹੜੀ ਗਾਇਕੀ ਸੀ ਉਹਦੇ ਵਿੱਚ ਕਾਫੀ ਜ਼ਿਆਦਾ ਮਿਠਾਸ ਸੀ, ਔਰ ਉਹਨਾਂ ਦੀ ਕਾਫੀ ਖੁੱਲੀ ਆਵਾਜ਼ ਸੀ। ਜਦ ਉਹ ਤਾਨਾ ਲੈਂਦੇ ਸੀਗੇ ਬਿਲਕੁਲ ਤੇਜ਼ ਤਾਨਾ ਲੈਂਦੇ ਸੀਗੇ, ਤਾਂ ਅੱਜ ਦੇ ਟਾਈਮ ਦੇ ਵਿੱਚ ਉਸ ਚੀਜ਼ ਨੂੰ ਬਹੁਤ ਸਮਝਣਾ ਬਹੁਤ ਡਿਫਿਕਲਟ ਹੈ, ਬਟ ਕੋਸ਼ਿਸ਼ ਇਹੀ ਹੁੰਦੀ ਹੈ ਕਿ ਬਈ ਉਸਨੂੰ ਸਮਝਿਆ ਜਾਵੇ, ਉਸਨੂੰ ਪੇਸ਼ ਕੀਤਾ ਜਾਵੇ ਜਾਂ ਫਿਰ ਉਸਨੂੰ ਸਿੱਖਿਆ ਜਾਵੇ। ਤੇ ਉਹਨਾਂ ਦੀ ਜਿਹੜੀ ਗਾਇਕੀ ਲਚਕਦਾਰ ਗਾਇਕੀ ਹੁੰਦੀ ਸੀਗੀ, ਬੋਲ ਬਨਾਸ ਪੰਜਾਬੀ ਲੋਕ ਰੰਗ, ਉਹਨਾਂ ਦਾ ਕਾਫੀ ਇਸ ਦੇ ਵਿੱਚ ਰੁਝਾਨ ਸੀਗਾ। ਸਪੈਸ਼ਲੀ ਉਹ ਜਿਹਨਾਂ ਸਪੈਸ਼ਲੀ ਉਹ ਟੁਮਰੀ ਗਾਇਕੀ ਜ਼ਿਆਦਾ ਗਾਉਂਦੇ ਸੀਗੇ, ਤਾਂ ਉਸਦੇ ਵਿੱਚ ਵੀ ਕਾਫੀ ਜ਼ਿਆਦਾ ਉਹਨਾਂ ਦਾ ਰੁਝਾਨ ਸੀਗਾ।
0: जी,
1: ਬਿਲਕੁਲ
0: जिस तरह तुमने ठुमरी का जिक्र किया तो इस तरीके नाल ही ख्याल हुंदा, छोटा ख्याल हुंदा, अगर ख्याल दे अंदर तुसी कुछ पेश करना चाहो श्रोतिया अग्गे तां?
1: ਜੀ ਖਿਆਲ ਗਾਇਕੀ ਦੇ ਵਿੱਚ ਇੱਕ ਵਿਮਪਲਾਸੀ ਰਾਗ ਹੈਗਾ,
0: जी

जी दोस्तों, आज तारीख है 18 मई, और अज का बड़ा दिन खास है क्योंकि अज इंटरनेशनल म्यूजियम डे है। एक अजिहा दिन जो सानू साडी विरासत दे नाल जोड़दा है, कला दे नाल जोड़दा है, ते साडे इतिहास दे नाल जोड़दा है, जिसने अज तक इंसानियत दा वजूद है जिहड़ा उसनू बरकरार रख्या होया है। दोस्तों, म्यूजियम दे विच बेसिकली की हुंदा है कि जिहड़ियां पुरानियां चीज़ां हुंदियां ने उहनां दा संग्रह हुंदा है, उसनू संभाल के रख्या जांदा है, ते ओह महज कोई चीज़ां या कोई वस्तुआं नहीं हुंदियां, ਉਹ ਇਨਸਾਨੀ ਜ਼ਿੰਦਗੀ ਦਾ ਉਹ ਇਤਿਹਾਸ ਹੈ ਜਿਸ 'ਤੇ ਇਨਸਾਨ ਗੌਰਵ ਕਰਦਾ ਹੈ, ਜਿਸ ਤੋਂ ਬਹੁਤ ਕੁਝ ਸਿੱਖਦਾ ਹੈ, ਜਿਸ ਤੋਂ ਬਹੁਤ ਕੁਝ ਜਾਣਦਾ ਹੈ, ਜੋ ਉਸਨੂੰ ਭਵਿੱਖ ਦੇ ਵਿੱਚ ਬਹੁਤ ਜ਼ਿਆਦਾ ਕੰਮ ਆਉਂਦਾ ਹੈ। ਫਿਰ ਚਾਹੇ ਉਹ ਕੋਈ ਕਲਾ ਦੇ ਨਾਲ ਜੁੜੀ ਹੋਈ ਚੀਜ਼ ਹੋਵੇ, ਜਾਂ ਫਿਰ ਕਿਸੇ ਡਾਇਨੈਸਟੀ ਦੇ ਨਾਲ, ਕਿਸੇ ਰਾਜ ਦੇ ਨਾਲ ਜੁੜੀ ਹੋਈ ਚੀਜ਼ ਹੋਵੇ, ਜਾਂ ਫਿਰ ਜਿਸ ਤਰ੍ਹਾਂ ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚ ਪਾਰਟੀਸ਼ਨ ਦੇ ਨਾਲ ਰਿਲੇਟਡ ਹੈ ਸਾਡਾ ਮਿਊਜ਼ੀਅਮ, ਉਸ ਤਰ੍ਹਾਂ ਦਾ ਮਿਊਜ਼ੀਅਮ ਹੋਵੇ। ਅਤੇ ਦੋਸਤੋ, ਇਹਨਾਂ ਮਿਊਜ਼ੀਅਮ ਦੀਆਂ ਸਾਡੀ ਜ਼ਿੰਦਗੀ ਦੇ ਵਿੱਚ ਬੜਾ ਹੀ ਅਹਿਮ ਯੋਗਦਾਨ ਹੈ। ਇਨਸਾਨੀ ਵਜੂਦ ਨੂੰ ਇੱਥੇ ਤੱਕ ਪਹੁੰਚਾਉਣ ਦੇ ਲਈ ਕਿੰਨੀਆਂ ਸਾਰੀਆਂ ਮੁਸ਼ਕਲਾਂ, ਕਿੰਨੀਆਂ ਸਾਰੀਆਂ ਜਿਹੜੇ ਕਹਿ ਸਕਦੇ ਹਾਂ ਕਿ ਵਕਤ ਚੇਂਜ ਹੋਏ, ਉਹ ਸਾਰੇ ਕਿਸ ਤਰ੍ਹਾਂ ਇਨਸਾਨ ਦੇ ਉੱਪਰ ਦੀ ਉਹਦੀ ਜ਼ਿੰਦਗੀ ਦੇ ਵਿੱਚ ਦੀ ਗੁਜ਼ਰੇ, ਉਹ ਸਭ ਦਾ ਇਤਿਹਾਸ ਸਾਨੂੰ ਇਹਨਾਂ ਮਿਊਜ਼ੀਅਮਸ ਤੋਂ ਮਿਲਦਾ। ਤਾਂ ਬੜੀ ਅੱਛੀ ਚੀਜ਼ ਹੈ ਅਗਰ ਅਸੀਂ ਆਪਣੇ ਬੱਚਿਆਂ ਨੂੰ, ਆਪਣੇ ਮਾਤਾ ਪਿਤਾ ਦੇ ਨਾਲ ਜਾਂ ਆਪਣੇ ਦੋਸਤਾਂ ਦੇ ਨਾਲ ਇਹਨਾਂ ਵਿੱਚ ਵਿਜ਼ਿਟ ਕਰੀਏ, ਉਹ ਤੋਂ ਕੁਝ ਸਿੱਖੀਏ, ਅਤੇ ਸਿੱਖ ਕੇ ਉਸਨੂੰ ਆਪਣੀ ਜ਼ਿੰਦਗੀ ਦੇ ਅੰਦਰ ਜ਼ਰੂਰ ਪਹੁੰਚਾਈਏ। ਦੋਸਤੋ, ਇੱਕ ਬੜਾ ਹੈਰਾਨ ਕਰਨ ਵਾਲਾ ਅੰਕੜਾ ਹੈ ਕਿ ਦੁਨੀਆ ਭਰ ਦੇ 158 ਮੁਲਕਾਂ ਦੇ ਵਿੱਚ 95,000 ਤੋਂ ਜ਼ਿਆਦਾ ਨੇ ਜਿਹੜੀਆਂ ਮਿਊਜ਼ੀਅਮ ਇਸ ਵਕਤ ਮੌਜੂਦ ਨੇ, ਅਤੇ ਹਰ ਸਾਲ ਇਸ ਦੇ ਵਿੱਚ ਲੱਖਾਂ ਦੀ ਤਾਦਾਦ ਦੇ ਵਿੱਚ ਹੈ ਜਿਹੜੇ ਵਿਜ਼ਟਰਸ ਆਉਂਦੇ ਨੇ, ਅਤੇ ਇਸ ਤੋਂ ਫੈਜ਼ਯਾਬ ਹੁੰਦੇ ਨੇ, ਇਸ ਤੋਂ ਕੁਝ ਨਾ ਕੁਝ ਸਿੱਖਦੇ ਨੇ। ਅਤੇ ਦੋਸਤੋ, ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਮਿਊਜ਼ੀਅਮਸ ਨੇ ਜਿਨ੍ਹਾਂ ਦੇ ਵਿੱਚੋਂ ਬੜੀ ਖਾਸ ਹੈ ਵਿਰਾਸਤ-ਏ-ਖਾਲਸਾ, ਜੋ ਏਸ਼ੀਆ ਦੀ ਸਭ ਤੋਂ ਵੱਧ ਦੇਖੀ ਜਾਣ ਵਾਲੀ ਮਿਊਜ਼ੀਅਮ ਹੈ, ਜਿੱਥੇ ਇੱਕ ਦਿਨ ਦੇ ਵਿੱਚ ਰਿਕਾਰਡ ਦੇ ਮੁਤਾਬਿਕ 20,000 ਤੋਂ ਵੱਧ ਸੈਲਾਨੀ ਆਉਂਦੇ ਨੇ। ਅਤੇ ਇਸ ਤਰੀਕੇ ਦੀਆਂ ਜਿਹੜੀਆਂ ਮਿਊਜ਼ੀਅਮਸ ਨੇ ਉਹਨਾਂ ਦੇ ਵਿੱਚ ਜ਼ਰੂਰ ਵਿਜ਼ਿਟ ਕਰਨਾ ਚਾਹੀਦਾ ਹੈ। ਅਤੇ ਇਸੇ ਜਾਣਕਾਰੀ ਦੇ ਨਾਲ ਦੋਸਤੋ, ਮੈਨੂੰ ਇਸ਼ਫਾਕ ਅਲੀ ਨੂੰ ਅੱਜ ਦਾ ਪ੍ਰੋਗਰਾਮ ਵਿਪਕਿਓਰ ਖਤਮ ਕਰਨ ਦੇ ਦਿਓ ਆਗਿਆ, ਅਤੇ ਤੁਸੀਂ ਆਨੰਦ ਮਾਣੋ ਇਸ ਆਖਰੀ ਗੀਤ ਦਾ।

ਤੁਸਟਨ ਕੀਤਾ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ ਐਫ ਐਮ ਬੈਂਡ 100.2 ਮੈਗਾਹਰਟਸ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ। ਇਸ ਵੇਲੇ ਸ਼ਾਮ ਦੇ 7 ਵਜੇ ਨੇ ਇਸ ਵਕਤ ਦੀਆਂ ਨਿਊਜ਼ ਹੈਡਲਾਈਨਸ।

ਪ੍ਰਧਾਨਮੰਤਰੀ ਨਰੇਂਦਰ ਮੋਦੀ ਪੰਜ ਦੇਸ਼ਾਂ ਦੇ ਦੌਰੇ ਤੇ ਚੌਥੇ ਪੜਾਅ ਤੇ ਅੱਜ ਨਾਰਵੇ ਦੇ ਓਸਲੋ ਪਹੁੰਚੇ। ਰੱਖਿਆ ਮੰਤਰੀ ਰਾਜਨਾਥ ਸਿੰਘ ਵੀਅਤਨਾਮ ਅਤੇ ਦੱਖਣੀ ਕੋਰੀਆ ਦੇ ਦੌਰੇ ਤੇ ਰਵਾਨਾ। ਕੇਰਲਮ ਵਿਚ ਸੀਨੀਅਰ ਕਾਂਗਰਸੀ ਨੇਤਾ ਵੀ ਡੀ ਸਤਸਨ ਨੇ ਅੱਜ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਪੰਜਾਬ ਵਿਚ 26 ਮਈ ਨੂੰ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਲਈ 10,809 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਜ਼ਿਲ੍ਹੇ ਵਿਚ ਇਕ ਸੜਕ ਹਾਦਸੇ ਵਿਚ 9 ਲੋਕਾਂ ਦੀ ਮੌਤ ਹੋ ਗਈ। ਲੁਧਿਆਣਾ ਪੁਲਿਸ ਨੇ ਉੱਤਰੀ ਭਾਰਤ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਸਾਈਬਰ ਧੋਖਾਧੜੀ ਸਿੰਡੀਕੇਟ ਨਾਲ ਸੰਬੰਧਿਤ ਮਾਮਲੇ ਵਿਚ ਕੁਝ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਕੀਤੀਆਂ ਨੇ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਨਸ਼ੀਲੇ ਪਦਾਰਥਾਂ ਅਤੇ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮੋਡਿਊਲ ਦੇ ਇਕ ਮੈਂਬਰ ਨੂੰ 7 ਆਧੁਨਿਕ ਪਿਸਤੌਲਾਂ ਅਤੇ 2 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਬੀਤੇ ਕੱਲ੍ਹ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੀ ਜਨਮ ਸ਼ਤਾਬਦੀ ਸਮਾਰੋਹ ਦੌਰਾਨ ਨਾਭਾ ਵਿਖੇ ਕਰਵਾਏ ਸਮਾਗਮ ਵਿਚ ਸ਼ਾਮਲ ਹੋਏ। ਮੌਸਮ ਵਿਭਾਗ ਵੱਲੋਂ ਪੰਜਾਬ ਅਤੇ ਹਰਿਆਣਾ ਵਿਚ ਕਈ ਥਾਵਾਂ ਤੇ ਅੱਜ ਤੇ ਭਲਕੇ 20 ਤੋਂ 23 ਮਈ ਤੱਕ ਜ਼ਬਰਦਸਤ ਗਰਮੀ ਪੈਣ ਦਾ ਯੈਲੋ ਅਲਰਟ ਜਾਰੀ ਕੀਤਾ ਗਿਐ ਅਤੇ ਲੋਕਾਂ ਨੂੰ ਆਪਣੇ ਬਚਾਅ ਲਈ ਚੌਕਸ ਰਹਿਣ ਦੀ ਅਪੀਲ ਕੀਤੀ ਗਈ ਏ। ਇਸ ਸਨ ਸ਼ਾਮ 7 ਵਜੇ ਦੀਆਂ ਨਿਊਜ਼ ਹੈਡਲਾਈਨਸ। ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਏ। ਹੁਣ ਪੇਸ਼ ਭਗਤੀ ਸੰਗੀਤ ਦਾ ਪ੍ਰੋਗਰਾਮ ਬੰਦਗੀ।

ਸ਼ਬਦ ਤੁਸੀਂ ਸਰਵਣ ਕਰ ਰਹੇ ਸੋ ਰਾਗੀ ਸਨ ਭਾਈ ਹਰਜਿੰਦਰ ਸਿੰਘ ਅਤੇ ਇਹ ਰਾਗੀ ਜਥਾ। ਪ੍ਰੋਗਰਾਮ ਬੰਦਗੀ 'ਚ ਇੱਕ ਹੋਰ ਸ਼ਬਦ ਸਰਵਣ ਕਰਦੇ ਹਾਂ। ਗਾਇਨ ਕੀਤਾ ਹੋਇਆ ਭਾਈ ਬਖਸ਼ੀਸ਼ ਸਿੰਘ ਅਤੇ ਰਾਗੀ ਜਥੇ ਵੱਲੋਂ।

ਸ਼ਿਵ ਗੁਣਗਾਣ ਲਈ ਇਹ ਆਵਾਜ਼ਾਂ ਸਨ ਵਿਪਿਨ ਸਚਦੇਵਾ ਅਤੇ ਸਾਥੀਆਂ ਦੀਆਂ। ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸ਼ਾਮ ਦੇ 7:30 ਹੋਣ ਵਾਲੇ ਨੇ। ਵੇਲਾ ਹੁੰਦਾ ਹੈ ਪੰਜਾਬੀ 'ਚ ਖ਼ਬਰਾਂ ਦਾ ਸਾਡੇ ਜਲੰਧਰ ਕੇਂਦਰ ਤੋਂ। ਕੁਝ ਪਲ ਇੰਤਜ਼ਾਰ ਕਰੋ।

નમસ્કાર, એ આકાશવાણી છે. ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ. ਪਹਿਲਾਂ ਖਾਸ ਖਬਰਾਂ. ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨਾਰਵੇ ਦੇ ਪ੍ਰਧਾਨ ਮੰਤਰੀ ਜੋਨਸ ਗਹਿਰਸਟੋਰਟ ਨੇ ਓਸਲੋ ਵਿੱਚ ਵਫਦ ਪੱਧਰੀ ਗੱਲਬਾਤ ਕੀਤੀ. ਗੱਲਬਾਤ ਦੌਰਾਨ ਦੋਵਾਂ ਨੇਤਾਵਾਂ ਨੇ ਦੁਵੱਲੇ ਸਬੰਧਾਂ ਦੇ ਸਮੁੱਚੇ ਪਹਿਲੂਆਂ ਦੀ ਸਮੀਖਿਆ ਕੀਤੀ ਹੈ. ਪ੍ਰਧਾਨ ਮੰਤਰੀ ਆਪਣੇ ਪੰਜ ਦੇਸ਼ਾਂ ਦੇ ਦੌਰੇ ਦੇ ਆਖਰੀ ਪੜਾਅ 'ਚ ਕੱਲ੍ਹ ਇਟਲੀ ਦੇ ਦੋ ਦਿਨਾਂ ਦੌਰੇ 'ਤੇ ਰੋਮ ਪਹੁੰਚਣਗੇ. ਸੀਨੀਅਰ ਕਾਂਗਰਸੀ ਨੇਤਾ ਵੀ ਡੀ ਸਤੀਸ਼ਨ ਨੇ ਅੱਜ ਕੇਰਲਮ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ. ਉਹਨਾਂ ਨਾਲ 20 ਹੋਰ ਮੰਤਰੀਆਂ ਨੂੰ ਵੀ ਸਹੁੰ ਚੁਕਾਈ ਗਈ. ਕੇਂਦਰੀ ਜਾਂਚ ਬਿਊਰੋ CBI ਨੇ ਨੀਟ ਪ੍ਰੀਖਿਆ ਪੇਪਰ ਲੀਕ ਮਾਮਲੇ ਵਿੱਚ ਹੁਣ ਤੱਕ 10 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਪੰਜਾਬ ਸਮੇਤ ਉੱਤਰੀ ਭਾਰਤ ਜ਼ਬਰਦਸਤ ਗਰਮੀ ਦੀ ਮਾਰ ਹੇਠ ਹੈ. ਹੁਣ ਖਬਰਾਂ ਵਿਸਥਾਰ ਨਾਲ. ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨਾਰਵੇ ਦੇ ਪ੍ਰਧਾਨ ਮੰਤਰੀ ਜੋਨਸ ਗਹਿਰਸਟੋਰ

0: ਨੇ ਉਸ ਵਿੱਚ ਸੀਮਤ ਅਤੇ ਵਫ਼ਦ ਪੱਧਰੀ ਗੱਲਬਾਤ ਕੀਤੀ ਹੈ। ਦੋਵੇਂ ਨੇਤਾ ਭਾਰਤ ਨਾਰਵੇ ਸਬੰਧਾਂ ਨੂੰ ਇੱਕ ਗ੍ਰੀਨ ਰਣਨੀਤਿਕ ਭਾਈਵਾਲੀ ਤੱਕ ਵਧਾਉਣ ਲਈ ਸਹਿਮਤ ਹੋਏ ਨੇ। ਇਹ ਸਾਫ਼ ਸੁਥਰੀ ਊਰਜਾ, ਬਲੂ ਅਰਥਵਿਵਸਥਾ ਅਤੇ ਹਰਿਤ ਬਾਜ਼ਾਰ ਦੇ ਖੇਤਰਾਂ ਵਿੱਚ ਸਹਿਯੋਗ ਵਧਾਉਣ ਵਾਲਾ ਇੱਕ ਮਹੱਤਵਪੂਰਨ ਮੀਲ ਪੱਥਰ ਹੈ। ਗੱਲਬਾਤ ਦੌਰਾਨ ਨੇਤਾਵਾਂ ਨੇ ਦੋਵੇਂ ਸਬੰਧਾਂ ਦੇ ਸਮੁੱਚੇ ਪਹਿਲੂਆਂ ਦੀ ਸਮੀਖਿਆ ਕੀਤੀ ਅਤੇ ਵਪਾਰ ਅਤੇ ਨਿਵੇਸ਼, ਬਲੂ ਇਕੋਨਮੀ, ਸਰਕੂਲਰ ਅਰਥਵਿਵਸਥਾ, ਨਵਿਆਉਣ ਯੋਗ ਊਰਜਾ, ਸਿੱਖਿਆ, ਵਿਗਿਆਨ ਅਤੇ ਤਕਨਾਲੋਜੀ, ਆਰਟੀਫਿਸ਼ੀਅਲ ਇੰਟੈਲੀਜੈਂਸ, ਪੁਲਾੜ ਅਤੇ ਆਰਕਟਿਕ ਖੇਤਰ ਸਮੇਤ ਵੱਖ ਵੱਖ ਖੇਤਰਾਂ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ 'ਤੇ ਸਹਿਮਤ ਹੋਏ। ਦੋਹਾਂ ਨੇਤਾਵਾਂ ਨੇ ਭਾਰਤ EFTA ਵਪਾਰ ਅਤੇ ਆਰਥਿਕ ਭਾਈਵਾਲੀ ਸਮਝੌਤੇ ਤੋਂ ਪੈਦਾ ਹੋਣ ਵਾਲੇ ਵਿਸ਼ਾਲ ਮੌਕਿਆਂ ਦਾ ਵੀ ਜ਼ਿਕਰ ਕੀਤਾ।
1: भारत और यूरोप अपने संबंधों के एक नए स्वर्णिम युग में प्रवेश कर रहे हैं। पिछले वर्ष भारत और यूरोपियन फ्री ट्रेड एसोसिएशन के एक ऐतिहासिक ट्रेड एंड इकोनॉमिक पार्टनरशिप एग्रीमेंट लागू किया। यह एग्रीमेंट भारत और नॉर्वे के बीच शेयर्ड प्रोग्रेस और प्रॉस्पेरिटी सुनिश्चित करने का ब्लूप्रिंट है। इस एग्रीमेंट में अगले 15 वर्ष में भारत में $100 बिलियन इन्वेस्टमेंट और 1 मिलियन जॉब्स क्रिएट करने का लक्ष्य है।
0: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਦਾ ਪਿਛਲੇ ਸਾਲ ਨਾਰਵੇ ਦਾ ਦੌਰਾ ਕਰਨ ਦਾ ਪ੍ਰੋਗਰਾਮ ਸੀ, ਪਰ ਪਹਿਲਗਾਮ ਵਿਚ ਹੋਏ ਦਹਿਸ਼ਤਗਰਦ ਹਮਲੇ ਕਾਰਨ ਇਸ ਨੂੰ ਮੁਲਤਵੀ ਕਰਨਾ ਪਿਆ। ਉਨ੍ਹਾਂ ਨੇ ਉਸ ਮੁਸ਼ਕਲ ਸਮੇਂ ਦੌਰਾਨ ਦਹਿਸ਼ਤਗਰਦੀ ਵਿਰੁੱਧ ਭਾਰਤ ਦੇ ਨਾਲ ਮਜ਼ਬੂਤੀ ਨਾਲ ਖੜੇ ਹੋਣ ਲਈ ਨਾਰਵੇ ਦਾ ਧੰਨਵਾਦ ਕੀਤਾ ਅਤੇ ਇਸ ਨੂੰ ਸੱਚੀ ਦੋਸਤੀ ਦਾ ਪ੍ਰਤੀਕ ਦਸਿਆ।
1: मैं पिछले वर्ष नॉर्वे आने वाला था, लेकिन पहलगाम में हुए आतंकी हमले के कारण वह यात्रा स्थगित करनी पड़ी। उस कठिन समय में नॉर्वे ने आतंकवाद के विरुद्ध भारत के साथ मजबूती से खड़े होकर सच्ची मित्रता का परिचय दिया। आज जब मैं नॉर्वे आया हूं, तो मैं इस सॉलिडेरिटी के लिए हृदय से आभार व्यक्त करता हूं।
0: ਸ੍ਰੀ ਮੋਦੀ ਨੇ ਉਭਰ ਰਹੀਆਂ ਵਿਸ਼ਵ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਵਿਸ਼ਵ ਸੰਸਥਾਵਾਂ ਵਿਚ ਸੁਧਾਰ ਦੀ ਲੋੜ ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਅਤੇ ਨਾਰਵੇ ਦਹਿਸ਼ਤਗਰਦੀ ਦੇ ਸਾਰੇ ਰੂਪਾਂ ਅਤੇ ਪ੍ਰਗਟਾਵੇ ਨੂੰ ਖਤਮ ਕਰਨ ਲਈ ਦ੍ਰਿੜਤਾ ਨਾਲ ਵਚਨਬੱਧ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ 5 ਦੇਸ਼ਾਂ ਦੇ ਦੌਰੇ ਦੇ ਆਖਰੀ ਪੜਾਅ ਵਿਚ ਕੱਲ੍ਹ ਇਟਲੀ ਦੇ 2 ਦਿਨਾਂ ਦੌਰੇ ਤੇ ਰੋਮ ਪਹੁੰਚਣਗੇ। ਇਹ ਦੌਰਾ ਇਟਲੀ ਦੇ ਪ੍ਰਧਾਨ ਮੰਤਰੀ ਜੋਰਜੀਆ ਮੇਲੋਨੀ ਦੇ ਸੱਦੇ ਤੇ ਹੋ ਰਿਹਾ ਹੈ। ਸ੍ਰੀ ਮੋਦੀ ਪ੍ਰਧਾਨ ਮੰਤਰੀ ਮੇਲੋਨੀ ਨਾਲ ਦੁਵੱਲੀ ਗੱਲਬਾਤ ਕਰਨਗੇ। ਉਹ ਇਟਲੀ ਦੇ ਰਾਸ਼ਟਰਪਤੀ ਸਰਜੀਓ ਮੈਟਾਰੇਲਾ ਨਾਲ ਵੀ ਗੱਲਬਾਤ ਕਰਨਗੇ। ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਦੁਪਹਿਰ ਬਾਅਦ ਵੀਅਤਨਾਮ ਦੀ ਰਾਜਧਾਨੀ ਹਨੋਈ ਪਹੁੰਚੇ। ਉਹ ਅੱਜ ਤੋਂ ਵੀਅਤਨਾਮ ਅਤੇ ਦੱਖਣੀ ਕੋਰੀਆ ਦੇ ਦੌਰੇ ਤੇ ਨੇ। ਇੱਕ ਸੋਸ਼ਲ ਮੀਡੀਆ ਪੋਸਟ ਵਿਚ ਰੱਖਿਆ ਮੰਤਰੀ ਨੇ ਦੋਹਾਂ ਦੇਸ਼ਾਂ ਨਾਲ ਦੁਵੱਲੇ ਸਬੰਧਾਂ ਨੂੰ ਹੋਰ ਵਧਾਉਣ ਦੀ ਉਮੀਦ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਮੁੱਖ ਜ਼ੋਰ ਰਣਨੀਤਿਕ ਸਹਿਯੋਗ ਵਧਾਉਣ, ਰੱਖਿਆ ਉਦਯੋਗਿਕ ਭਾਈਵਾਲੀ ਅਤੇ ਸਮੁੰਦਰੀ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਹਿੰਦ ਪ੍ਰਸ਼ਾਂਤ ਖੇਤਰ ਵਿਚ ਸ਼ਾਂਤੀ ਅਤੇ ਸਥਿਰਤਾ ਨੂੰ ਉਤਸ਼ਾਹਿਤ ਕਰਨ ਤੇ ਹੋਏਗਾ। ਸੀਨੀਅਰ ਕਾਂਗਰਸੀ ਨੇਤਾ VD ਸਤੀਸ਼ਨ ਨੇ ਅੱਜ ਤਿਰੁਵਨੰਤਪੁਰਮ ਵਿਚ ਕੇਰਲਮ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਰਾਜਪਾਲ ਰਜਿੰਦਰ ਵਿਸ਼ਵਨਾਥ ਅਰਲੇਕਰ ਨੇ UDF ਸਰਕਾਰ ਦੇ 20 ਨਵੇਂ ਮੰਤਰੀਆਂ ਨੂੰ ਵੀ ਸਹੁੰ ਚੁਕਾਈ। ਨਵੀਂ ਕੈਬਨਿਟ 'ਚ 16 ਮੈਂਬਰ ਪਹਿਲੀ ਵਾਰ ਮੰਤਰੀ ਬਣੇ ਨੇ। ਇਨ੍ਹਾਂ ਵਿਚ ਕਾਂਗਰਸ ਪਾਰਟੀ ਦੇ 11 ਅਤੇ ਇੰਡੀਅਨ ਯੂਨੀਅਨ ਮੁਸਲਿਮ ਲੀਗ ਦੇ 5 ਮੰਤਰੀ ਸ਼ਾਮਲ ਨੇ। ਨਵੀਂ ਸਰਕਾਰ ਵਿਚ ਸ਼ਾਮਲ ਸੀਨੀਅਰ ਨੇਤਾਵਾਂ ਵਿਚ ਸਾਬਕਾ ਸੂਬਾ ਕਾਂਗਰਸ ਪ੍ਰਧਾਨ ਰਮੇਸ਼ ਚੇਨੀਥਲਾ, ਮੌਜੂਦਾ ਸੂਬਾ ਕਾਂਗਰਸ ਪ੍ਰਧਾਨ ਸੰਨੀ ਜੋਸਫ, ਕੇ ਮੁਰਲੀਧਰਨ ਅਤੇ ਇੰਡੀਅਨ ਯੂਨੀਅਨ ਮੁਸਲਿਮ ਲੀਗ ਦੇ ਨੇਤਾ PK ਕੁਨਾਲੀਕੁੱਟੀ ਸ਼ਾਮਲ ਨੇ। ਸਹੁੰ ਚੁੱਕ ਸਮਾਗਮ ਤੋਂ ਬਾਅਦ ਨਵੀਂ ਸਰਕਾਰ ਨੇ ਆਪਣੀ ਪਹਿਲੀ ਮੀਟਿੰਗ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ VD ਸਤੀਸ਼ਨ ਨੂੰ ਕੇਰਲਮ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੇ ਵਧਾਈ ਦਿੱਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਨਵੀਂ ਸਰਕਾਰ ਨੂੰ ਰਾਜ ਦੇ ਲੋਕਾਂ ਦੀਆਂ ਆਸਾਂ ਮੰਗਾਂ ਨੂੰ ਪੂਰਾ ਕਰਨ ਵਿਚ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੰਦੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNewsਜਲੰਧਰ। ਕੇਂਦਰੀ ਜਾਂਚ ਬਿਊਰੋ CBI ਨੇ ਨੀਟ ਪ੍ਰੀਖਿਆ ਪੇਪਰ ਲੀਕ ਮਾਮਲੇ ਵਿਚ ਹੁਣ ਤੱਕ ਦਿੱਲੀ, ਜੈਪੁਰ, ਗੁਰੂਗ੍ਰਾਮ, ਨਾਸਿਕ, ਪੁਣੇ, ਲਾਤੂਰ ਅਤੇ ਅਹਿਲਿਆ ਨਗਰ ਤੋਂ 10 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪਿਛਲੇ 24 ਘੰਟਿਆਂ ਵਿਚ CBI ਨੇ 5 ਥਾਵਾਂ ਤੇ ਤਲਾਸ਼ੀ ਲਈ ਅਤੇ ਕਈ ਇਤਰਾਜ਼ਯੋਗ ਦਸਤਾਵੇਜ਼, ਲੈਪਟਾਪ ਅਤੇ ਮੋਬਾਈਲ ਫੋਨ ਜ਼ਬਤ ਕੀਤੇ ਨੇ। ਹੁਣ ਤੱਕ ਦੀ ਜਾਂਚ ਵਿਚ ਪ੍ਰੀਖਿਆ ਲਈ ਜਾਰੀ ਕੀਤੇ ਗਏ ਰਸਾਇਣ ਅਤੇ ਜੀਵ ਵਿਗਿਆਨ ਪ੍ਰਸ਼ਨ ਪੱਤਰਾਂ ਦੇ ਅਸਲ ਸਰੋਤ ਦਾ ਖੁਲਾਸਾ ਹੋਇਆ ਹੈ। ਪ੍ਰਸ਼ਨ ਪੱਤਰ ਲੀਕ ਹੋਣ ਦੇ ਦੋਸ਼ਾਂ ਤੋਂ ਬਾਅਦ ਪ੍ਰੀਖਿਆ ਰੱਦ ਕਰ ਦਿੱਤੀ ਗਈ ਸੀ। ਜਾਂਚ ਏਜੰਸੀ ਨੇ RCC ਕੋਚਿੰਗ ਇੰਸਟੀਚਿਊਟ ਦੇ ਮਾਲਕ ਪ੍ਰੋਫੈਸਰ ਸ਼ਿਵਰਾਜ ਮੋਟਗਾਂਵਕਰ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਕਿ ਨੀਟ ਅੰਡਰ ਗ੍ਰੈਜੂਏਟ ਪ੍ਰੀਖਿਆ ਲਈ ਵਿਦਿਆਰਥੀਆਂ ਨੂੰ ਕੋਚਿੰਗ ਪ੍ਰਦਾਨ ਕਰਦਾ ਸੀ। ਐਨਫੋਰਸਮੈਂਟ ਡਾਇਰੈਕਟੋਰੇਟ ਨੇ ਆਮ ਆਦਮੀ ਪਾਰਟੀ ਦੇ ਨੇਤਾ ਦੀਪਕ ਸਿੰਗਲਾ ਨੂੰ ਇੱਕ ਕਥਿਤ ਬੈਂਕ ਧੋਖਾਧੜੀ ਦੇ

ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਹੈ। ਇਸ ਤੋਂ ਪਹਿਲਾਂ ਸਵੇਰੇ ਏਜੰਸੀ ਨੇ ਦੀਪਕ ਸਿੰਗਲਾ ਅਤੇ ਹੋਰ ਹਵਾਲਾ ਓਪਰੇਟਰਾਂ ਵਿਰੁੱਧ ਦਿੱਲੀ ਅਤੇ ਗੋਆ ਵਿੱਚ ਛਾਪੇਮਾਰੀ ਕੀਤੀ। ਦੀਪਕ ਸਿੰਗਲਾ ਅਤੇ ਦਿੱਲੀ ਅਤੇ ਗੋਆ ਵਿਚਕਾਰ ਆਮ ਆਦਮੀ ਪਾਰਟੀ ਲਈ ਫੰਡ ਟਰਾਂਸਫਰ ਕਰਨ ਦਾ ਦੋਸ਼ ਹੈ। ਇਸ ਤੋਂ ਇਲਾਵਾ ਦੀਪਕ ਸਿੰਗਲਾ ਨੇ ਕਥਿਤ ਤੌਰ 'ਤੇ ਆਪਣੇ ਰਿਸ਼ਤੇਦਾਰਾਂ ਨਾਲ ਮਿਲ ਕੇ ਓਰੀਐਂਟਲ ਬੈਂਕ ਆਫ ਕਾਮਰਸ ਨਾਲ 150 ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ ਕੀਤੀ। ਸੀਨੀਅਰ IAS ਅਧਿਕਾਰੀ ਸੌਰਵ ਵਿਜੇ ਨੇ ਅੱਜ ਭਾਰਤੀ ਵਿਲੱਖਣ ਸ਼ਨਾਖਤੀ ਅਥਾਰਟੀ UIDAI ਦੇ CEO ਵਜੋਂ ਅਹੁਦਾ ਸੰਭਾਲ ਲਿਆ ਹੈ। ਸ੍ਰੀ ਵਿਜੇ ਮਹਾਰਾਸ਼ਟਰ ਕਾਡਰ ਦੇ 1998

0: ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਅਤੇ ਸੂਬੇ ਭਰ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉੱਪਰ ਦਰਜ ਕੀਤਾ ਜਾ ਰਿਹਾ ਹੈ। ਇੱਥੇ ਸਿਰਸਾ 46.2 ਡਿਗਰੀ ਸੈਲਸੀਅਸ ਨਾਲ ਸਭ ਤੋਂ ਗਰਮ ਸਥਾਨ ਰਿਹਾ। ਆਯੁਸ਼ ਮੰਤਰਾਲੇ ਨੇ ਅੱਜ ਅੱਤ ਦੀ ਗਰਮੀ ਅਤੇ ਲੂ ਸੰਬੰਧੀ ਇੱਕ ਵਿਆਪਕ ਜਨ ਸਿਹਤ ਸਲਾਹ ਜਾਰੀ ਕੀਤੀ ਹੈ। ਇਸ ਵਿੱਚ ਕਾਫ਼ੀ ਮਾਤਰਾ ਵਿੱਚ ਪਾਣੀ ਪੀਣ, ਤੇਜ਼ ਗਰਮੀ ਦੌਰਾਨ ਸੂਰਜ ਦੇ ਸੰਪਰਕ ਤੋਂ ਬਚਣ, ਹਲਕੇ ਸੂਤੀ ਕੱਪੜੇ ਪਾਉਣ ਅਤੇ ਮੌਸਮੀ ਫਲਾਂ ਅਤੇ ਇਲੈਕਟ੍ਰੋਲਾਈਟ ਨਾਲ ਭਰਪੂਰ ਤਰਲ ਪਦਾਰਥਾਂ ਦਾ ਸੇਵਨ ਕਰਨ 'ਤੇ ਜ਼ੋਰ ਦਿੱਤਾ ਗਿਆ ਹੈ। ਲੋਕਾਂ ਨੂੰ ਚੱਕਰ ਆਉਣ, ਸਿਰਦਰਦ, ਉਲਟੀ, ਮਾਨਸਿਕ ਤਬਦੀਲੀਆਂ, ਉੱਚ ਤਾਪਮਾਨ, ਸਰੀਰ 'ਚ ਪਾਣੀ ਦੀ ਥੋੜ੍ਹ, ਦੌਰੇ ਅਤੇ ਬੇਹੋਸ਼ੀ ਵਰਗੇ ਗਰਮੀ ਨਾਲ ਸੰਬੰਧਿਤ ਸੰਕੇਤਾਂ ਪ੍ਰਤੀ ਸੁਚੇਤ ਰਹਿਣ ਦੀ ਚੇਤਾਵਨੀ ਦਿੱਤੀ ਗਈ ਹੈ। ਗੰਭੀਰ ਮਾਮਲਿਆਂ ਵਿੱਚ ਤੁਰੰਤ ਐਮਰਜੈਂਸੀ ਹੈਲਪਲਾਈਨ 108 ਅਤੇ 102 'ਤੇ ਕਾਲ ਕਰਨ ਲਈ ਕਿਹਾ ਗਿਆ ਹੈ। ਆਈਪੀਐਲ ਕ੍ਰਿਕਟ ਵਿੱਚ ਅੱਜ ਚੇਨਈ ਦੇ ਐਮਏ ਚਿਦੰਬਰਮ ਸਟੇਡੀਅਮ ਵਿੱਚ ਚੇਨਈ ਸੁਪਰ ਕਿੰਗਸ ਦਾ ਮੁਕਾਬਲਾ ਸਨਰਾਈਜ਼ਰਸ ਹੈਦਰਾਬਾਦ ਨਾਲ ਹੋ ਰਿਹਾ ਹੈ। ਚੇਨਈ ਸੁਪਰ ਕਿੰਗਸ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨਾਰਵੇ ਦੇ ਪ੍ਰਧਾਨ ਮੰਤਰੀ ਜੋਨਸ ਗਹਿਰ ਸਟੋਰ ਨੇ ਓਸਲੋ ਵਿੱਚ ਵਫਦ ਪੱਧਰੀ ਗੱਲਬਾਤ ਕੀਤੀ ਹੈ। ਗੱਲਬਾਤ ਦੌਰਾਨ ਦੋਵੇਂ ਨੇਤਾਵਾਂ ਨੇ ਦੁਵੱਲੇ ਸਬੰਧਾਂ ਦੇ ਸਮੁੱਚੇ ਪਹਿਲੂਆਂ ਦੀ ਸਮੀਖਿਆ ਕੀਤੀ। ਸ੍ਰੀ ਮੋਦੀ ਆਪਣੇ 5 ਦੇਸ਼ਾਂ ਦੇ ਦੌਰੇ ਦੇ ਆਖਰੀ ਪੜਾਅ 'ਚ ਕੱਲ੍ਹ ਇਟਲੀ ਦੇ 2 ਦਿਨਾਂ ਦੌਰੇ 'ਤੇ ਰੋਮ ਪਹੁੰਚਣਗੇ। ਸੀਨੀਅਰ ਕਾਂਗਰਸੀ ਨੇਤਾ ਵੀਡੀ ਸਤੀਸ਼ਨ ਨੇ ਅੱਜ ਕੇਰਲਮ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਕੇਂਦਰੀ ਜਾਂਚ ਬਿਊਰੋ CBI ਨੇ ਨੀਟ ਪ੍ਰੀਖਿਆ ਪੇਪਰ ਲੀਕ ਮਾਮਲੇ ਵਿੱਚ ਹੁਣ ਤੱਕ 10 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਅਤੇ ਪੰਜਾਬ ਸਮੇਤ ਉੱਤਰੀ ਭਾਰਤ ਜ਼ਬਰਦਸਤ ਗਰਮੀ ਦੀ ਮਾਰ ਹੇਠ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਬੁਲੇਟਿਨ ਭਾਲ ਕੇ ਸਵੇਰੇ 8:30 'ਤੇ ਹੋਏਗਾ। ਨਮਸਕਾਰ।
1: ਤੁਸੀਂ ਇਸ ਵੇਲੇ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ FM ਬੈਂਡ 100.2 ਮੈਗਾਹਰਟਜ਼ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਸ਼ਾਮ ਦੇ 7:40 ਹੋਏ ਨੇ। ਹੁਣ ਪੇਸ਼ਾ ਜੀ ਪ੍ਰੋਗਰਾਮ ਸ਼ਾਮ ਸੁਹਾਨੀ ਵਰਿੰਦਰ ਸਿੰਘ ਕਾਹਲੋਂ ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹੈ। ਇਸ ਪ੍ਰੋਗਰਾਮ ਦੇ ਵਿੱਚ ਹਿੰਦੀ ਅਤੇ ਪੰਜਾਬੀ ਗੀਤ ਤੁਸੀਂ ਸੁਣਦੇ ਹੋ, ਤੁਹਾਡੀਆਂ ਫਰਮਾਇਸ਼ਾਂ ਸ਼ਾਮਲ ਹੁੰਦੀਆਂ ਨੇ। ਲਾਈਨ ਇਸ ਪ੍ਰੋਗਰਾਮ ਦੇ ਲਈ ਹੈ 0174 ਪਟਿਆਲਾ ਦਾ ਏਰੀਆ ਕੋਡ, 2284494 ਸਾਡੇ ਸਟੂਡੀਓ ਦਾ ਲੈਂਡਲਾਈਨ ਨੰਬਰ ਹੈ। ਸੋ ਸ਼ੁਰੂਆਤ ਵਿੱਚ ਤੁਹਾਨੂੰ ਸੁਣਵਾ ਰਹੇ ਹਾਂ ਤੁਮ ਬਿਨ ਫਿਲਮ 'ਚੋਂ ਅਨੁਰਾਧਾ ਪੌਡਵਾਲ ਅਤੇ ਉਦਿਤ ਨਾਰਾਇਣ ਦੀਆਂ ਆਵਾਜ਼ਾਂ ਦੇ ਵਿੱਚ ਇਹ ਗੀਤ, ਜਿਸਦੇ ਅਲਫਾਜ਼ ਲਿਖੇ ਨੇ ਫੈਜ਼ ਅਨਵਰ ਨੇ ਅਤੇ ਸੰਗੀਤ ਤਿਆਰ ਕੀਤਾ ਹੈ ਨਿਖਿਲ ਵਿਨੇ ਨੇ।

23 जुलाई 1927 ਨੂੰ ਮੁੰਬਈ ਰੇਡੀਓ ਸਟੇਸ਼ਨ ਦੇ ਉਦਘਾਟਨ ਦੇ ਨਾਲ ਭਾਰਤ ਰੇਡੀਓ ਪ੍ਰਸਾਰਣ ਦੀ ਰਸਮੀ ਸ਼ੁਰੂਆਤ ਹੋਈ। ਹਾਲਾਂਕਿ ਗੈਰ ਰਸਮੀ ਸ਼ੁਰੂਆਤ ਇਸ ਤੋਂ 3 ਸਾਲ ਪਹਿਲਾਂ ਹੋ ਚੁੱਕੀ ਸੀ। ਉਦੋਂ ਬ੍ਰਿਟਿਸ਼ ਹਕੂਮਤ ਨੇ ਪ੍ਰਾਈਵੇਟ ਰੇਡੀਓ ਸਟੇਸ਼ਨਸ ਨੂੰ ਲਾਇਸੈਂਸ ਦੇਣ ਦਾ ਫੈਸਲਾ ਕੀਤਾ ਸੀ ਅਤੇ ਇਸ ਦੇ ਤਹਿਤ ਮੁੰਬਈ 'ਚ ਗੇਟਵੇ ਆਫ ਇੰਡੀਆ ਦੇ ਨੇੜਿਓਂ ਰੇਡੀਓ ਕਲੱਬ ਤੋਂ ਪਹਿਲਾਂ ਪ੍ਰਸਾਰਣ ਕੀਤਾ ਗਿਆ। ਸਨ 1930 'ਚ ਰੇਡੀਓ ਦਾ ਰਾਸ਼ਟਰੀਕਰਨ ਹੋਇਆ, ਉਦੋਂ ਇਸ ਦਾ ਨਾਂ ਰੱਖਿਆ ਗਿਆ ਇੰਡੀਅਨ ਬ੍ਰੌਡਕਾਸਟਿੰਗ

ਸ਼ਾਮ ਸੁਹਾਨੀ, ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ। ਅਤੇ ਤੁਹਾਨੂੰ ਇਹ ਦੱਸ ਦਈਏ ਕਿ ਫੋਨ ਲਾਈਨਸ ਦੇ ਵਿੱਚ ਅਸੀਂ ਖਰਾਬੀ ਦਾ ਸਾਹਮਣਾ ਕਰ ਰਹੇ ਹਾਂ, ਜਿਸ ਕਰਕੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀਆਂ ਫੋਨ ਕਾਲਸ ਜਿਹੜੀਆਂ ਨੇ ਸਾਡੇ ਤੱਕ ਸ਼ਾਮਿਲ ਨਹੀਂ ਹੋ ਰਹੀਆਂ। ਤੁਹਾਡਾ ਸਾਥ ਹੈ ਜਿਹੜਾ ਅਸੀਂ ਵਟਸਐਪ ਦੇ ਜ਼ਰੀਏ ਇਸ ਪ੍ਰੋਗਰਾਮ ਦੇ ਵਿੱਚ ਬਣਾਈ ਰੱਖਾਂਗੇ। 9465 0 2668 ਦੇ ਉੱਤੇ ਤੁਸੀਂ ਸਾਨੂੰ ਮੈਸੇਜ ਭੇਜ ਸਕਦੇ ਹੋ। ਇਹ ਨਾਮ ਅਸੀਂ ਸ਼ਾਮਿਲ ਕਰ ਰਹੇ ਹਾਂ ਪਿੰਡ ਛਾਜਲੀ ਜ਼ਿਲ੍ਹਾ ਸੰਗਰੂਰ ਤੋਂ ਸੁਖਬੀਰ ਸਿੰਘ, ਕੋਮਲਪ੍ਰੀਤ ਕੌਰ, ਰੋਸ਼ਨਪ੍ਰੀਤ ਸਿੰਘ ਗੀਤ ਨੂੰ ਸੁਣਨਾ ਚਾਹੁੰਦੇ ਨੇ ਪ੍ਰੋਗਰਾਮ ਦੇ ਵਿੱਚ। ਪਿੰਡ ਅਤੇ ਡਾਕਖਾਨਾ ਖੋਈਆਂ ਸਰਵਰ, ਤਹਿਸੀਲ ਅਬੋਹਰ, ਜ਼ਿਲ੍ਹਾ ਫਾਜ਼ਿਲਕਾ ਤੋਂ ਰਮੇਸ਼ ਚਾਵਲਾ, ਹੇਜ਼ਲ ਵਿਹਾਨ, ਜੈਸ਼ਰੀ, ਸੰਤੋਸ਼ ਚਾਵਲਾ, ਆਸਥਾ, ਹੇਮੰਤ, ਦੀਪਕ, ਰਮੇਸ਼, ਰਿੱਜੀ, ਬੱਬੂ ਅਤੇ ਵੀਹੂ ਚਾਵਲਾ। ਫਰਮਾਇਸ਼ ਤੁਹਾਡੀ ਪਹੁੰਚੀ ਹੈ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਤੱਕ। ਮੰਡੀ ਗੋਬਿੰਦਗੜ੍ਹ ਤੋਂ ਭੁਪਿੰਦਰ ਸਿੰਘ, ਹੰਸ, ਅਮਰਜੀਤ ਕੌਰ, ਮਨੀ, ਸਨੀ, ਡਿੰਪੀ, ਜਸਨੂਰ, ਅਗਮਵੀਰ ਅਤੇ ਅਮਨਦੀਪ ਕੌਰ ਹੰਸ। ਤੁਹਾਡਾ ਸੁਣਦੇ ਹਾਂ ਪ੍ਰੋਗਰਾਮ ਦੇ ਵਿੱਚ ਅਗਲਾ ਪਸੰਦ ਕੀਤਾ ਗੀਤ, ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਫਿਲਮ ਸਰਵਣ 'ਚੋਂ।

0: ਸੌਦਾਗਰ ਸਿੰਘ, ਖੁਸ਼ਦੀਪ ਸਿੰਘ, ਖੁਸ਼ਪ੍ਰੀਤ ਕੌਰ, ਹਰਪ੍ਰੀਤ ਸਿੰਘ, ਪਰਮਵੀਰ ਸਿੰਘ ਅਤੇ ਇਹਨਾਂ ਦੇ ਬਾਕੀ ਸਾਥੀ। ਨਰਿੰਦਰ ਚਾਵਲਾ ਪਿੰਡ ਮੁਕਾਰਮਪੁਰ, ਤਹਿਸੀਲ ਬੱਸੀ ਪਠਾਣਾ, ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੇ ਨੇ। ਇਹਨਾਂ ਦੇ ਸਾਥੀ ਨੇ ਹਰੀਸ਼, ਪ੍ਰਿੰਸ, ਮੁਸਕਾਨ, ਪ੍ਰਾਚੀ, ਮਹਿਕ, ਧਨਮੀਤ, ਮਨੀ, ਪਿਊਸ਼ ਅਤੇ ਨੇਹਾ। ਇਹ ਫਰਮਾਇਸ਼ ਤੁਹਾਡੀ ਪਹੁੰਚੀ ਇਸ ਪ੍ਰੋਗਰਾਮ ਦੇ ਵਿੱਚ ਪਿੰਡ ਹੀਰਾ ਵਾਲੀ ਫਾਜ਼ਿਲਕਾ ਤੋਂ ਸੁਭਾਸ਼ ਗੋਦਾਰਾ, ਬਿਮਲਾ, ਇੰਦੂ, ਪਾਰਵਤੀ ਅਤੇ ਹਿਮਾਂਸ਼ੂ ਗੋਦਾਰਾ।
1: ਤਨਕ ਦਿਨ ਤੁਮ ਤਨਕ ਦਿਨ ਤੁਮ ਤਨਕ ਦਿਨ।

ਉਸ ਤੋਂ ਅਗਲਾ ਗੀਤ ਸੁਣਦੇ ਹਾਂ। ਫਰਮਾਇਸ਼ ਤੁਹਾਡੀ ਹੈ ਫਕੀਰ ਸਿੰਘ ਸੋਮਾ ਸ਼ੈਂਟੀ ਤੇਜਾ ਸਿੰਘ ਪਿੰਡ ਬਾਗੜੀਆਂ ਤੋਂ। ਤੁਸੀਂ ਸੁਣਨਾ ਚਾਹੁੰਦੇ ਹੋ ਸੁਫਨਾ ਫਿਲਮ ਦੇ ਵਿੱਚੋਂ ਬੀ ਪਰਾਕ ਜਾਨੀ ਅਤੇ ਸਾਥੀਆਂ ਦੀਆਂ ਆਵਾਜ਼ਾਂ ਦੇ ਵਿੱਚ ਇਸ ਗੀਤ ਨੂੰ।

0: ਪ੍ਰੋਗਰਾਮ ਸ਼ਾਮ ਸੋਹਾਣੀ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਆਪਣੇ ਦੋਸਤ ਵਰਿੰਦਰ ਨਾਲ। ਰਾਤ ਦੇ 8 ਵਜ ਰਹੇ ਨੇ। ਇਸ ਵੇਲੇ ਦੀਆਂ ਨਿਊਜ਼ ਹੈਡਲਾਈਨਸ।
1: ਮੈਨੂੰ
0: ਪ੍ਰਧਾਨ ਮੰਤਰੀ ਨਰੇਂਦਰ ਮੋਦੀ 5 ਦੇਸ਼ਾਂ ਦੇ ਦੌਰੇ ਦੇ ਚੌਥੇ ਪੜਾਅ ਤੇ ਅੱਜ ਨਾਰਵੇ ਦੇ ਓਸਲੋ ਪਹੁੰਚੇ। ਰੱਖਿਆ ਮੰਤਰੀ ਰਾਜਨਾਥ ਸਿੰਘ ਵੀਅਤਨਾਮ ਅਤੇ ਦੱਖਣੀ ਕੋਰੀਆ ਦੇ ਦੌਰੇ ਤੇ ਰਵਾਨਾ। ਕੇਰਲਮ ਵਿਚ ਸੀਨੀਅਰ ਕਾਂਗਰਸੀ ਨੇਤਾ ਵੀ ਡੀ ਸਿਆਥੀਸਨ ਨੇ ਅੱਜ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਪੰਜਾਬ ਵਿਚ 26 ਮਈ ਨੂੰ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਲਈ 10,809 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਜ਼ਿਲ੍ਹੇ ਵਿਚ ਇਕ ਸੜਕ ਹਾਦਸੇ ਵਿਚ 9 ਲੋਕਾਂ ਦੀ ਮੌਤ ਹੋ ਗਈ। ਲੁਧਿਆਣਾ ਪੁਲਿਸ ਨੇ ਉੱਤਰੀ ਭਾਰਤ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਸਾਈਬਰ ਧੋਖਾਧੜੀ ਸਿੰਡੀਕੇਟ ਨਾਲ ਸੰਬੰਧਿਤ ਮਾਮਲੇ ਵਿਚ ਕੁਝ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਕੀਤੀਆਂ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਨਸ਼ੀਲੇ ਪਦਾਰਥਾਂ ਅਤੇ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮੋਡਿਊਲ ਦੇ ਇਕ ਮੈਂਬਰ ਨੂੰ 7 ਆਧੁਨਿਕ ਪਿਸਤੌਲਾਂ ਅਤੇ 2 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਬੀਤੇ ਕੱਲ੍ਹ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੀ ਜਨਮ ਸ਼ਤਾਬਦੀ ਸਮਾਰੋਹ ਦੌਰਾਨ ਨਾਭਾ ਵਿਖੇ ਕਰਵਾਏ ਸਮਾਗਮ ਵਿਚ ਸ਼ਾਮਲ ਹੋਏ। ਮੌਸਮ ਵਿਭਾਗ ਵੱਲੋਂ ਪੰਜਾਬ ਅਤੇ ਹਰਿਆਣਾ ਵਿਚ ਕਈ ਥਾਵਾਂ ਤੇ ਅੱਜ ਦੇ ਭਲਕੇ 20 ਤੋਂ 23 ਮਈ ਤੱਕ ਜ਼ਬਰਦਸਤ ਗਰਮੀ ਪੈਣ ਦਾ ਯੈਲੋ ਅਲਰਟ ਜਾਰੀ। ਲੋਕਾਂ ਨੂੰ ਆਪਣੇ ਬਚਾਅ ਲਈ ਚੌਕਸ ਰਹਿਣ ਦੀ ਅਪੀਲ।

ਅਤੇ ਆਈਪੀਐਲ ਕ੍ਰਿਕਟ ਵਿੱਚ ਚੇਨਈ ਸੁਪਰ ਕਿੰਗਜ਼ ਦਾ ਮੁਕਾਬਲਾ ਸਨਰਾਈਜ਼ਰਸ ਹੈਦਰਾਬਾਦ ਨਾਲ। ਰਾਤ 8 ਵਜੇ ਦੀਆਂ ਨਿਊਜ਼ ਹੈਡਲਾਈਨਸ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਸਰੋਤਿਆਂ ਦਾ ਸਵਾਗਤ ਹੈ ਪ੍ਰੋਗਰਾਮ ਸ਼ਾਮ ਸੁਹਾਨੀ 'ਚ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਨੂੰ ਵਟਸਐਪ ਦੇ ਉੱਤੇ ਫਰਮਾਇਸ਼ਾਂ ਭੇਜ ਰਹੇ ਹੋ 9465026268। ਸਰੋਤਿਆਂ ਨੂੰ ਇੱਕ ਵਾਰੀ ਫਿਰ ਤੋਂ ਦੱਸ ਦਈਏ ਕਿ ਫੋਨ ਲਾਈਨ ਦੇ ਵਿੱਚ ਖਰਾਬੀ ਕਰਕੇ ਅੱਜ ਤੁਹਾਨੂੰ ਅਸੀਂ ਵਟਸਐਪ ਦੇ ਉੱਤੇ ਸ਼ਾਮਲ ਕਰ ਰਹੇ ਹਾਂ। ਤਾਂ ਇਸ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਸੁਣਨਾ ਚਾਹੁੰਦੇ ਨੇ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ ਸੁਖਮਨਜੀਤ ਸਿੰਘ ਸਹਿਜਪ੍ਰੀਤ ਕੌਰ। ਇਹ ਫਰਮਾਇਸ਼ ਤੁਹਾਡੀ ਪਹੁੰਚੀ ਹੈ ਪਿੰਡ ਮੰਡੌਲੀ ਜ਼ਿਲ੍ਹਾ ਪਟਿਆਲਾ ਤੋਂ ਲਿਖਣ ਵਾਲੇ ਨੇ ਲਮਸਾਰ ਹਰਵਿੰਦਰ ਭੰਗੂ ਮਲੂਕ ਚੰਦ ਅਤੇ ਬਾਕੀ ਸਾਥੀ। ਇਹ ਨਾਮ ਤੁਹਾਡੇ ਪਹੁੰਚੇ ਨੇ ਇਸ ਪ੍ਰੋਗਰਾਮ ਦੇ ਵਿੱਚ ਅਨਿਲ ਸ਼ਰਮਾ ਇੰਦੂ ਸ਼ਰਮਾ ਰਿਚਾ ਸ਼ਰਮਾ ਦਰਪਣ ਲਵਦੀਪ ਨੈਂਸੀ ਅਤੇ ਇਹਨਾਂ ਦੇ ਬਾਕੀ ਸਾਥੀ ਦਸ਼ਮੇਸ਼ ਨਗਰ ਸੁਨਾਮ ਤੋਂ ਇਸ ਪ੍ਰੋਗਰਾਮ ਦੇ ਲਈ ਸ਼ਾਮਲ ਹੁੰਦੇ ਨੇ। ਚੱਕਲਾ ਬਾਜ਼ਾਰ ਸਮਾਣਾ ਤੋਂ ਪੱਪੂ ਰਾਜਾ ਖੁਸ਼ਦਿਲ ਸੰਗੀਤਾ ਰਾਣੀ ਜਿੰਦਲ ਸਮਾਇਲ ਹਸਮੁੱਖ ਸੰਜੀਵ ਸੁਨੀਤਾ ਆਰਜ਼ੂ ਮਹਿਕ ਅਤੇ ਇਹਨਾਂ ਦੇ ਹੋਰ ਸਾਥੀ। ਅਤੇ ਲਓ ਜੀ ਫਿਰ ਤੁਹਾਡੀ ਫਰਮਾਇਸ਼ ਦੇ ਪ੍ਰੋਗਰਾਮ ਦਾ ਇਹ ਅਗਲਾ ਗੀਤ ਸੁਣਦੇ ਹਾਂ ਭੂਲ ਭੁਲੱਈਆ ਫਿਲਮ ਦੇ ਵਿੱਚੋਂ।

ਲਿਖਣ ਵਾਲੇ ਨੇ ਧੰਨਾ ਸਿੰਘ ਖਰੌੜ, ਪਰਮਵੀਰ ਸਿੰਘ ਖਰੌੜ, ਪਾਲ ਕੌਰ, ਮਨਵੀਰ ਕੌਰ, ਪਿੰਡ ਸਿਉਣਾ ਤੋਂ। ਇਹ ਨਾਮ ਤੁਹਾਡੇ ਸ਼ਾਮਿਲ ਹੁੰਦੇ ਨੇ। ਡਕਾਲੇ ਤੋਂ ਬਿੰਦਰ ਸਿੰਘ, ਚਮਕੌਰ ਸਿੰਘ ਸੁਣਨਾ ਚਾਹੁੰਦੇ ਨੇ ਪ੍ਰੋਗਰਾਮ ਦੇ ਇਸ ਗੀਤ ਨੂੰ। ਲੋਹਾ ਬਾਜ਼ਾਰ ਮਲੇਰਕੋਟਲਾ ਤੋਂ ਰਾਕੇਸ਼ ਕੁਮਾਰ, ਪੁਸ਼ਪਾ ਰਾਣੀ, ਆਸ਼ੂ ਤੁਸ਼ਾਰ। ਮੈਸੇਜ ਤੁਹਾਡਾ ਪਹੁੰਚਿਆ ਇਸ ਪ੍ਰੋਗਰਾਮ ਦੇ ਵਿੱਚ। ਸਾਧੂ ਰਾਮ ਪਿੰਡ ਤੇਜਾ ਮੌੜੀ ਤੋਂ ਬੰਸੀ ਲਾਲ ਸੰਧੂ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੇ ਨੇ। ਅਤੇ ਇਹ ਆਖਰੀ ਸੁਨੇਹਾ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਹੈ। ਨਨਿਓਲਾ ਅੰਬਾਲਾ ਤੋਂ ਲਿਖਣ ਵਾਲੇ ਨੇ ਮਹਿੰਦਰ ਰੋਇਲਾ, ਰਣਜੀਤ, ਮਨੀ, ਰੂਬੀ, ਹੈਪੀ ਰੋਇਲਾ, ਕਿਰਨ ਅਤੇ ਸੀਮੂ।

ਹਾਂਜੀ ਦੋਸਤੋ, ਹੁਣੇ ਤੁਸੀਂ ਪ੍ਰੋਗਰਾਮ ਸੁਣ ਰਹੇ ਸੀ ਸ਼ਾਮ ਸੁਹਾਨੀ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਫੋਨ ਲਾਈਨਸ ਅੱਜ ਖਰਾਬੀ ਦਾ ਸਾਹਮਣਾ ਅਸੀਂ ਕਰ ਰਹੇ ਸੀ, ਇਸੇ ਕਰਕੇ ਤੁਹਾਡੇ ਵਟਸਐਪ ਮੈਸੇਜਸ ਸ਼ਾਮਲ ਕੀਤੇ ਗਏ। ਪ੍ਰੋਗਰਾਮ ਵਿੱਚ ਤੁਸੀਂ ਸੁਨੇਹੇ ਭੇਜੇ ਅਤੇ ਪ੍ਰੋਗਰਾਮ ਨੂੰ ਸੁਣਿਆ, ਅਸੀਂ ਤੁਹਾਡੇ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। FM ਬੈਂਡ 100.2 ਮੈਗਾਹਰਟਸ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਰਾਤ ਦੇ ਇਸ ਵੇਲੇ 8:15 ਹੋਏ ਨੇ ਅਤੇ ਹੁਣ ਪੇਸ਼ ਹੈ ਜੀ ਪ੍ਰੋਗਰਾਮ ਵਿਰਾਸਤ। ਅੱਜ ਦਾ ਇਹ ਪ੍ਰੋਗਰਾਮ ਲੈ ਕੇ ਮੈਂ ਹਾਂ ਤੁਹਾਡੇ ਨਾਲ ਵਰਿੰਦਰ ਸਿੰਘ ਕਾਲੋਂ।

ਅੱਜ ਦੇ ਵਿਰਾਸਤ ਪ੍ਰੋਗਰਾਮ ਦੇ ਵਿੱਚ ਗੱਲਾਂ ਹੋਣਗੀਆਂ ਕਿ ਲੋਕ ਗੀਤਾਂ ਦੇ ਵਿੱਚ ਮਾਹੀਆ ਹੈ ਜਿਹੜਾ ਉਹ ਕਿਸ ਤਰੀਕੇ ਦੇ ਨਾਲ ਇੱਕ ਸਿਰਮੌਰ ਬਣ ਗਈ ਏ। ਪੰਜਾਬੀ ਸੱਭਿਆਚਾਰ ਇੱਕ ਬਹੁਰੰਗਾ ਸੱਭਿਆਚਾਰ ਏ। ਲੋਕ ਗੀਤ ਇਸ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਨੇ। ਲੋਕ ਗੀਤਾਂ ਦੀ ਰਚਨਾ ਕਿਸੇ ਵਿਅਕਤੀ ਵਿਸ਼ੇਸ਼ ਨੇ ਨਹੀਂ ਕੀਤੀ, ਸਗੋਂ ਇਹ ਸਮੂਹਿਕ ਮਨੁੱਖ ਜਾਤ ਦੇ ਭਾਵਾਂ ਦੀ ਤਰਜਮਾਨੀ ਕਰਦੇ ਨੇ। ਲੋਕ ਗੀਤ ਲਿਖਤੀ ਰੂਪ ਵਿੱਚ ਉਪਲਬਧ ਨਹੀਂ, ਇਹ ਪੀੜ੍ਹੀ ਦਰ ਪੀੜ੍ਹੀ ਮੂੰਹੋਂ ਮੂੰਹ ਤੁਰੇ ਆਉਂਦੇ ਨੇ ਅਤੇ ਇਹ ਕਈ ਵੰਨਗੀਆਂ ਦੇ ਵਿੱਚ ਕਈ ਤਰੀਕਿਆਂ ਦੇ ਨਾਲ ਗਾਏ ਜਾਂਦੇ ਨੇ ਅਤੇ ਇਹਨਾਂ ਦੇ ਵਿੱਚੋਂ ਹੀ ਇੱਕ ਵੱਖਰਾ ਰੂਪ ਹੈ ਮਾਹੀਆ। ਇਹ ਛੋਟੇ ਆਕਾਰ ਦਾ 3 ਸਤਰਾਂ ਦਾ ਲੋਕ ਗੀਤ ਹੈ। ਕਈ ਇਸ ਦੀਆਂ ਸਤਰਾਂ ਦੀ ਗਿਣਤੀ ਨੂੰ 2 ਮੰਨਦੇ ਨੇ। ਪਹਿਲੀ ਸਤਰ ਤੋਲ ਤੁਕਾਂਤ ਪੂਰਾ ਕਰਨ ਲਈ ਵਰਤੀ ਜਾਂਦੀ ਏ। ਇਸ ਵਿੱਚ ਕੋਈ ਚਿੱਤਰ ਜਾਂ ਦ੍ਰਿਸ਼ਟਾਂਤ ਪੈਦਾ ਕੀਤਾ ਗਿਆ ਹੁੰਦਾ ਹੈ। ਮਾਹੀਏ ਦਾ ਮੂਲ ਭਾਵ ਦੂਜੀ ਅਤੇ ਤੀਜੀ ਤੁਕ ਵਿੱਚ ਸਮਾਇਆ ਹੁੰਦਾ ਹੈ ਅਤੇ ਇਸ ਦਾ ਪ੍ਰਭਾਵ ਹੈ ਜਿਹੜਾ ਉਦੋਂ ਹੋਰ ਵੀ ਜ਼ਿਆਦਾ ਵੱਧ ਜਾਂਦਾ ਹੈ ਜਦੋਂ ਪਿਆਰ ਮੁਹੱਬਤ ਦੇ ਵਿੱਚ ਇਸ ਨੂੰ ਗਾਇਆ ਜਾਵੇ ਅਤੇ ਗਾਉਣ ਵਾਲਾ ਇਸ ਦੀਆਂ ਸਤਰਾਂ ਨੂੰ ਹੈ ਜਿਹੜਾ ਪੂਰੇ ਸੁਰ ਦੇ ਵਿੱਚ ਗਾਵੇ ਅਤੇ ਸਰੋਤੇ ਖੁਸ਼ੀ ਵਿੱਚ ਝੂੰਮਣ ਲੱਗਦੇ ਨੇ।

0: पता ना लगदा जे कलियां दे फुल बन के ना खिड़दे, शिंगारां च संग जाना, रंगां च रंग जाना। कित्थों सी एह ढंग आउणा जे तितलियां दे खंभां च रंग ना मिलदे। ख्वाबां नूं खंभ लाउंदे किवें, कोयलां वांग असीं गाउंदे किवें। जे परिंदियां लई आकाश ना हुंदा, परछावें ने भी नाल नहीं सी चलना। जे सूरज दा प्रकाश ना हुंदा। ਇਹ ਕੁਦਰਤ ਨਿਆਰੀ ਸਾਨੂੰ ਸਭ ਨੂੰ ਪਿਆਰੀ, ਇਹਨੂੰ ਸਾਂਭ ਕੇ ਦੁੱਖਾਂ ਨੂੰ ਹਸਾ ਲਈਏ, ਇਹਨੂੰ ਸਾਂਭ ਕੇ ਆਪਣਾ ਆਪ ਵਸਾ ਲਈਏ।
1: ਪੰਜਾਬੀ ਲੋਕ ਗੀਤਾਂ ਵਿੱਚ ਗੀਤਾਂ ਦੀਆਂ ਅਨੇਕਾਂ ਵੰਨਗੀਆਂ ਸਮਾਈਆਂ ਹੋਈਆਂ ਨੇ, ਜਿਵੇਂ ਢੋਲ, ਟੱਪੇ, ਮਾਹੀਆ, ਲੋਰੀ, ਥਾਲ, ਕਿੱਕਲੀ, ਸੁਹਾਗ, ਘੋੜੀ, ਪੱਤਲ, ਛੰਦ, ਹੇਰਾ, ਸਿੱਠਣੀ, ਅਲਾਉਣੀ, ਕੀਰਨਾ, ਬੋਲੀ, ਆਰਤੀ, ਭੇਟ, ਲੋਕਵਾਰ, ਮੰਗਲਾ ਚਰਨ ਅਤੇ ਹੋਰ ਬਹੁਤ ਸਾਰੇ ਵਿਸ਼ਿਆਂ ਦੇ ਵਿੱਚ ਲੋਕ ਗੀਤ ਜਿਹੜੇ ਨੇ ਉਹ ਕਈ ਵਿਸ਼ਿਆਂ ਦੇ ਨਾਲ ਗਾਏ ਜਾਂਦੇ ਨੇ। ਇਹਨਾਂ ਸਾਰੇ ਲੋਕ ਗੀਤਾਂ ਵਿੱਚੋਂ ਮਾਹੀਆ ਗੁਲਾਬ ਦੇ ਫੁੱਲ ਦੀ ਤਰ੍ਹਾਂ ਵੱਖਰੀ ਮਹਿਕ ਖਿਲਾਰਦਾ ਏ। ਇਹ ਲੋਕ ਗੀਤਾਂ ਦਾ ਇੱਕ ਪ੍ਰਮੁੱਖ ਕਾਵਿ ਰੂਪ ਏ। ਇਸ ਨੇ ਪੂਰਬੀ ਪੰਜਾਬ ਦੇ ਨਾਲ ਨਾਲ ਪੱਛਮੀ ਪੰਜਾਬ ਵਿੱਚ ਹੀ ਉੱਨੀ ਪ੍ਰਸਿੱਧੀ ਹਾਸਿਲ ਕੀਤੀ ਏ।

ਮਾਈਏ ਦਾ ਆਪਣਾ ਇੱਕ ਵੱਖਰਾ ਹੀ ਰੂਪ ਏ ਅਤੇ ਇਸ ਬਾਰੇ ਇਹ ਵੀ ਆਖਿਆ ਜਾਂਦਾ ਹੈ ਕਿ ਮਾਈਏ ਤੋਂ ਮਾਈ ਸ਼ਬਦ ਏ ਜਿਹੜਾ ਉਹ ਨਿਕਲਿਆ। ਮਾਈ ਦੇ ਅਰਥ ਮੱਝਾਂ ਚਾਰਨ ਵਾਲੇ ਵਾਗੀ ਨੇ। ਇਹ ਦੱਸਣਾ ਔਖਾ ਹੈ ਕਿ ਕਦੋਂ ਮਾਈ ਸ਼ਬਦ ਵਾਗੀ ਦੇ ਅਰਥ ਤਿਆਗ ਕੇ ਪ੍ਰੀਤਮ ਦੇ ਅਰਥਾਂ ਵਿੱਚ ਵਰਤੀਣ ਲੱਗਾ, ਪਰ ਵਾਰਿਸ ਸ਼ਾਹ ਦੇ ਸਮੇਂ ਤੱਕ ਮਾਹੀ ਸ਼ਬਦ ਵਾਗੀ 'ਚ ਚਰਵਾਹੇ ਦੇ ਅਰਥ ਵਿੱਚ ਵਧੇਰੇ ਪ੍ਰਚਲਿਤ ਰਿਹਾ। ਵਾਰਿਸ ਸ਼ਾਹ ਦੀ ਹੀਰ ਵਿੱਚ ਅਨੇਕਾਂ ਥਾਂ ਮਾਹੀ ਸ਼ਬਦ ਦੀ ਵਰਤੋਂ ਮਿਲਦੀ ਹੈ।

ਮਈਆ ਧਨ ਪੁੱਠ ਹਾਰ ਦਾ ਵੀ ਪਿਆਰਾ ਲੋਕ ਆਵੇ ਲੋਕ ਗੀਤਾਂ ਦੀਆਂ ਸਾਰੀਆਂ ਵਨਗੀਆਂ ਨਾਲੋਂ ਇਹ ਰਸੀਲਾ ਏ। ਮਈਆ ਵਧੇਰੇ ਕਰਕੇ ਸਥਾਨਕ ਰਾਗਣੀਆਂ ਵਿੱਚ ਗਾਇਆ ਜਾਂਦਾ ਹੈ। ਇਸ ਦੀ ਪੇਸ਼ਕਾਰੀ ਲਈ ਜ਼ਿਆਦਾ ਸਾਜ਼ਾਂ ਦੀ ਜ਼ਰੂਰਤ ਨਹੀਂ ਪੈਂਦੀ, ਹਾਰਮੋਨੀਅਮ ਤੇ ਢੋਲਕ ਨਾਲ ਹੀ ਇਹ ਆਪਣਾ ਰੰਗ ਜਮਾ ਲੈਂਦਾ ਹੈ। ਪੁਰਾਣੇ ਸਮਰੱਥ ਕਲਾਕਾਰ ਆਸਾ ਸਿੰਘ ਮਸਤਾਨਾ, ਬਰਕਤ ਸਿੱਧੂ, ਪੂਰਨ ਸ਼ਾਹ ਕੋਟੀ, ਜਗਜੀਤ ਸਿੰਘ, ਹੰਸ ਰਾਜ ਹੰਸ, ਸਰਦੂਲ ਸਿਕੰਦਰ ਅਤੇ ਕਈ ਨਵਿਆਂ ਕਲਾਕਾਰਾਂ ਦੇ ਵਿੱਚੋਂ ਵੀ ਬਹੁਤ ਸਾਰੇ ਕਲਾਕਾਰਾਂ ਨੇ ਇਸ ਨੂੰ ਬੜੇ ਖੂਬਸੂਰਤ ਅੰਦਾਜ਼ ਵਿੱਚ ਵੱਖ ਵੱਖ ਰਾਗਾਂ ਵਿੱਚ ਪੇਸ਼ ਕੀਤਾ ਹੈ।

0: ਅੱਜ ਜਦੋਂ ਆਧੁਨਿਕ ਸੰਗੀਤ ਵਾਲੇ ਆਡੀਓ ਵੀਡੀਓ ਐਲਬਮਾਂ ਦਾ ਦੌਰ ਹੈ ਜਿਹੜਾ ਉਹ ਚੱਲ ਰਿਹਾ ਅਤੇ ਇਹਨਾਂ ਦੇ ਵਿੱਚੋਂ ਜਿਹੜੇ ਕੰਨ ਪਾੜਵੇਂ ਸ਼ੋਰ ਉਗੜ ਦੁਗੜੇ ਅਤੇ ਦੋਹਰੇ ਭਾਵ ਅਰਥੀ ਸ਼ਬਦਾਂ ਵਾਲੇ ਗੀਤ ਸਾਡੇ ਸੱਭਿਆਚਾਰ ਨੂੰ ਢਾਲ ਆ ਰਹੇ ਨੇ ਉੱਥੇ ਪੰਜਾਬੀ ਲੋਕ ਗੀਤ ਅੱਜ ਵੀ ਲੋਕਾਂ ਦੀਆਂ ਭਾਵਨਾਵਾਂ ਦੀ ਪੇਸ਼ਕਾਰੀ ਕਰਕੇ ਚਾਰੇ ਪਾਸੇ ਚੰਗਾ ਮਾਹੌਲ ਚੰਗਾ ਵਾਤਾਵਰਨ ਸਿਰਜ ਰਹੇ ਨੇ। ਲੋੜ ਹੈ ਇਸ ਬਹਿਮੁੱਲੇ ਲੋਕ ਵਿਰਸੇ ਨੂੰ ਸਾਂਭਣ ਦੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਜਿਉਂਦਾ ਜਾਗਦਾ ਰੱਖਣ ਦੀ।
1: ਨੀ ਸਈਓ ਇੱਕ ਭੁੱਲ ਮੈਥੋਂ ਹੋ ਗਈ, ਨੀ ਮਾਹੀ ਰੁਸ ਕੇ ਤੁਰ ਗਿਆ ਮੇਰਾ, ਜਿਹਦੇ ਨਾਲ ਡਾਡੀ ਪ੍ਰੀਤ

ਹਾਂਜੀ ਦੋਸਤੋ, ਤੁਸੀਂ ਹੁਣ ਕੀਤਾ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ FM ਬੈਂਡ 100.2 ਮੈਗਾਹਰਟਜ਼ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ। ਹੁਣ ਤੋਂ ਕੁਝ ਪਲਾਂ ਬਾਅਦ ਰਾਤ 9:15 ਵਜੇ ਸਮਾਚਾਰ ਸੰਧਿਆ ਤੁਸੀਂ ਸੁਣੋਗੇ ਸਾਡੇ ਦਿੱਲੀ ਕੇਂਦਰ ਤੋਂ, ਅਤੇ ਰਾਤ 9 ਵਜੇ ਤੋਂ ਲੈ ਕੇ 10 ਵਜੇ ਤੱਕ ਕੌਮੀ ਸੇਵਾ ਵਿਵਿਧ ਭਾਰਤੀ ਦੇ ਪ੍ਰੋਗਰਾਮ ਹੋਣਗੇ ਮੁੰਬਈ ਕੇਂਦਰ ਤੋਂ।

ਹੁਣ ਤੱਕ ਤੁਸੀਂ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਸੁਣ ਰਹੇ ਸੀ ਸਾਡੇ ਮੁੰਬਈ ਕੇਂਦਰ ਤੋਂ। ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਰਾਤ ਦੇ 10 ਵਜੇ ਨੇ ਇਸ ਵੇਲੇ ਦੀਆਂ ਨਿਊਜ਼ ਹੈਡਲਾਈਨਸ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਦੇਸ਼ਾਂ ਦੇ ਦੌਰੇ ਦੇ ਚੌਥੇ ਪੜਾਅ ਤੇ ਅੱਜ ਨਾਰਵੇ ਦੇ ਓਸਲੋ ਪਹੁੰਚੇ। ਰੱਖਿਆ ਮੰਤਰੀ ਰਾਜਨਾਥ ਸਿੰਘ ਵੀਅਤਨਾਮ ਅਤੇ ਦੱਖਣੀ ਕੋਰੀਆ ਦੇ ਦੌਰੇ ਤੇ ਰਵਾਨਾ। ਕੇਰਲਮ ਵਿੱਚ ਸੀਨੀਅਰ ਕਾਂਗਰਸੀ ਨੇਤਾ ਵੀ ਡੀ ਸਤਸਨ ਨੇ ਅੱਜ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਪੰਜਾਬ ਵਿੱਚ 26 ਮਈ ਨੂੰ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਲਈ 10,809 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਨੇ। ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਜ਼ਿਲ੍ਹੇ ਵਿੱਚ ਇੱਕ ਸੜਕ ਹਾਦਸੇ ਵਿੱਚ 9 ਲੋਕਾਂ ਦੀ ਮੌਤ ਹੋ ਗਈ। ਲੁਧਿਆਣਾ ਪੁਲਿਸ ਨੇ ਉੱਤਰੀ ਭਾਰਤ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਸਾਈਬਰ ਧੋਖਾਧੜੀ ਸਿੰਡੀਕੇਟ ਨਾਲ ਸੰਬੰਧਿਤ ਮਾਮਲੇ ਵਿੱਚ ਕੁਝ ਹੋਰ ਗ੍ਰਿਫਤਾਰੀਆਂ ਤੇ ਬਰਾਮਦਗੀਆਂ ਕੀਤੀਆਂ ਨੇ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਨਸ਼ੀਲੇ ਪਦਾਰਥਾਂ ਅਤੇ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮੋਡਿਊਲ ਦੇ ਇੱਕ ਮੈਂਬਰ ਨੂੰ 7 ਆਧੁਨਿਕ ਪਿਸਤੌਲਾਂ ਅਤੇ 2 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਬੀਤੇ ਕੱਲ੍ਹ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੀ ਜਨਮ ਸ਼ਤਾਬਦੀ ਸਮਾਰੋਹ ਦੌਰਾਨ ਨਾਭਾ ਵਿਖੇ ਕਰਵਾਏ ਸਮਾਗਮ ਵਿਚ ਸ਼ਾਮਲ ਹੋਏ। ਮੌਸਮ ਵਿਭਾਗ ਵੱਲੋਂ ਪੰਜਾਬ ਅਤੇ ਹਰਿਆਣਾ ਵਿਚ ਕਈ ਥਾਵਾਂ ਤੇ 20 ਤੋਂ 23 ਮਈ ਤੱਕ ਜ਼ਬਰਦਸਤ ਗਰਮੀ ਪੈਣ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ। ਲੋਕਾਂ ਨੂੰ ਆਪਣੇ ਬਚਾਅ ਲਈ ਚੌਕਸ ਰਹਿਣ ਦੀ ਅਪੀਲ। ਆਈਪੀਐਲ ਕ੍ਰਿਕਟ ਵਿਚ ਅੱਜ ਚੇਨਈ ਸੁਪਰ ਕਿੰਗਸ ਦਾ ਮੁਕਾਬਲਾ ਸਨਰਾਈਜ਼ਰਜ਼ ਹੈਦਰਾਬਾਦ ਨਾਲ। ਇਸ ਦਿਨ ਰਾਤ 10 ਵਜੇ ਦੀਆਂ ਨਿਊਜ਼ ਹੈਡਲਾਈਨਸ। ਹੁਣ ਪੇਸ਼ ਹੈ ਜੀ ਪੰਜਾਬੀ ਗੀਤਾਂ ਦਾ ਪ੍ਰੋਗਰਾਮ। ਪੰਜਾਬੀ ਤੜਕਾ ਵਰਿੰਦਰ ਸਿੰਘ ਕਾਹਲੋਂ ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹੈ। ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀਆਂ ਚਿੱਠੀਆਂ ਸ਼ਾਮਲ ਕੀਤੀਆਂ ਜਾਣਗੀਆਂ ਅਤੇ ਨਾਲੋ ਨਾਲ ਵਟਸਐਪ ਤੇ ਸੁਨੇਹੇ ਤੁਹਾਡੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਗੇ। 9465026268 ਮਾਧਿਅਮ ਰਹੇਗਾ। 9465002668 ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਨੂੰ ਵਟਸਐਪ ਕਰ ਸਕਦੇ ਹੋ ਅਤੇ ਅਸੀਂ ਗੁਜ਼ਾਰਿਸ਼ ਕਰਦੇ ਹਾਂ ਆਪਣੇ ਸਰੋਤਿਆਂ ਨੂੰ ਕਿ ਜਿਨ੍ਹਾਂ ਨੇ ਚਿੱਠੀਆਂ ਭੇਜੀਆਂ ਹੋਈਆਂ ਨੇ ਉਹ ਇਸ ਪ੍ਰੋਗਰਾਮ ਦੇ ਵਿੱਚ ਚਿੱਠੀ ਦੇ ਜ਼ਰੀਏ ਆਪਣੇ ਨਾਵਾਂ ਦੀ ਉਡੀਕ ਕਰਨ ਅਤੇ ਵਟਸਐਪ ਕਰਨ ਦਾ ਮੌਕਾ ਹੈ ਜਿਹੜਾ ਨਵੇਂ ਦੋਸਤਾਂ ਨੂੰ ਦੇਣ। ਤਾਂ ਸਭ ਤੋਂ ਪਹਿਲਾਂ ਚਿੱਠੀ ਤੁਹਾਡੀ ਪਹੁੰਚੀ ਹੈ ਸਾਡੇ ਤੱਕ ਕਨੇਰਾ

ਅੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਤਾ। ਗਾਂਧੀ ਚੌਕ ਰੋਪੜ ਤੋਂ ਲਿਖਣ ਵਾਲੇ ਨੇ ਸਾਡੇ ਦੋਸਤ ਹਰਦੇਵ, ਮੀਕਾ, ਬਲਵਿੰਦਰ ਵਿਰਕ, ਜੈਤੇਕ ਅਤੇ ਮੀਕਾ ਵਿਰਕ। ਮੈਸਗੇਟ ਨਾਭਾ ਤੋਂ ਸੋਮਦੱਤ, ਕੈਰਵ, ਜੋਤੀ ਰਾਣੀ, ਗੁਰਮੰਨਤ। ਵਟਸਐਪ ਦੇ ਜ਼ਰੀਏ ਤੁਹਾਡੇ ਸੁਨੇਹੇ ਸਾਡੇ ਤੱਕ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ। ਰਾਤ 10 ਵਜੇ ਤੋਂ ਜਿਹੜੇ ਸੁਨੇਹੇ ਸਾਡੇ ਤੱਕ ਪਹੁੰਚੇ ਨੇ ਉਹੀ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕੀਤੇ ਜਾਣਗੇ। ਇਨਾਮ ਤੁਹਾਡੇ ਪਹੁੰਚੇ ਨੇ ਇਸ ਪ੍ਰੋਗਰਾਮ ਦੇ ਵਿੱਚ। ਪਹਿਲਾ ਨਾਮ ਹੈ ਜੀ ਗੁਰਪ੍ਰੀਤ ਸਿੰਘ ਬਲਿੰਗ, ਵੀਰ ਸਿਕੰਦਰ ਸਿੰਘ, ਪਿੰਡ ਡੰਗੇੜੀਆਂ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਇਸ ਪ੍ਰੋਗਰਾਮ ਦੇ ਲਈ ਆਪਣਾ ਮੈਸੇਜ ਸਾਡੇ ਤੱਕ ਭੇਜਦੇ ਨੇ। ਪਿੰਡ ਅਤੇ ਡਾਕਖਾਨਾ ਨਿਮਨਾਬਾਦ ਨੇੜੇ ਸਫੀਦੋ ਮੰਡੀ, ਜ਼ਿਲ੍ਹਾ ਜਿੰਦ ਹਰਿਆਣਾ ਤੋਂ ਜਸਬੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ। ਫਰਮਾਇਸ਼ ਤੁਹਾਡੀ ਪਹੁੰਚੀ ਹੈ ਇਸ ਪ੍ਰੋਗਰਾਮ ਦੇ ਵਿੱਚ। ਪਰਮਵੀਰ ਹਾਊਸ ਆਦਰਸ਼ ਨਗਰ ਬਠਿੰਡਾ ਤੋਂ ਅਸ਼ੋਕ ਗਰੋਵਰ, ਪ੍ਰਵੀਨ, ਵਿਕਰਮਜੀਤ, ਅਨਮੋਲ ਸਿੰਘ ਅਤੇ ਪਵਨੀਤ ਗਰੋਵਰ। ਸੁਣਦੇ ਹਾਂ ਤੁਹਾਡਾ ਪ੍ਰੋਗਰਾਮ ਦਾ ਇਹ ਪਹਿਲਾ ਪਸੰਦ ਕੀਤਾ ਗੀਤ ਸਤਿੰਦਰ ਸਰਤਾਜ ਦੀ ਆਵਾਜ਼ 'ਚ।

ਹਾਂਜੀ ਦੋਸਤੋ, ਪ੍ਰੋਗਰਾਮ ਦੇ ਲਈ ਤੁਹਾਡੀਆਂ ਫਰਮਾਇਸ਼ਾਂ ਲਗਾਤਾਰ ਸਾਡੇ ਤੱਕ ਪਹੁੰਚ ਰਹੀਆਂ ਨੇ। ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੇ ਨੇ ਸਾਡੇ ਦੋਸਤ ਸਬਾ ਅੰਸਾਰੀ, ਸ਼ਕੀਲ, ਬੁਸ਼ਰਾ, ਹਿਨਾ, ਗੁਲਿਸਤਾਂ ਅਤੇ ਨੰਦਲੀ। ਤੁਹਾਡੀ ਫਰਮਾਇਸ਼ ਮਥੁਰਾ ਤੋਂ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਈ ਹੈ। ਸੁਣਨਾ ਚਾਹੁੰਦੇ ਨੇ ਗੀਤ ਨੂੰ ਪਟਿਆਲਾ ਤੋਂ। ਨਾਮ ਪਹੁੰਚੇ ਨੇ ਤੁਹਾਡੇ ਪਰਮਜੀਤ ਸੈਣੀ, ਯੁਵਰਾਜ, ਰਾਜੇਸ਼, ਸਿੰਮੀ ਅਤੇ ਨਿੰਮੀ।

ਇਹ ਫਰਮਾਇਸ਼ ਤੁਹਾਡੀ ਹੈ। ਕ੍ਰਿਸ਼ਨਾ ਪਾਰਕ ਦਿੱਲੀ ਤੋਂ ਸੁਖਵਿੰਦਰ ਸਿੰਘ ਜੌੜਾ ਸਿਟੀ ਦੀਵਾਨਾ ਜਨਕਪੁਰੀ ਤੋਂ ਸ਼ਾਮਿਲ ਹੁੰਦੇ ਨੇ ਪਿੰਟੂ ਦੀਵਾਨਾ ਰਜਿੰਦਰ ਸਿੰਘ ਓਬਰਾਏ ਸੁਖਬੀਰ ਸਿੰਘ ਕੋਮਲਪ੍ਰੀਤ ਕੌਰ ਰੋਸ਼ਨਪ੍ਰੀਤ ਸਿੰਘ ਪਿੰਡ ਛਾਜਲੀ ਜ਼ਿਲ੍ਹਾ ਸੰਗਰੂਰ ਤੋਂ ਇਸ ਪ੍ਰੋਗਰਾਮ ਦਾ ਹਿੱਸਾ ਬਣਦੇ ਨੇ ਮਨਦੀਪ ਸਿੰਘ ਦੀਪਾ ਬੱਸ ਸਟੈਂਡ ਜਲਾਲ ਦੀਵਾਲ ਜ਼ਿਲ੍ਹਾ ਲੁਧਿਆਣਾ ਤੋਂ ਇਹ ਸੁਨੇਹਾ ਤੁਹਾਡਾ ਪਹੁੰਚਿਆ। ਇਸ ਪ੍ਰੋਗਰਾਮ ਦੇ ਵਿੱਚ ਭੁਪਿੰਦਰ ਸਿੱਧੂ ਪਿੰਡ ਜਲਵੇੜਾ ਤੋਂ ਸੁਣਨਾ ਚਾਹੁੰਦੇ ਨੇ ਅਗਲੇ ਗੀਤ ਨੂੰ। ਚਿੱਠੀਆਂ ਵੀ ਸਾਡੇ ਤੱਕ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੀਆਂ ਹੋਈਆਂ ਨੇ। ਗਿੱਦੜਬਾਹਾ ਤੋਂ ਮਨਜੀਤ ਧਨੇਜਾ, ਪ੍ਰਵੀਨ ਧਨੇਜਾ, ਪਾਇਲ ਅਤੇ ਹਿਨਾਸ਼ਾ, ਸੁਖਵਿੰਦਰ ਸਿੰਘ, ਰੁਪਿੰਦਰ ਸਿੰਘ, ਭੋਲਾ ਸਿੰਘ, ਅਮਰਜੀਤ ਸਿੰਘ, ਦਰਸ਼ਨ ਸਿੰਘ, ਸੁਰਿੰਦਰ ਸੰਧੂ, ਨੀਰਜ ਅਤੇ ਜਸ਼ਨ ਪਿੰਡ ਬਨਵਾੜੀ ਰਾਜਪੁਰਾ ਟਾਊਨ ਤੋਂ। ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ, ਹਰਜਿੰਦਰ ਛਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਅਤੇ ਗੀਤਾ। ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਚੁਣਿਆ ਐਮੀ ਵਿਰਕ ਦਾ ਗਾਇਆ।

ਅਰੋੜਾ, ਮਨਜੀਤ ਕੌਰ, ਕਰਨਵੀਰ, ਕਰਨ, ਦਪਿੰਦਰ, ਵਰਿੰਦਰ, ਸਿਮਰਨ, ਏਕਮ, ਦਮਨ, ਅਭਿਜੋਤ। ਦੌਲਤਬਾਗ ਮੁਰਾਦਾ ਤੋਂ ਚਿੱਠੀ ਤੁਹਾਡੀ ਪਹੁੰਚੀ ਹੈ। ਜ਼ਾਫਰ ਹੁਸੈਨ, ਨਾਇਮਾ, ਕਾਸਿਮ ਅਤੇ ਨਦੀਮ ਅਲੀ, ਜ਼ੁਨੈਦ ਅਬਾਸੀ ਅਤੇ ਇਹਨਾਂ ਦੇ ਹੋਰ ਬਾਕੀ ਸਾਥੀ ਇਸ ਪ੍ਰੋਗਰਾਮ ਦੇ ਵਿੱਚ ਅਗਲੇ ਗੀਤ ਨੂੰ ਸੁਣਨਾ ਪਸੰਦ ਕਰਦੇ ਨੇ। ਵਟਸਐਪ ਦੇ ਜ਼ਰੀਏ ਤੁਹਾਡੇ ਸੁਨੇਹੇ ਸਾਡੇ ਤੱਕ ਲਗਾਤਾਰ ਪਹੁੰਚ ਰਹੇ ਨੇ 94650026268 ਦੇ ਰਾਹੀਂ। ਸੁਣਨਾ ਚਾਹੁੰਦੇ ਨੇ ਪ੍ਰੋਗਰਾਮ 'ਚ ਅਗਲੇ ਗੀਤ ਨੂੰ, ਕ੍ਰਿਸ਼ਨਾ ਪਾਰਕ ਦਿੱਲੀ ਤੋਂ ਸੁਖਵਿੰਦਰ ਸਿੰਘ ਜੌੜਾ ਅਤੇ ਇਹਨਾਂ ਦੇ ਬਾਕੀ ਸਾਥੀ। ਅਸੀਂ ਆਪਣੇ ਸਰੋਤਿਆਂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਇੱਕ ਵਾਰੀ ਮੈਸੇਜ ਭੇਜਣ ਤੋਂ ਬਾਅਦ ਦੇ ਵਿੱਚ ਦੁਬਾਰਾ ਦੂਜੇ ਸਰੋਤਿਆਂ ਨੂੰ ਹੈ ਜਿਹੜਾ ਸ਼ਾਮਿਲ ਹੋਣ ਦਾ ਮੌਕਾ ਦਿੱਤਾ ਜਾਵੇ। ਪਿੰਡ ਸਾਵੰਤਖੇੜਾ ਤੋਂ ਇਹ ਫਰਮਾਇਸ਼ ਤੁਹਾਡੀ ਪਹੁੰਚੀ ਹੈ। ਮੰਡੀ ਡੱਬ ਵਾਲੀ ਤੋਂ ਕ੍ਰਿਸ਼ਨ ਲਾਲ, ਸਿਮਰੀ ਦੇਵੀ, ਮਨੋਜ ਕੁਮਾਰ, ਪੁਸ਼ਪਾ ਰਾਣੀ, ਸ਼ੈਲਿੰਦਰ ਅਤੇ ਇਹਨਾਂ ਦੇ ਹੋਰ ਸਾਥੀ। ਇਸ ਪ੍ਰੋਗਰਾਮ ਦੇ ਵਿੱਚ ਅਗਲੇ ਗੀਤ ਦੇ ਲਈ ਸ਼ਾਮਿਲ ਹੁੰਦੇ ਨੇ ਸਾਂਗਲੀ ਜ਼ਿਲ੍ਹਾ ਜੱਟ ਸ਼ਹਿਰ ਤੋਂ ਅਲਤਾਫ ਹੁਜਰੇ, ਸੈਫੁੱਲਾ, ਸਬਾਹਤ ਅਤੇ ਕਿਰਤ ਹੁਜਰੇ। ਅਤੇ ਲਓ ਜੀ ਫਿਰ ਤੁਹਾਡਾ ਪਸੰਦ ਕੀਤਾ ਪ੍ਰੋਗਰਾਮ ਦਾ ਅਗਲਾ ਗੀਤ ਸੁਣਦੇ ਹਾਂ ਪਰਮਿੰਦਰ ਸੰਧੂ ਅਤੇ ਸਾਥੀਆਂ ਦੀਆਂ ਆਵਾਜ਼ਾਂ 'ਚ।

ਪੰਜਾਬੀ ਤੜਕਾ ਪ੍ਰੋਗਰਾਮ ਲਈ ਉੱਤਰ ਪ੍ਰਦੇਸ਼ ਤੋਂ ਵਟਸਐਪ ਕਰਦੇ ਨੇ ਮੁਹੰਮਦ ਫਰਮਾਨ, ਸਲਮਾਨ, ਇਰਫਾਨ, ਇਸਰਾਰ ਅਤੇ ਨਰਗਿਸ। ਚਿੱਠੀ ਤੁਹਾਡੀ ਪਹੁੰਚੀ ਹੈ ਇਸ ਪ੍ਰੋਗਰਾਮ ਦੇ ਵਿੱਚ, ਪਿੰਡ ਕੁੜਿਆਣਾ, ਜ਼ਿਲ੍ਹਾ ਫਾਜ਼ਿਲਕਾ ਤੋਂ। ਮਲਕੀਤ ਸਿੰਘ ਕੁੜਿਆਣਾ, ਮਨਜੀਤ ਕੌਰ ਬਠਿੰਡਾ, ਦੀਪਿੰਦਰ ਸਿੰਘ, ਗੁਰਸ਼ਬਦ, ਜੀਤ ਸਿੰਘ ਅਤੇ ਇਹਨਾਂ ਦੇ ਹੋਰ ਸਾਥੀ ਸ਼ਾਮਿਲ ਹੁੰਦੇ ਨੇ ਇਸ ਪ੍ਰੋਗਰਾਮ ਦੇ ਵਿੱਚ। ਤਾਜ ਮੁਹੰਮਦ ਅਨਸਾਰੀ, ਗੁਲਾਮ ਸਾਬਿਰ ਰਾਹੀ ਮਹਿਰਾਜ ਜਹਾਂ, ਹਰਿਦੁਆਰ ਤੋਂ ਤੁਹਾਡਾ ਖਤ ਹੈ ਜਿਹੜਾ ਸਾਡੇ ਤੱਕ ਪਹੁੰਚਿਆ। ਮੁਕਤਸਰ ਤੋਂ ਲਿਖਦੇ ਨੇ ਬਾਬੂ ਸਿੰਘ ਧੀਮਾਨ, ਬਲਜਿੰਦਰ ਕੌਰ ਧੀਮਾਨ ਅਤੇ ਰਵਨੀਤ ਨਿਸ਼ੂ। ਵਟਸਐਪ ਦੇ ਉੱਤੇ ਤੁਹਾਡੀਆਂ ਫਰਮਾਇਸ਼ਾਂ ਲਗਾਤਾਰ ਇਸ ਪ੍ਰੋਗਰਾਮ ਦੇ ਵਿੱਚ ਸਾਨੂੰ ਮਿਲ ਰਹੀਆਂ ਨੇ। ਇਨਾਮ ਅਸੀਂ ਸ਼ਾਮਿਲ ਕਰ ਰਹੇ ਹਾਂ ਆਪਣੇ ਦੋਸਤਾਂ ਦੇ। ਇਸ ਪ੍ਰੋਗਰਾਮ ਦੇ ਲਈ ਲਿਖਦੇ ਨੇ, ਇਹਨਾਂ ਦੀ ਫਰਮਾਇਸ਼ ਸਾਡੇ ਤੱਕ ਪਹੁੰਚੀ ਹੈ ਦੁਰਗ ਤੋਂ, ਆਰਸੀ ਕਾਂਬੜੇ, ਮੀਨਾ ਅਸ਼ਵਨੀ ਅਤੇ ਵਿਪੁਲ ਕਾਂਬੜੇ। ਸੁਣਨਾ ਚਾਹੁੰਦੇ ਨੇ ਪ੍ਰੋਗਰਾਮ ਦੇ ਇਸ ਅਗਲੇ ਗੀਤ ਨੂੰ। ਇਨਾਮ ਤੁਹਾਡੇ ਪਹੁੰਚੇ ਨੇ ਨਵਾਖ ਖਾਂ, ਇਸਰਤ ਮਸਤਰ ਅਤੇ ਅਜ਼ਹਰ ਖਾਂ। ਅਸੀਂ ਗੁਜ਼ਾਰਿਸ਼ ਕਰਦੇ ਹਾਂ ਆਪਣੇ ਦੋਸਤਾਂ ਨੂੰ ਕਿ ਜਗ੍ਹਾ ਦਾ ਨਾਮ ਜ਼ਰੂਰ ਲਿਖ ਕੇ ਭੇਜਿਆ ਕਰੋ ਸਾਨੂੰ ਜਿੱਥੋਂ ਤੁਸੀਂ ਸਾਨੂੰ ਸੁਨੇਹਾ ਭੇਜ ਰਹੇ ਹੋ। ਅਤੇ ਲਓ ਜੀ ਫਿਰ ਤੁਹਾਡਾ ਪਸੰਦ ਕੀਤਾ ਗੁਰਦਾਸ ਮਾਨ ਦਾ ਗਾਇਆ ਪ੍ਰੋਗਰਾਮ ਦਾ ਇਹ ਅਗਲਾ ਗੀਤ ਸੁਣਦੇ ਹਾਂ।

ਦੋਸਤੋ ਗੁਰਦਾਸ ਮਾਨ ਦੇ ਸੰਗੀਤ ਲਈ ਫਰਮਾਇਸ਼ਾਂ ਤੁਹਾਡੀਆਂ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੀਆਂ। ਚੌਕ ਬੱਤੀਆਂ ਵਾਲਾ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਬਲਵਿੰਦਰ ਬਿੱਲਾ, ਮਾਧੋਪੁਰੀ, ਰਾਜ ਕੌਰ, ਜੋਤੀ ਗੋਲਡੀ, ਬੱਬੂ ਟਿਵਾਣਾ, ਰਾਮ ਲਾਲ ਖਰੌੜਾ ਅਤੇ ਇਹਨਾਂ ਦੇ ਹੋਰ ਬਾਕੀ ਸਾਥੀ ਇਸ ਪ੍ਰੋਗਰਾਮ ਦੇ ਵਿੱਚ ਵਟਸਐਪ ਦੇ ਜ਼ਰੀਏ ਸ਼ਾਮਿਲ ਹੋਏ। ਪਿੰਡ ਝੰਜੇੜੀ, ਤਹਿਸੀਲ ਖਰੜ, ਜ਼ਿਲ੍ਹਾ SAS ਨਗਰ ਤੋਂ ਲਿਆਕਤ ਅਲੀ, ਨੀਸ਼ਾ, ਸ਼ਾਹੀਨ, ਯਾਸਮੀਨ, ਅਰਮਾਨ ਮਲਿਕ, ਚਿੱਠੀਆਂ ਤੁਹਾਡੀਆਂ ਪਹੁੰਚੀਆਂ। ਮੁਕਤਸਰ ਤੋਂ ਬੱਬੂ ਸਿੰਘ ਧੀਮਾਨ ਅਤੇ ਇਹਨਾਂ ਦੇ ਬਾਕੀ ਸਾਥੀ, ਪਟੇਲ ਨਗਰ ਮਲੋਟ ਤੋਂ ਰਮੇਸ਼ ਕੁਮਾਰ ਜਾਜੋਰੀਆ, ਗੀਤਾ ਰਾਣੀ, ਗਗਨਦੀਪ ਅਤੇ ਆਰਜ਼ੂ ਜਾਜੋਰੀਆ। ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਨੂੰ ਵੀ ਚਿੱਠੀ ਭੇਜ ਸਕਦੇ ਹੋ। ਸਾਡਾ ਸਿਰਨਾਮਾ ਨੋਟ ਕਰ ਲਓ, ਪ੍ਰੋਗਰਾਮ ਪੰਜਾਬੀ ਤੜਕਾ ਮਾਰਫਤ, ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਪਟਿਆਲਾ, ਪਿੰਨ ਕੋਡ 147002। ਜਿਹੜੇ ਸਰੋਤਿਆਂ ਨੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਨਾਮ ਭੇਜੇ, ਫਰਮਾਇਸ਼ਾਂ ਸੁਣੀਆਂ, ਅਸੀਂ ਤੁਹਾਡੇ ਸਾਰਿਆਂ ਦੇ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਵਰਿੰਦਰ ਸਿੰਘ ਕਾਹਲੋਂ ਨੂੰ ਅੱਜ ਦਾ ਪ੍ਰੋਗਰਾਮ ਖਤਮ ਕਰਨ ਦੀ ਇਜਾਜ਼ਤ ਦਿਓ।

ਹਾਂਜੀ ਦੋਸਤੋ, ਤੁਸੀਂ ਇਸ ਵੇਲੇ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ ਰਾਤ ਦੇ 10:30 ਹੋਏ ਨੇ। ਪੁਰਾਣੇ ਹਿੰਦੀ ਫਿਲਮੀ ਗੀਤਾਂ ਦੇ ਨਾਲ ਸੱਜਿਆ ਪ੍ਰੋਗਰਾਮ ਰਜਨੀਗੰਧਾ ਪੇਸ਼ ਹੈ ਅਤੇ ਅੱਜ ਦਾ ਇਹ ਪ੍ਰੋਗਰਾਮ ਲੈ ਕੇ ਮੈਂ ਹਾਂ ਤੁਹਾਡੇ ਨਾਲ ਵਰਿੰਦਰ।

0: ਹਾਂਜੀ ਦੋਸਤੋ, ਹੀਰੋ ਫਿਲਮ ਦੇ ਵਿੱਚੋਂ ਗੀਤ ਤੁਸੀਂ ਸੁਣਿਆ ਅਨੁਰਾਧਾ ਪੌਡਵਾਲ ਅਤੇ ਮਨਹਰ ਉਦਾਸ ਦੀਆਂ ਆਵਾਜ਼ਾਂ ਦੇ ਵਿੱਚ, ਅਲਫਾਜ਼ ਸਨ ਅਨਵਨ ਆਨੰਦ ਬਖਸ਼ੀ ਦੇ, ਅਤੇ ਤਰਜ਼ ਤਿਆਰ ਕੀਤੀ ਸੀ ਇਸ ਗੀਤ ਦੇ ਲਈ ਲਕਸ਼ਮੀ ਕਾਂਤ ਪਿਆਰੇ ਲਾਲ ਨੇ।
1: ਆਕਾਸ਼ਵਾਣੀ 90 ਸਾਲਾਂ ਤੋਂ ਜਨਤਾ ਦੀ ਆਵਾਜ਼, ਦੇਸ਼ ਦੀ ਸੇਵਾ ਲਈ।
0: ਰਜਨੀਗੰਧਾ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਸੁਣਦੇ ਹਾਂ। ਗੀਤ ਦੀ ਫਿਲਮ ਹੈ ਸਰਗਮ, ਗੀਤਕਾਰ ਨੇ ਆਨੰਦ ਬਖਸ਼ੀ, ਸੰਗੀਤਕਾਰ ਨੇ ਲਕਸ਼ਮੀਕਾਂਤ ਪਿਆਰੇ ਲਾਲ ਅਤੇ ਕਲਾਕਾਰ ਨੇ ਲਤਾ ਮੰਗੇਸ਼ਕਰ ਅਤੇ ਮੁਹੰਮਦ ਰਫੀ।

ਮੇਰੇ ਜੀਵਨ ਸਾਥੀ, ਇਸ ਫਿਲਮ ਦੇ ਵਿੱਚੋਂ ਤੁਸੀਂ ਗੀਤ ਸੁਣ ਰਹੇ ਸੀ ਕਿਸ਼ੋਰ ਕੁਮਾਰ ਦੀ ਆਵਾਜ਼ 'ਚ। ਇਸ ਗੀਤ ਨੂੰ ਲਿਖਿਆ ਸੀ ਮਜਰੂਰ ਸੁਲਤਾਨਪੁਰੀ ਨੇ ਅਤੇ ਸੰਗੀਤ ਤਿਆਰ ਕੀਤਾ ਰਾਹੁਲ ਦੇਵ ਬਰਮਨ ਨੇ। ਰਜਨੀਕਾਂਤਾ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਵਰਿੰਦਰ ਨਾਲ। ਮੁਹੰਮਦ ਰਫੀ ਅਤੇ ਆਸ਼ਾ ਹੌਸਲੇ ਦੀਆਂ ਆਵਾਜ਼ਾਂ ਦੇ ਵਿੱਚ ਦੋ ਗਾਣਾ ਸੁਣਦੇ ਹਾਂ ਫਿਲਮ ਅਰਾਧਨਾ 'ਚੋਂ। ਗੀਤਕਾਰ ਨੇ ਆਨੰਦ ਬਖਸ਼ੀ, ਸੰਗੀਤਕਾਰ ਨੇ ਸਚਿਨ ਦੇਵ ਬਰਮਨ।

ਸਰੋਤਿਆਂ ਤੋਂ ਮਾਫ਼ੀ ਚਾਹੁੰਦੇ ਹਾਂ ਕਿ ਇਸ ਟਰੈਕ ਦੇ ਵਿੱਚ ਕੋਈ ਦਿੱਕਤ ਆਉਣ ਕਰਕੇ ਪੂਰਾ ਨਹੀਂ ਤੁਸੀਂ ਸੁਣ ਸਕੇ। ਅਗਲਾ ਗੀਤ ਤੁਹਾਨੂੰ ਸੁਣਵਾ ਰਹੇ ਹਾਂ ਫਿਲਮ ਰਾਗਨੀ 'ਚੋਂ, ਆਵਾਜ਼ ਆਸ਼ਾ ਭੋਸਲੇ ਦੀ ਹੈ।

ਹਾਂਜੀ ਦੋਸਤੋ, ਅੱਜ ਦੇ ਪ੍ਰੋਗਰਾਮ ਰਜਨੀਕਾਂਤਾ ਦਾ ਆਖਰੀ ਗੀਤ ਸੁਣਦੇ ਹਾਂ ਫਿਲਮ ਗੁਮਰਾਹ 'ਚੋਂ, ਮਹਿੰਦਰ ਕਪੂਰ ਦੀ ਆਵਾਜ਼ ਦੇ ਵਿੱਚ। ਇਸ ਗੀਤ ਦੇ ਬੋਲ ਲਿਖੇ ਨੇ ਸਾਹਿਰ ਲੁਧਿਆਨਵੀ ਨੇ ਅਤੇ ਸੰਗੀਤ ਤਿਆਰ ਕੀਤਾ ਹੈ ਰਵੀ ਨੇ।

ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਰਜਨੀਕਾਂਤਾ ਖਤਮ ਕਰਨ ਦੀ ਵਰਿੰਦਰ ਸਿੰਘ ਕਾਹਲੋਂ ਨੂੰ ਦਿਓ ਇਜਾਜ਼ਤ। ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। FM ਬੈਂਡ 100.2 ਮੈਗਾਹਰਟਜ਼ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ। ਹੁਣ ਤੋਂ ਕੁਝ ਪਲਾਂ ਬਾਅਦ ਰਾਤ 11 ਵਜੇ ਤੁਸੀਂ ਸੁਣੋਗੇ ਹਿੰਦੀ 'ਚ ਸਮਾਚਾਰ, 11:05 'ਤੇ ਅੰਗਰੇਜ਼ੀ 'ਚ ਖਬਰਾਂ ਦਾ ਬੁਲੇਟਿਨ ਹੋਵੇਗਾ ਸਾਡੇ ਦਿੱਲੀ ਕੇਂਦਰ ਤੋਂ।